0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Hare Krishna, Hare Krishna, Krishna Krishna, Hare Hare.

بولو میرے بھائی، بولو میرے بھائی،

हर माया पहला

Thank you.

What?

0: ਐਗਜ਼ਾਮ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਉਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਉਦਾਰ ਤੇਰਾ ਕਿਹਾ ਸੋ ਕਰਕੇ ਆ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣਹਾਰੇ, ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ। ਕੇਤੇ ਤੇਰੇ ਗਾਵਣਹਾਰੇ, ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨਉ। ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ। ਸੋਹਣ ਤੇਰੇ ਸਦਾ ਸਵਾਰੇ, ਗਾਵਣ ਤੁਧਨੋ ਇੰਦਰ ਇੰਦਰਾ ਸੁਣ ਬੈਠੇ। ਦੇਵ ਧਿਆਨ ਦਰ ਨਾਲੇ, ਗਾਵਣ ਤੁਧਨੋ ਸਿੱਧ ਸਮਾਧੀ ਅੰਦਰ। ਗਾਵਣ ਤੁਧਨੋ ਸਾਧ ਵਿਚਾਰੇ, ਗਾਵਣ ਤੁਧਨੋ ਜਤੀ ਸਤੀ ਸੰਤੋਖੀ। ਗਾਵਣ ਤੁਧਨੋ ਵੀਰ ਕਰਾਰੇ, ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ। ਜੁਗ ਜੁਗ ਵੇਦਾ ਨਾਲੇ, ਗਾਵਣ ਤੁਧਨੋ ਮੋਹਣੀ ਆ ਮਨ ਮੋਹਣ। ਸੁਰਗ ਮਾਸ਼ ਪਿਆਲੇ, ਗਾਵਣ ਤੁਧਨੋ ਰਤਨ ਉਪਾਏ ਤੇਰੇ। ਆਠ ਸਾਠ ਤੀਰਥ ਨਾਲੇ, ਗਾਵਣ ਤੁਧਨੋ ਜੋਧ ਮਹਾਬਲ ਸੂਰਾ। ਗਾਵਣ ਤੁਧਨੋ ਖਾਣੀ ਚਾਰੇ, ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸਹੀ ਤੁਧਨੋ ਗਾਵਨ ਜੋ ਤੁਧ ਪਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ। ਸੇ ਮੈਂ ਚਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰੂ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ।

ਜਾਈ, ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਹਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰ ਆਈਆਂ।

ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਈ ਚਲੀਐ ਭੂਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਇ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ

ਜਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇਵੜ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪਥਰ ਮਹਿ ਜੰਤੋ

ਮੁਖ ਸੁਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ ਕਸੰਬਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਦਿਸ ਬਾਛੈ ਬਚਰੇ ਸ਼ਰਿਆ।

ਚੰਦਨ ਪਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ।

ਹਾਂ ਤਦ ਬਿਨੇ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਤੁਦ ਜੀ, ਸੇ ਜਾਨ ਜੁਗਮੈ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਭਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ।

ਐਡੂ ਬੀ ਅਲੇ ਮਾਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਦੀ ਨਹੀਂ ਪੜਿਆ।

ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲਨਾ ਸਰੰਜਾ ਮਿਲਾਗ ਭਵ ਜਲ ਤਰਨ ਕਹਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ

ਬੇਨਤੀ ਜਾਉ ਭਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਅਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ।

ਦੋਇਟਾ ਰਹਿਟ ਰਹਿੰਦ ਦਗਾਲਾ ਕਿਰਪਾ ਦ੍ਰਿਸ਼ਟ ਦਨ ਜਾਇ ਨਿਹਰਿਹੁ ਦਾਂ ਕੇ ਦਾਪ ਦਨ ਕਮੋ ਹਰਿਹੁ ਰਿਧ ਸਿਧ ਕਰਮ ਸਵ ਹੋਈ ਦੁਸ਼ਟ ਸ਼ਾਸਵਤ ਕਹਿ ਨ ਕੋਈ ਏਕ ਵਾਰ ਜਿਨ ਤੁਮ ਸੰਭਾਰਾ ਕਾਲ ਫਾਸ ਦੇ ਦਾਇ।

ਬਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ

ਸਿੱਖਾਂ ਸੁੱਚੀ ਨਾਲ ਕੇਸਾਂ ਰਹਿਣ

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ

खंडन निकट ठाकुर देसा सतनाम श्री वाहिगुरु साहिब जी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਸ ਵੇਲਾ ਰਾਗ ਗੌੜੀ ਦੀ ਕੀ ਮਹੱਲਾ ਪਹਿਲਾ। ਇਸ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤਾਠੀ ਜੈ ਕਰਤੇ ਕੌੜੀ ਵਿਚਾਰੋ। ਸਿਤਗੜ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰ। ਊਟ ਮੰਗਾਵੋ ਮਿਲ ਨਿਰ ਭੋਗਾ ਸੋਹਿਲਾ, ਹੋਂ ਵਾਰੀਅਤ ਸੋਹਿਲਾ ਸਦਾ ਸੁਖ ਹੋਏ ਰਾਉ। ਨਿਤ ਨਿਤ ਜੀਅੜੇ ਸੰਭਾਲੀਆਂ ਨੂੰ ਦੇਖੇਗਾ ਦੇਵਨਹਾਰ। ਤੇਰਾ ਦਾਨਾ ਚਿੰਤ ਨਾ ਪਵੇ ਤਿਸਦਾ ਤੇ ਗਵਨ ਸੁਮਾਰ। ਸੰਮਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਹਿਬ ਸੁਮੇਲ। ਕਰ ਕਰ ਇਹੋ ਪਹੁੰਚਾ ਸਦਵੇ ਨਿਤ ਭਵਾਨੋ, ਸਦਨਹਾਰ ਸਿਮਰੀਏ ਨਾਨਕ ਸੇ ਦੇ ਅਵਾਨ। ਰਾਗ ਆਸਾ ਮਹੱਲਾ ਪਹਿਲਾ, ਸ਼ੇ ਕਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕੀਰਤ ਕਰਤੇ ਕੀਰਤ ਹੋਏ, ਸੂ ਕਰ ਰਾਖ ਬੜਾਈ ਤੋਏ ਰਾਓ। ਬਿਸੇ ਜਸੇ ਕੜੀਆਂ ਪਹਿਰਾ, ਦੁੱਤੀ ਵਾਰੀ ਮਾਂ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆ ਨਲੋ ਪਵਨ ਚਵਰੋ ਪਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਤੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨ ਏਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੈਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ, ਮਨ ਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੇ ਕਹੋਏ, ਜਾਤੇ ਤੇ ਰਹਿਣਾ ਹੈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵਪਰਿਆ। ਮਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ। ਮਾਨ ਹਰ ਦੇਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਓ ਤੁਨ ਵੱਡਾ ਹੇ ਰਾਓ। ਸਾਕਤ ਹਰ ਰਸ ਸਾਧਨਾ ਜਾਣਿਆ, ਤਨਿਅੰਤਰ ਹੋ ਮੈਂ ਕੰਡਾ ਹੇ। ਜਿਉ ਜਿਉ ਚਲਹੇ ਜੁਵੇ ਦੁਖ ਪਾਵੇ, ਜਮ ਕਾਲ ਸਹਿ ਤੂੰ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੇ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੀ। ਜਨ ਨਾਨਕ ਨਾਮ ਦਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੀ।

ਲਾਹ ਆਗੇ ਬਸਨ ਸੁਹੇਲਾ ਆਓ ਦੇ ਘਟੈ ਜਨ ਸਰਣਾਰੀ ਮਾਨ ਗੁਰਮਿਲ ਕਾਰ ਸੁਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਉ ਬ੍ਰਹਮ ਵਿਆਨੀ ਜਿਸ ਜਗਾਇ ਪਿਆ ਵਹਿ ਰਾਸੁ ਅਗਾਤ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਬਿਹਾ ਜਉ ਹਰ ਗੁਰ ਤੇ ਮਨ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ।

सभा में मानी सबका

0: 3
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਗੁਰਪ੍ਰਸਾਦ, ਦਿਹਾਗੜਾ ਮਹੱਲਾ 5, ਘਰ 2, 1 ਓਅੰਕਾਰ ਸਤਨਾਮ ਗੁਰਪ੍ਰਸਾਦ। ਵੱਧ ਸੁਖ ਰਹਿਣੜੀਏ ਪਿਰੇ ਪ੍ਰੇਮ ਲਗਾ, ਘਰ ਦੁੱਖ ਨੀਂਦੜੀਏ ਪਰ ਸੋ ਸਦਾ ਪੱਗਾ। ਬਿਹਾਗੜੇ ਰਾਵੀ 5, ਸਤਿਗੁਰੂ ਜੀ ਦੂਸਰੇ ਘਰ ਵਿੱਚ ਮੰਗਲਾਚਰਨ ਕਰਦੇ ਹਨ। ਵਾਹਿਗੁਰੂ ਇੱਕ ਅਦਵੈਤ ਸਰੂਪ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਨਾਮ ਗੁਰਪ੍ਰਸਾਦ। ਉਹਨਾਂ ਦਾ ਨਾਮ ਤਿੰਨ ਕਾਲ ਸੱਤ ਹੈ ਅਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਵੱਧ ਸੁਖ ਹੈ ਨੜੀਏ ਪਿਰੇ ਪ੍ਰੇਮ ਲੱਗਾ। ਇਹ ਸੁਖ ਦੇਣ ਵਾਲੀ ਰਹਿਣੜੀ ਮੈਨੂੰ ਰਾਤਰੀ ਵੱਧ ਜਾ, ਕਿਉਂ ਮੇਰਾ ਨਿਰੰਕਾਰ ਦੇ ਨਾਲ ਪ੍ਰੇਮ ਲੱਗ ਰਿਹਾ ਹੈ। ਉਹ ਜਿਹੜੇ ਇਹ ਦੁੱਖ ਦੇਣ ਵਾਲੀ ਨੀਂਦ ਤੂੰ ਘੱਟ ਜਾ, ਸਾਰੇ ਪੱਗਾ ਜਿਹੜਾ ਸਾਰੇ ਪੱਗਾ ਮੈਨੂੰ ਮਿਲਿਆ ਹੋਇਆ ਨਿਰੰਕਾਰ ਹੈ, ਮੈਂ ਉਹਨੂੰ ਸਦਾ ਹੀ ਪਰਸ ਨਾ ਕਰਾਂ। ਇਸ ਸੁੱਖ ਰੂਪੀ ਰਾਤਰੀ ਨੂੰ ਵੱਧ ਜਾ, ਕਿਉਂ ਸੁੱਖ ਹੋਏਗਾ ਭਜਨ ਸਿਮਰਨ ਕਰਾਂਗੇ, ਪਰਮਾਤਮਾ ਨਾਲ ਪਿਆਰ ਲੱਗ ਰਿਹਾ। ਇਹ ਦੁੱਖ ਰੂਪੀ ਨੀਂਦੇ ਤੂੰ ਘੱਟ ਜਾ, ਦੁਖਦਾਈ ਨੀਂਦ ਤੂੰ ਘੱਟ ਜਾ, ਸਾਰੇ ਪੱਗਾਂ ਮੈਨੇ ਜਿਹੜਾ ਵਿਆਪਕ ਸਰੂਪ ਪ੍ਰਭੂ ਪਰਮੇਸ਼ਵਰ ਮਿਲਿਆ ਹੋਇਆ ਉਹਨੂੰ ਸਦਾ ਹੀ ਪਰਸਣਾ ਕਰੋ। ਇਸ ਵਾਸਤੇ ਪ੍ਰਤੱਖ ਰਾਤ ਅਤੇ ਪ੍ਰਤੱਖ ਨੀਂਦ ਕਹੀ ਹੈ, ਅਤੇ ਦੂਜੇ ਅਰਥਾਂ 'ਚ ਸੁੱਖ ਨੂੰ ਰਾਤ, ਦੁੱਖ ਨੂੰ ਨਿੰਦਰਾ ਬਣਾਇਆ। ਕਿਉਂਕਿ ਜਿਹੜੀ ਸੁਖਦਾਈ ਅਵਸਥਾ ਰੂਪੀ ਰਾਤ ਤੂੰ ਵੱਧ ਜਾ, ਕਿਉਂਕਿ ਪਰਮਾਤਮਾ ਦਾ ਪਿਆਰ ਲੱਗ ਰਿਹਾ। ਇਹ ਦੁੱਖ ਦੇਣ ਵਾਲੀ ਅਵਿਦਿਆ ਰੂਪੀ ਨੀਂਦ ਤੂੰ ਘੱਟ ਜਾ, ਕਿਉਂਕਿ ਮੈਂ ਸਦਾ ਉਸ ਨਿਰੰਕਾਰ ਦੇ ਪਰਮੇਸ਼ਰ ਦੇ ਚਰਨਾਂ ਨੂੰ ਪਰਸਨਾ ਕਰਾਂ। ਕਿਉਂਕਿ ਜਦੋਂ ਸੁੱਤੇ ਰਹੇ ਨੀਂਦ ਦੁੱਖ ਰੂਪ ਹੈ, ਜੇ ਨੀਂਦ ਵਿੱਚ ਚੰਗਾ ਸੁਪਨਾ ਦਾ ਮਹਾਰਾਜ ਦੇ ਮਿਲਾਪ ਦਾ ਉਹ ਫਿਰ ਸੁੱਖ ਰੂਪੀ ਬਣ ਜਾਂਦੀ ਹੈ। ਪਗ ਧੂਰ ਬੰਸ਼ੋ ਸਦਾ ਜਾਚੋ, ਨਾਮ ਰਸ ਲੈ ਰਾਗਨੀ। ਕਿਉਂਕਿ ਮਹਾਂਪੁਰਖ ਰਾਤ ਨੂੰ ਵੱਧ ਤੋਂ ਵੱਧ ਜਾ ਕੇ ਸਿਮਰਨ ਕਰਦੇ ਹਨ। ਮਹਾਰਾਜ ਹਰਖਵਾਲ ਵਾਲੇ ਰਾਤ ਹੀ ਰਾਤ ਲੁਧਿਆਣੇ ਚਲ ਜਾਂਦੇ ਸੀ, ਅਤੇ ਅਸਥਾਨ ਤੋਂ ਫੋਵਾੜਾ ਪੂਰਾ 30 ਕਿਲੋਮੀਟਰ ਆ, 40 ਅੱਗੇ ਆ, ਪੈਦਲ ਜਾਣਾ ਅਤੇ ਨਾਲੇ ਆਪਣਾ ਬਾਣੀ ਸਿਮਰਨ ਕਰਦੇ ਜਾਣਾ। ਉੱਥੇ ਬਾਣ ਵਟਣਾ ਫਕੀਰ ਸੀ, ਬੜਾ ਪਹੁੰਚਿਆ ਹੋਇਆ ਮਾਤਾ ਚੰਦੋ ਰਾਣੀ, ਉਹਨਾਂ ਨੂੰ ਮਿਲ ਕੇ ਫਿਰ ਰੇਰੂ ਸਾਹਿਬ ਦਸਮ ਪਾਤਸ਼ਾਹ ਜੀ ਦਾ ਸਥਾਨ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ।

रेरू साहब वाले जिन्होंने आप फाड़वा के लंगर चलाया और गोखे की कलाई मीह जाए नेरी जाए चखड़ चुले उत्थे बैठ के उन्हें अपना सिमरन करते सन। अवश्य कोई नेरिया चखड़ गड़े उन्होंने अपने निर्गुण तो रोक नहीं सके। फिर परे बदोशी संतन बाबा बीरमदास जी महाराज जिन्हों तो कार सेवा आरंभ हुई है, संत बाबा गुरमुख सिंह जी और संत साधु सिंह जी ने बख्शा ली, माता जीवनी ने बख्शिश ली। 40 साल महापुरखों की उन्होंने स्थान की सेवा की माता जी ने। इस वास्ते सारी रात तुरे रहना भजन सिमरन कर दें। पग धूर बंशो सदा जाचो नाम रस वैरागनी। हे पातशाह तुहाडे चरणों की धूड़ बख्शो चाहते हैं और वैरागनी तुहाडे प्रेमी हो के सदा नाम रस जड़ा है इन्हू जाचो मैंने मंगते हाँ। प्रिया रंग राती सहज माती महागुरमुखी अग्नि प्यारे प्यार विच रती मैंने रंगे हुए अपनी बिरती नूं रंग लिया। सहज शांति पादक जिहड़े पवित्र गुण है इन्हां दी माती मैंने मस्त हो के महागुरमुखी जिहड़ी बहुत भैड़ी खोटी मत सी इन्हूं त्यागनी मैंने त्याग दिता है। क्या पुजा लेनी प्रेम पीनी मिलन प्रीतम सच मगा निरंकार दे प्यार विच जिहड़ा निरंकार ने बुद्धि रूपी पूजा मन बुद्धि रूपी बाहन पकड़ लिया और गह पूजा लेनी मन बुद्धि रूपी पूजा नूं पकड़ के अपने दास बना लिया। प्रेम पीनी प्रेम विच भेज गया मिलन प्रीतम सच मगा निरंकार ने मिलन का यही सच्चा मगा मैंने रास्ता है। जदों दे प्यार च भेज गया मन बुद्धि रूपी बाहों नूं पकड़ लिया प्यारे नूं मिलन का यह सच्चा मग रस्ता है। बिनवंत नानक धार कृपा रहो चरण है संग लगा। पातशाह जी बिनवंत कथन करते हैं ऐसी मेहर करो असीं तुहाडे चरणों नूं हमेशा लगे रहिए। मेरी सखी सहेलड़ी हो प्रभु कै चरण लगा है। ये महात्मा जनों साडे प्यारे हो सखी हो सहेली हो पाव निरंकार दे चरणों नूं जुड़ना प्रिय लगना प्रिय मन किरिया प्रेम भना हर की भगत मंगे। मन परमात्मा का प्यार बहुत लग रहा है इस वास्ते निरंकार के चरणों चो जी प्रेम भगती उन्होंने मंगना करिए। हर भगत पाई है प्रभु त्याई है जाए मिली है हर जन सांचियां तो हो रहा है प्रकाश करके बह जा करो उत्ते देखा करो ना तुहाडा पाठ शुद्ध होवे ना तुहाडे अर्थ जड़े उहदा बोध होवे। दूजियां पोथियां प्रकाश करके नाल बह गए हर भगत पाई है प्रभु त्याई है जाए मिली है हर जन पातशाह ने सारियां तो पहला जाए मिली है हर जन जड़े हरीदे चंद संत भगत उन्होंने मिली है। फिर की है उन्होंने अर्प तन तन यो मनाए तन तन के मन जड़ा अर्पण कर दो उन्होंने महापुरखों की संगत करके मान वो बकार तरीए मान जात का वो जरा परिवार का और जड़े विषय विकार इन्होंने त्याग दईए प्रभु त्याजिए निरंकार के परमेश्वर के नाम में त्याजिए हर भगत पाइए फिर परमेश्वर की जी भगती है वो प्राप्त होंगी है। हर भगत पाइए प्रभु त्याजिए जाए मिली है हर जना मान मोह वकार तजिए अर्प तन तन यो मना टाइम पास करना उन्हें ना अंदर शौक नहीं है। हम विद्यार्थी स्कूल बैठा हो जो वो पुस्तक वो कोल नहीं तो की पढ़ाई करेगा पढ़ाई
ਕਿੰਨੇ ਸਾਲ ਤੂੰ ਸਕੂਲ ਕਾਲਜ ਜਾਂਦਾ ਰਿਹਾ, ਹਾਲੇ ਤੇ ਤੈਨੂੰ ਇੰਨੀ ਸੋਝ ਹੀ ਨਹੀਂ ਆਈ ਹੈ। ਸਿਰਫ ਕਿਹੜਾ ਰੀਲ ਚੱਕੂਗਾ, ਕਿਹੜਾ ਪ੍ਰਕਾਸ਼ ਕਰੂਗਾ ਹੈ। ਜਦੋਂ ਬੈਠਦੇ ਹਾਂ ਪੋਥੀਆਂ ਪ੍ਰਕਾਸ਼ ਬੈਠੋ, ਵਿੱਚ ਨਿਗਾਹ ਰੱਖੋ ਅਤੇ ਜਿਹੜੇ ਅਰਥ ਹੈ ਉਹ ਦੇਖੋ ਵੀ ਕਿਹੜੇ ਸ਼ਬਦ ਦਾ ਕਿਹੜਾ ਅਰਥ ਕਿੱਥੇ ਲੱਗਾ, ਕਿਹੜੀ ਪੰਕਤੀ ਦਾ ਕਿੱਥੇ, ਫਿਰ ਤਾਂ ਤੁਹਾਡੇ ਕੋਲ ਪੱਲੇ ਪੈ ਜਾਊ। ਇਹ ਤਾਂ ਆਮ ਸਰੋਤਿਆਂ ਦੀ ਗੱਲ ਹੁੰਦੀ ਹੈ ਜਿਹੜੇ ਗੁਰੂ ਘਰਾਂ ਜਾਂਦੇ ਆ। ਹਾਂਜੀ, ਜਿਹੜਾ ਵਿਦਿਆਰਥੀ ਆ ਉਹਨੂੰ ਆਪਣਾ ਸਾਰੀ ਚੀਜ਼ ਕੋਲ ਰੱਖਣੀ ਚਾਹੀਦੀ ਹੈ। ਵੱਡ ਪੁਰਖ ਪੂਰਨ ਗੁਣ ਸੰਪੂਰਨ ਪਰਮ ਭੀਤ ਹਰ ਹਰ ਮਿਲ ਪਗ ਹੈ। ਅਸਰ ਤਾਂ ਤੇਰੇ 'ਤੇ ਹੋਇਆ ਹੀ ਨਹੀਂ ਕੋਈ, ਉੱਥੇ ਸਗ ਲੈ ਕੇ ਪ੍ਰਕਾਸ਼ ਕਰ, ਹਰ ਰੋਜ਼ ਪ੍ਰਕਾਸ਼ ਕਰਕੇ ਬੈਠਿਆ ਕਰ। ਵੱਡ ਪੁਰਖ ਪੂਰਨ ਗੁਣ ਸੰਪੂਰਨ ਪਰਮ ਭੀਤ ਹਰ ਹਰ ਮਿਲ ਪਗ ਹੈ। ਸਾਰੇ ਗੁਣਾਂ ਕਰਕੇ ਪੂਰਾ ਕੌਣ, ਜਿਹੜਾ ਵੱਡਾ ਪੁਰਖ ਕੌਣ ਹੈ, ਪਰਮੇਸ਼ਰ ਕਹਿੰਦੇ। ਉਸ ਦੇ ਨਾਮ ਦੇ ਨਾਲ ਮਿਲਣ, ਇਹ ਭਰਮ ਰੂਪੀ ਭੀਤ, ਭੀਤ ਨਾਮ ਕੰਧ ਦਾ ਪਗ ਹੈ, ਮੈਨੇ ਭਗਨ ਹੋ ਜਾਂਦੀ ਹੈ, ਟੁੱਟ ਜਾਂਦੀ ਹੈ। ਬਿਨਵੰਤ ਨਾਨਕ ਸੁਣ ਮੰਤਰ ਸਖੀਏ, ਹਰ ਨਾਮ ਨਿਤ ਨਿਤ ਨਿਤ ਜਪ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਹੈ ਹੇ ਸਖੀਏ, ਇਹ ਜਿਹੜੀ ਮੰਤਰ ਨਾਮ ਹੁੰਦਾ ਸਲਾਹ ਦਾ, ਮੇਰੀ ਸਲਾਹ ਨੂੰ ਸੁਣ ਲੈ, ਹਮੇਸ਼ਾ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਨਿਤ ਨਿਤ ਨਿਤ ਜਪ ਹੈ, ਤਿੰਨ ਵਾਰੀ ਕਿਹਾ ਮਨ ਬਣੇ ਸਰੀਰ ਕਰਕੇ ਜਪਣਾ ਕਰ। ਹਰ ਨਾਰ ਸੁਹਾਗਣੇ ਸਭ ਰੰਗ ਮਾਣੇ, ਰਾਂਡ ਨਾ ਵੈਸੇ ਹੀ ਪ੍ਰਪੁਰਖ ਚਿਰਾਣੇ। ਉਹ ਨਿਰੰਕਾਰ ਦੀ ਜਿਹੜੀ ਸੁਹਾਗਣ ਮਲਾਪਲੀ ਜੀਵ ਰੂਪੀ ਇਸਤਰੀ ਹੈ, ਉਹ ਸਾਰੇ ਆਤਮਾ ਆਨੰਦ ਜਿਹੜੇ ਉਹਨਾਂ ਨੂੰ ਭੋਗਣਾ ਕਰਦੀ ਹੈ। ਚਿਰਾਣੇ ਜਿਹੜਾ ਅਨਾਦੀ ਪੁਰਖ ਕੌਣ ਨਿਰੰਕਾਰ ਆ, ਉਸ ਪਰਮੇਸ਼ਰ ਦੀ ਪ੍ਰਾਪਤੀ ਹੋਣ ਕਰਕੇ ਉਹ ਫਿਰ ਰਾਂਡ ਰੰਡੀ ਹੋ ਕੇ ਨਾ ਵੈਸੇ ਨਹੀਂ ਬਹਿੰਦੀ, ਭਾਵ ਉਹਦਾ ਪਰਮਾਤਮਾ ਦੇ ਨਾਲੋਂ ਕਦੇ ਵੀ ਸੰਬੰਧ ਟੁੱਟਦਾ ਨਹੀਂ, ਹਰ ਵੇਲੇ ਪਰਮਾਤਮਾ ਨਾਲ ਸੁਰਤੀ ਵਿਰਤੀ ਜੁੜੀ ਰਹਿੰਦੀ ਹੈ। ਨਾ ਦੂਖ ਪਾਵੈ ਪ੍ਰਭ ਧਿਆਵੈ ਧਨ ਤੇ ਵਡਭਾਗੀ ਆ, ਨਿਰੰਕਾਰ ਨੂੰ ਧਿਆਉਣ ਕਰਕੇ ਫਿਰ ਉਹਨੂੰ ਕੋਈ ਦੁੱਖ ਪ੍ਰਾਪਤ ਨਹੀਂ ਕਰਦੀ। ਉਹ ਵੱਡਿਆਂ ਭਾਗਾਂ ਵਾਲੀ ਜੀਵ ਰੂਪੀ ਇਸਤਰੀ ਧਨਤਾ ਯੋਗ ਹੈ, ਸੁਖ ਸਹਿਜ ਸੋਭ ਹੈ, ਕਿਲਵੇ ਖੋਭ ਹੈ, ਨਾਮ ਰਸ ਰੰਗ ਜਾਗੀ ਆ। ਰਸ ਪ੍ਰੇਮ ਦੇ ਨਾਲ ਜਿਹੜੇ ਨਾਮ ਦੇ ਰੰਗ ਵਿੱਚ ਜਾਗਦੇ ਆ, ਸਿਮਰਨ ਕਰਦੇ ਆ, ਕਿਲਵੇ ਉਹ ਪਾਪਾਂ ਨੂੰ ਖੋਵੈ ਨਾਸ ਕਰਦੇ ਹਨ। ਸਹਿਜ ਸੁਖ ਕੀ ਹੈ, ਜਿਹੜਾ ਅਚੁੱਤ ਸੁਖ ਉਹਦੇ 'ਚ ਸੁਣਦੇ ਆ, ਭਾਵ ਜਿਹੜਾ ਸਮਾਧੀ ਦਾ ਆਨੰਦ ਆ ਉਹਨੂੰ ਪ੍ਰਾਪਤ ਕਰਦੇ ਹਨ। ਮਿਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ, ਪਿਰਿਆ ਬਚਨ ਮਿੱਠੇ ਭਾਣੇ, ਜਿਹੜਾ ਉਹਦੇ ਪ੍ਰੇਮ 'ਚ ਮਿਲ ਕੇ ਰਹਿਣਾ, ਪਰਮਾਤਮਾ ਦੇ ਨਾਮ ਨੂੰ ਗਹਿਣਾ ਮੈਨੇ ਗ੍ਰਹਿਣ ਕਰੇ, ਪਰਮਾਤਮਾ ਦੇ ਨਾਮ ਦਾ ਗਹਿਣਾ ਬਣਾ ਲੈ, ਪਵਿੱਤਰ ਅਤੇ ਮਿੱਠੇ ਬਚਨ ਬੋਲੇ। ਜਿਹੜੇ ਮਿੱਠੇ ਬਚਨ ਆ ਉਹਨੂੰ ਨਿਰੰਕਾਰ ਨੂੰ ਪਾਉਂਦੇ ਆ, ਉਹਨਾਂ ਨੇ ਫਿਰ ਮਾਲਕ ਨਾਲ ਮਿਲ ਕੇ ਰਹਿਣਾ ਕੀਤਾ। ਔਰ ਜਿਨ੍ਹਾਂ ਨੇ ਪ੍ਰੇਮ ਔਰ ਪਰਮਾਤਮਾ ਦੀ ਭਗਤੀ ਦਾ ਗਹਿਣਾ ਪਾਇਆ ਹੋਇਆ, ਉਹਨਾਂ ਦੇ ਫਿਰ ਬੋਲੇ ਹੋਏ ਜਿਹੜੇ ਮਿੱਠੇ ਵਾਕ ਹੈ ਉਹ ਪਰਮਾਤਮਾ ਨੂੰ ਪਾਉਂਦੇ ਹਨ। ਬਿਨਵੰਤ ਨਾਨਕ ਮਨੇ ਛਪਾਈ ਹਰ ਮਿਲੇ ਪੁਰਖ ਚਰਾਣੇ, ਪਾਤਸ਼ਾਹਾਂ ਦੇ ਚਰਾਣੇ ਜਿਹੜੇ ਅਨਾਦੀ ਪੁਰਖ ਪਰਮਾਤਮਾ ਦੇ ਮਿਲਣ ਕਰਕੇ ਉਹਨਾਂ ਦੇ ਮਨ 'ਚ ਜੋ ਚਾਹੁੰਦੇ ਸੀ ਉਹਨਾਂ ਫਲਾਂ ਦੀ ਪ੍ਰਾਪਤੀ ਹੋ ਗਈ। ਤਿਤ ਗ੍ਰਹਿ ਸੋਹਲੜੇ ਕੋੜ ਆਨੰਦਾ, ਉਹਨਾਂ ਦੇ ਘਰ 'ਚ ਕਰੋੜਾਂ ਆਨੰਦ ਹੈ, ਸੋਹਲੜੇ ਖੁਸ਼ੀਆਂ ਦੇ ਗੀਤ ਮੰਗਲਾਚਾਰ ਹੋ ਰਹੇ ਹਨ। ਸੋਹਲੜੇ ਮੈਨੇ ਸੋਭਨੀਕ, ਐਸੇ ਆਨੰਦ ਹੋ ਰਹੇ ਹਨ, ਮੰਤਰ ਲੱਭ ਰਿਹਾ ਪਰਮਾਨੰਦ। ਉਹਨਾਂ ਗੁਰਮੁਖਾਂ ਦੇ ਮਨ ਔਰ ਤਨ ਵਿੱਚ ਪਰਮ ਵੱਡੇ ਆਨੰਦ ਨੂੰ ਦੇਣ ਵਾਲਾ ਪਰਮੇਸ਼ਰ ਰਵ ਰਿਹਾ, ਰਾਜਮਾਨ ਹੋ ਰਿਹਾ ਹੈ, ਤਾਂ ਸਾਰੇ ਵਿਆਪਕ ਉੱਥੇ ਪ੍ਰਗਟ ਹੋ ਰਿਹਾ। ਹਰ ਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤ ਉਧਾਰਣ, ਗੋਬਿੰਦ ਪਤ ਉਧਾਰਣ ਹਰੀ ਨਿਰੰਕਾਰ ਬੇਅੰਤ ਹੈ।
ਬੜਾ ਦਿਆਲੂ ਸ੍ਰੀ ਧਰ ਮਾਇਆ ਦਾ ਆਸਰਾ ਹੈ ਉਹ ਜਿਹੜਾ ਐਸਾ ਗੋਬਿੰਦ ਪਰਮੇਸ਼ਰ ਹੈ ਪਾਪੀਆਂ ਨੂੰ ਤਾਰਨ ਵਾਲਾ ਹੈ ਪ੍ਰਭ ਕਿਰਪਾ ਤਾਰੀ ਹਰ ਮੁਰਾਰੀ ਪੈ ਸਿੰਧ ਸਾਗਰ ਤਾਰਨ ਜਿਨ੍ਹਾਂ 'ਤੇ ਉਸ ਮੁਰਾਰੀ ਨੇ ਕਿਰਪਾ ਧਾਰਨਾ ਕੀਤੀ ਹੈ ਐਸੇ ਜਿਹੜੇ ਗੁਰਮੁਖ ਇਹ ਜਿਹੜਾ ਪੈਦਾ ਸੰਸਾਰ ਸਾਗਰ ਆ ਇਹ ਤੋਂ ਉਹਨਾਂ ਨੂੰ ਤਾਰਨਾ ਕੀਤਾ ਹੈ ਜੋ ਸਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੁਣਦਾ ਜਿਹੜੇ ਵੀ ਗੁਰਮੁਖ ਪਿਆਰੇ ਉਹਦੀ ਸ਼ਰਨ 'ਚ ਆ ਜਾਂਦੇ ਆ ਉਹਨਾਂ ਨੂੰ ਕੰਠ ਲਾਵੇ ਆਪਣੇ ਗਲ ਲਾ ਲੈਂਦਾ ਐਸਾ ਜਿਹੜਾ ਸਾਡਾ ਸੁਆਮੀ ਹੈ ਉਹਦਾ ਇਸ ਤਰ੍ਹਾਂ ਦਾ ਬਿਰਧ ਮੈਨੇ ਉਹਦਾ ਧਰਮ ਹੈ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ ਮਹਾਰਾਜ ਕਹਿੰਦੇ ਉਹ ਪਰਮਾਤਮਾ ਮਿਲਿਆ ਉਹ ਸਦਾ ਹਮੇਸ਼ਾ ਕੇਲ ਮੈਨੇ ਆਤਮਾ ਗਨਾਂ ਦੀਆਂ ਖੁਸ਼ੀਆਂ ਨੂੰ ਕਰੰਦਾ ਕਰਦਾ ਹੈ ਵਿਆਹਗੜਾ ਮਹੱਲਾ ਪੰਜਵਾਂ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ ਮਹਾਰਾਜ ਕਥਨ ਕਰਦੇ ਆ ਉਹ ਸਦਾ ਹੀ ਆਨੰਦ ਕਰ ਰਿਹਾ ਹੈ ਵਿਆਹਗੜਾ ਮਹੱਲਾ ਪੰਜਵਾਂ ਹਰ ਚਰਨ ਸਰੋਵਰ ਤਹਿ ਕਰੋ ਨਿਵਾਸ ਮਨ ਮਨ ਨੂੰ ਸੰਬੋਧਨ ਕਰ ਕਹਿੰਦੇ ਸਰੋਵਰ ਰੂਪੀ ਜਿਹੜੇ ਵਾਹਿਗੁਰੂ ਦੇ ਚਰਨ ਹੈ ਸਾਧ ਸੰਗਤ ਵਿੱਚ ਨਿਵਾਸ ਕਰ ਕਰ ਮੱਜਨ ਹਰ ਸਰੇ ਸਭ ਕਿਲ ਵਿਖਨਾਸ ਮਨ ਹੇ ਮਨਾ ਨਿਰੰਕਾਰ ਦਾ ਜਿਹੜਾ ਸਤਸੰਗਤ ਰੂਪੀ ਸਰੋਵਰ ਗੁਰੂ ਦੇ ਉਪਦੇਸ਼ ਰੂਪੀ ਜਲ ਨਾਲ ਭਰਿਆ ਹੋਇਆ ਇਹਦੇ 'ਚ ਮੱਜਨ ਇਸ਼ਨਾਨ ਕਰ ਸਾਰੇ ਜਿਹੜੇ ਤੇਰੇ ਪਾਪ ਆ ਉਹਨਾਂ ਦਾ ਨਾਸ ਕਰ ਲੈਣਾ ਕਰ ਕਰ ਸਦਾ ਮੱਜਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸੇ ਗੋਬਿੰਦ ਸੱਜਣ ਮਿੱਤਰ ਕੌਣ ਹੈ ਮਹਾਤਮਾ ਹੈ ਉਹਨਾਂ ਮਹਾਤਮਾ ਨੂੰ ਮਿਲ ਕੇ ਤੂੰ ਸਦਾ ਇਹ ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰ ਔਰ ਜਿਹੜਾ ਤੈਨੂੰ ਦੁੱਖ ਦੇਣ ਵਾਲਾ ਅਗਿਆਨ ਰੂਪੀ ਹਨੇਰਾ ਇਹ ਨਾਸ਼ ਹੋ ਜਾਏਗਾ ਖਤਮ ਹੋ ਜਾਏਗਾ ਜਨਮ ਮਰਨਾ ਹੋਏ ਤਿਸ ਕੋ ਕੱਟਿਆ ਜਮ ਕੇ ਫਸੇ ਜਿਨੀ ਇਹ ਨਾਮ ਰੂਪੀ ਜਲ ਇਸ਼ਨਾਨ ਕਰ ਲਿਆ ਉਹਨਾਂ ਨੂੰ ਮੁੜ ਕੇ ਜੰਮਣ ਵੱਲ ਦਾ ਦੁੱਖ ਨਹੀਂ ਹੁੰਦਾ ਉਹਨਾਂ ਦੇ ਗਲ ਵਿੱਚੋਂ ਜਿਹੜੇ ਜਮਾਂ ਦੇ ਫਾਹੇ ਸੀ ਪਾਤਸ਼ਾਹ ਕਹਿੰਦੇ ਕੱਟੇ ਗਏ ਹਨ ਮਿਲ ਸਾਧ ਸੰਗੇ ਨਾਮ ਰੰਗੇ ਤਾਹਾਂ ਪੂਰਨਾਸੋ ਪਾਤਸ਼ਾਹ ਕਹਿੰਦੇ ਸਤਸੰਗ 'ਚ ਮਿਲ ਕੇ ਨਾਮ ਵਿੱਚ ਰੰਗੇ ਜਿਨ੍ਹਾਂ ਨੇ ਆਪਣਾ ਪਿਆਰ ਕੀਤਾ ਉਹਨਾਂ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਪਾਤਸ਼ਾਹ ਕਹਿੰਦੇ ਜਿਨ੍ਹਾਂ 'ਤੇ ਮਾਲਕ ਮਿਹਰ ਕਰਦਾ ਹੈ ਕਿਰਪਾ ਧਾਰਦਾ ਹੈ ਉਹਨਾਂ ਗੁਰਮੁਖਾਂ ਦਾ ਮਹਾਰਾਜ ਦੇ ਚਰਨਾਂ ਵਿੱਚ ਪਾਵ ਸਾਧਸੰਗ 'ਚ ਨਿਵਾਸ ਹੁੰਦਾ ਹੈ ਤਹਿ ਅਨੰਦ ਬਨੋਦ ਸਦਾ ਅਨਹਦ ਚੁਣ ਘਾਰ ਹੋ ਰਾਂ ਤੈ ਉਸ ਸਤਸੰਗਤ ਵਿੱਚ ਸਦਾ ਆਨੰਦਦਾਈ ਬਨੋਦ ਕੌਤਕ ਹੁੰਦੇ ਹਨ ਸਦਾ ਹਮੇਸ਼ਾ ਆਨੰਦ ਇੱਕ ਰਸ ਪਰਮਾਤਮਾ ਦੀ ਪ੍ਰਾਪਤੀ ਦੇ ਰੁਣ ਝੁਣਕਾਰ ਸੰਗਿਆ ਦੇ ਵਾਜੇ ਹੋ ਰਹੇ ਜਿਵੇਂ ਝਾਂਜਰਾਂ 'ਤੇ ਘੁੰਗਰੂ ਖੜਕਦੇ ਆ ਉਹਨਾਂ ਦੀ ਜਿਹੜੀ ਆਵਾਜ਼ ਨੂੰ ਰੁਣ ਝੁਣਕਾਰ ਕਹਿ ਦਿੰਦੇ ਇਸ ਤਰ੍ਹਾਂ ਵਾਜੇ ਵੱਜ ਰਹੇ ਮਿਲ ਗਾਵ ਹੈ ਸੰਤ ਜਨਾ ਪ੍ਰਭ ਕਾ ਜੈਕਾਰ ਹੋ ਰਾਂ ਸਾਨੂੰ ਹਜ਼ੂਰ ਸਾਹਿਬ ਗਏ ਸੀ ਯਾਤਰਾ ਨੂੰ ਉਧਰ ਹਾਲੇ ਵੀ ਬੈਲਾਂ ਦਾ ਬੜਾ ਸਤਿਕਾਰ ਆ ਬੈਲ ਗੱਡੀਆਂ ਚੱਲਦੀਆਂ ਸੈਂਕੜੇ ਖੜਕਾਂ ਉਹ ਇੱਕ ਤਾਂ ਅੰਮ੍ਰਿਤ ਵੇਲਾ ਹੁੰਦਾ ਟਕਾ ਬੜਾ ਹੁੰਦਾ ਉਹ ਜਿਹੜੇ ਉਹਨਾਂ ਦੇ ਪੈਰਾਂ 'ਚ ਹਮੇਲਾਂ ਪਾਈਆਂ ਗਲ 'ਚੋਂ ਘੁੰਗਰੂ ਕੈਂਠੀਆਂ ਪਾਈਆਂ ਖੜਕਦੀਆਂ ਬੜੀ ਸੁੰਦਰ ਜਿਹੜੀ ਧੁਨ ਆ ਉਹ ਪੈਦਾ ਹੁੰਦੀ ਹੈ ਉਹ ਸਭ ਜਿਹੜਾ ਉਹਨੂੰ ਰੁਣ ਝੁਣਕਾਰ ਕਹਿ ਦਿੰਦੇ ਆ ਇਸ ਵਾਸਤੇ ਇਸ ਤਰ੍ਹਾਂ ਦੀ ਆਵਾਜ਼ਾਂ ਹੋ ਰਹੀਆਂ ਅਤੇ ਜਦੋਂ ਸਿਮਰਨ ਕਰਦਾ ਫਿਰ ਇਸ ਤਰ੍ਹਾਂ ਦੇ ਅਨਹਦ ਵਾਜੇ ਜਿਹੜੇ ਉਹ ਵੱਜਦੇ ਆ ਸਾਰੰਗ ਦੀ ਆਵਾਜ਼ ਆ ਬੀਣਾ ਦੀ ਆ ਢੋਲਕ ਦੀ ਆ ਮਰਦੰਗ ਦੀ ਹੈ ਸੰਖ ਦੀ ਆ ਨਗਾਰੇ ਦੀ ਹੈ ਪੁੱਤਰੀ ਹੈ ਬੰਸਰੀ ਹੈ ਬੱਦਲਾਂ ਦੀ ਗਰਜਣਾ ਸ਼ੇਰ ਦੀ ਗਰਜਣਾ ਘੜਿਆਲ ਆਦਿਕ ਹੈ ਸਾਰੰਗੀ ਹੈ ਬੀਣਾ ਹੈ ਇਸ ਤਰ੍ਹਾਂ ਨਹੀਂ ਜਦੋਂ ਇਕੱਠੀਆਂ ਆਵਾਜ਼ਾਂ ਵੱਜਣ ਤਾਂ ਬੜਾ ਆਨੰਦਦਾਈ ਧੁਨੀ ਪੈਦਾ ਹੋ ਜਾਂਦੀ ਉਹਨੂੰ ਰੁਣ ਝੁਣਕਾਰ ਕਹਿ ਦਿੰਦੇ ਇਸ ਤਰ੍ਹਾਂ ਕਿ ਇਹਦੇ ਅੰਦਰ ਐਸੀਆਂ ਅਨਹਦ ਨਾਦ ਦੀਆਂ ਜਿਹੜੀਆਂ ਧੁਨੀਆਂ ਉਹ ਸੁਣਾਈ ਦਿੰਦੀਆਂ ਹਨ ਮਿਲ ਗਾਵ ਹੈ ਸੰਤ ਜਨਾ ਪ੍ਰਭ ਕਾ ਜੈਕਾਰ ਹੋ ਰਾਂ ਉਹ ਮਹਾਤਮਾ ਜਨਾਬ ਮਿਲ ਕੇ ਪਰਮੇਸ਼ਰ ਦਾ ਜੈਕਾਰ ਹੋ
ਜੈ ਜੈਕਾਰ ਕਰਦੇ ਜਸ ਗਾਉਂਦੇ ਹਨ। ਮਿਲ ਸੰਤ ਗਾਵੈ ਕਸਮ ਪਾਵੈ ਪ੍ਰੇਮ ਰਸ ਰੰਗ ਭਿੰਨੀਆਂ, ਉਹ ਮਹਾਤਮਾ ਜਨ ਸੰਤ ਜਨ ਮਿਲ ਕੇ ਗਾਉਂਦੇ ਆ, ਨਿਰੰਕਾਰ ਨੂੰ ਪਾਉਂਦੇ ਰੰਗ। ਉਹ ਜਿਹੜਾ ਪਿਆਰ ਅਤੇ ਆਨੰਦ ਸਰੂਪੀ ਪਰਮਾਤਮਾ ਉਹਦੇ ਰਸ ਵਿੱਚ ਉਹਨਾਂ ਦੀ ਬੁੱਧੀ ਭਿੰਨੀ ਆ, ਭਿੱਜੀ ਰਹਿੰਦੀ ਹੈ, ਜੁੜੇ ਰਹਿੰਦੇ ਹਰ ਵੇਲੇ। ਹਰ ਲਾਭ ਪਾਇਆ ਆਪ ਮਿਟਾਇਆ, ਮਿਲੇ ਚੀਜ਼ ਵੀ ਸੁਣੇ ਉਹਨੇ ਜਿਹੜਾ ਆਪਾ ਭਾਵ ਕੀ ਹੰਕਾਰ ਇਹਨੂੰ ਮਿਟਾ ਦਿੱਤਾ, ਪਰਮੇਸ਼ਰ ਦੀ ਪ੍ਰਾਪਤੀ ਰੂਪੀ ਲਾਭ ਪਾ ਲਿਆ। ਜਿਹੜੇ ਬੜੀ ਦੇਰ ਤੋਂ ਚੀਜ਼ ਵੀ ਸੁਣਿਆ ਪਿਛੜੇ ਸੀ, ਮਹਾਰਾਜ ਦੇ ਮਿਲ ਪੈ ਮਿਲਾਪ ਹੋ ਗਿਆ। ਜਾਂ ਪੂਜਾ ਦਿਨੇ ਦਇਆ ਕਿਨੇ ਪ੍ਰਭੇ ਕਾਗਮ ਪਾਰੋ, ਇੱਕ ਜਿਹੜਾ ਕੰਮ ਪਾਰ ਪਰਮੇਸ਼ਰ ਸੀ, ਹੁਣ ਮੇਹਰ ਦੀ ਨਜ਼ਰ ਕਰਕੇ ਮੈਨੂੰ ਕਹਿੰਦੇ ਮਨ ਬੁੱਧੀ ਰੂਪੀ ਭੁਜਾਂ ਤੋਂ ਪਕੜ ਲਿਆ। ਕਿਉਂਕਿ ਜਦੋਂ ਮਨ ਵੀ ਗੁਰੂ ਹੁੰਦੇ ਤਾਂ ਬੁੱਧੀ ਵੀ, ਫੇਰ ਇਹਨਾਂ ਭਜਣਾ ਨੱਠਣਾ ਕਿੱਥੇ। ਬਿਨਵੰਤ ਨੰਗ ਸਦਾ ਨਿਰਮਲ ਸੱਚ ਸ਼ਬਦ ਨੂੰ ਚੁਣਕਾਰੋ, ਪਾਤਸ਼ਾਹ ਜੀ ਕਿਰਪਾ ਕਰਦੇ ਆ, ਉਹ ਤਾਂ ਸਦਾ ਨਿਰਮਲ ਪਵਿੱਤਰ ਹੈ। ਸੱਚੇ ਸ਼ਬਦ ਬ੍ਰਹਮ ਨਿਰੰਕਾਰ ਦੇ ਨੂੰ ਚੁਣਕਾਰੋ, ਜਸ ਨੂੰ ਆਚਾਰ ਨਾ ਕਰੋ, ਉਹਦੀ ਮਹਿਮਾ ਜਿਹੜੀ ਹੈ ਸਦਾ ਇੱਕ ਰਸ ਕਰਦੇ ਰਹੋ। ਸੁਣ ਵੱਡੇ ਭਾਗੀ ਆਨ ਅੰਮ੍ਰਿਤ ਬਾਣੀ ਰਹੋ, ਇਹ ਵੱਡਿਆਂ ਭਾਗਾਂ ਵਾਲਿਓ ਪਰਮੇਸ਼ਰ ਦੀ ਨਾਮ ਰੂਪੀ ਅੰਮ੍ਰਿਤ ਬਾਣੀ ਨੂੰ ਸੁਣਿਆ ਕਰੋ। ਜਿਨ ਕੋ ਕਰਮ ਲਿਖੀ ਤੇ ਸਿਰੇ ਦਾ ਸੁਮਾਣੀ ਨਾ, ਜਿਨ੍ਹਾਂ ਦੇ ਕਰਮ ਭਾਗਾਂ 'ਚ ਇਹ ਬਾਣੀ ਦਾ ਸਿਮਰਨ, ਬਾਣੀ ਦਾ ਕੀਰਤਨ, ਬਾਣੀ ਦੀ ਕਥਾ, ਬਾਣੀ ਦਾ ਸ਼ਬਦ ਅਭਿਆਸ ਲਿਖਿਆ, ਉਹਨਾਂ ਦੇ ਹਿਰਦੇ 'ਚ ਇਹ ਪਰਮਾਤਮਾ ਦੀ ਨਾਮ ਰੂਪੀ ਬਾਣੀ ਸਮਾਉਂਦੀ ਹੈ। ਅਕਥ ਕਹਾਣੀ ਤਿੰਨੀ ਜਾਣੀ, ਜੇ ਸਾਪ ਪ੍ਰਭ ਕਿਰਪਾ ਕਰੇ, ਇਹ ਅਕਥ ਨਹੀਂ ਹੈ, ਨਿਰੰਕਾਰ ਦੀ ਕਹਾਣੀ ਜਿਹੜੀ ਕਥਾ ਉਹਨਾਂ ਨੇ ਜਾਣੀ ਹੈ, ਜਿਨ੍ਹਾਂ ਦੇ ਮਾਲਕ ਆਪ ਮੇਹਰ ਦੀ ਨਜ਼ਰ ਕਰਦਾ ਹੈ। ਅਮਰਥੀਆ ਫਿਰ ਨਾ ਮੂਆ ਕਲ ਕਲੇਸਾ ਦੋ ਖੜੇ, ਉਹ ਤਾਂ ਅਮਰ ਹੋ ਗਏ, ਉਹ ਨਹੀਂ ਮਰਦੇ। ਉਹਨਾਂ ਦੀਆਂ ਕਲਪਨਾ ਕਲੇਸ਼ ਔਰ ਜਿੰਨੇ ਦੁੱਖ ਸੀ ਹਰੇ ਹਰੇ ਦੂਰ ਹੋ ਗਿਆ, ਨਾਸ ਹੋ ਗਏ। ਸੰਤ ਗਿਆਨੀ ਜੋਤ ਸਿੰਘ ਜੀ ਮਹਾਰਾਜ ਸਥਾਨ 'ਤੇ ਕਥਾ ਕਰਿਆ ਕਰਦੇ ਸਨ, ਬੜੇ ਵਿਦਵਾਨ ਸੀ। ਅਤੇ ਮਹਾਰਾਜ ਜਦੋਂ ਆਪ ਹਾਜ਼ਰ ਹੋਣ ਤਾਂ ਸਾਰੇ ਪ੍ਰੇਮੀਆਂ ਨੇ ਕਥਾ ਜਾ ਜਾਣਾ, ਬਾਅਦ 'ਚ ਢਿੱਲ ਮੱਠ ਹੋ ਜਾਣੀ, ਸੰਗਤ ਬੈਠਣੀ ਨਾ, ਕਿਉਂਕਿ ਭੈ ਵਿੱਚ ਹੀ ਭਗਤੀ ਹੁੰਦੀ ਹੈ। ਅਤੇ ਮਹਾਰਾਜ ਆਏ ਅਤੇ ਗਿਆਨੀ ਜੀ ਕਥਾ ਨਾ ਕਰਨ, ਮਹਾਰਾਜ ਕਹਿਣ ਲੱਗਾ ਗਿਆਨੀ ਜੀ ਕਥਾ ਨਹੀਂ ਕਰਦੇ, ਕਹਿੰਦੀ ਜੀ ਕਥਾ ਮੈਨੂੰ ਕੰਧਾਂ ਨੂੰ ਸੁਣਾ, ਮੈਂ ਸੁਣਨ ਨਹੀਂ ਆਉਂਦੇ, ਪਾਪ ਹੁੰਦੇ ਆ ਤਾਂ ਡਰਦੇ ਸਾਰੇ ਆਉਂਦੇ ਆ। ਮਹਾਰਾਜ ਕਹਿੰਦੇ ਅਸਲੀ ਡਰ ਤਾਂ ਉਹ ਆ ਜਿਹੜਾ ਅਸੀਂ ਦੇਰੇ ਨਾ ਹੋਈਏ ਫੇਰ ਮੰਨਣ, ਗੈਰ ਹਾਜ਼ਰੀ ਡਰ ਮੰਨੇ, ਅਸਲੀ ਤਾਂ ਉਹ ਡਰ ਆ। ਫਿਰ ਪੂਰੀ ਡਿਊਟੀ ਦਿੱਤੀ ਆ, ਅਸਲੀ ਡਿਊਟੀ ਉਹ ਅਸਲੀ ਸੇਵਾਦਾਰ ਉਹ ਆ ਜਿਹੜਾ ਗੈਰ ਹਾਜ਼ਰੀ 'ਚ ਪੂਰੀ ਸੇਵਾ ਕਰਦਾ। ਅਤੇ ਮਹਾਰਾਜ ਕਹਿੰਦੇ ਅੱਛਾ, ਕਹਿੰਦੇ ਅੱਜ ਤੈਨ ਇਹ ਨਹੀਂ, ਕਹਿੰਦੇ ਕਾਮ ਕਰੋ ਦੇ ਕੀੜਿਆਂ ਦੀ ਕਥਾ ਵੀ ਸੁਣੀ, ਤੈਨੂੰ ਅੱਜ ਦਿਖਾਵਾਂਗੇ ਕੌਣ ਕਥਾ ਸੁਣਦੇ। ਹੁਣ ਅੱਗੇ ਉੱਥੇ 2 ਵਜੇ ਕੁਆੜ ਖੁੱਲ੍ਹਣੇ, ਇਸ਼ਨਾਨ ਹੋਣਾ, ਵਿਛਾਈ ਹੋਣੀ, ਮਹਾਰਾਜ ਦੀ ਵਿਛਾਈ ਪ੍ਰਕਾਸ਼, ਫਿਰ 4 ਤੋਂ 5 ਸੌ ਹੋਣੀ, 5 ਤੋਂ 7 ਆਸਾਈ ਵਾਰ, 7 ਤੋਂ 8 ਅੰਮ੍ਰਿਤ ਰੂਪ ਲੜੀ ਵਾਰ ਕਥਾ, ਅਰਦਾਸ ਕਿਹੜਾ ਪਿਆ ਦੇਵ ਵਰਤਨ, ਫਿਰ ਜਲ ਪਾਣੀ ਸਗੋ, ਫਿਰ 10 ਦੇ ਅੰਦਰ ਲੰਗਰ ਦੀ ਘੈਂਟੀ ਖੜ ਗਈ, ਸਵੇਰੇ ਜਲ ਪਾਣੀ ਹਾਜ਼ਰੀ ਜਗ ਲਈ, ਪ੍ਰਸ਼ਾਦ ਮਿਲ ਗਿਆ। ਫਿਰ ਤੀਸਰੇ ਪੈਰ ਫਿਰ ਜਲ ਪਾਣੀ ਕਥਾ, ਤੀਸਰੇ ਪੈਰ ਸਵੇਰੇ ਸ਼ਾਮ ਨੂੰ ਰਹਿ ਰਾਸ ਆਰਸੀ, ਔਰ ਫਿਰ 2-3 ਮੁਤਾਬਕ ਕਥਾ ਦੇਖ ਲਈ ਸ਼ਾਮ ਨੂੰ ਹੋਣੀ, ਫਿਰ ਕੀਰਤਨ ਸੋਲਾ ਸੰਪੂਰਨ ਤਾਰ ਦਾ ਸੁਖਾਸਨ ਬਰਾਜਮਾ, ਅੰਮ੍ਰਿਤ ਵੇਲੇ 3 ਵਜੇ ਫਿਰ ਘੰਟੀ ਖੜਕਣੀ ਆ, ਉਹਦੇ ਨਾਲ ਸਾਰਿਆਂ ਨੂੰ ਉੱਠਣਾ ਹੀ ਪੈਣਾ, ਇਸ਼ਨਾਨ ਪਾਣੀ ਕਰਕੇ ਨਿਤਨੇਮ ਭਜਨ ਬਾਣੀ ਕਰੋ, ਜਾਂ ਜੋ ਜਿੱਥੇ ਜਿੱਥੇ ਸੇਵਾਵਾਂ ਡਿਊਟੀਆਂ ਉਹ ਡਿਊਟੀਆਂ ਕਰੋ। ਮਹਾਰਾਜ ਪ੍ਰਕਾਸ਼ ਹਨ, ਮਹਾਰਾਜ ਪ੍ਰਕਾਸ਼ ਦੀ ਸੇਵਾ ਕਰਨੀ। ਅਤੇ ਅੱਜ ਜਿਹੜੇ ਉਹ ਗਏ ਸੇਵਾ ਦਾ
ਤੇ ਜਗਮਗ ਜਗਮਗ ਪ੍ਰਕਾਸ਼ ਉਦੋਂ ਬਿਜਲੀ ਦਾ ਹੈ ਨਾ ਆਮ ਅਤੇ ਉਹਦੇ ਦੀਵੇ ਬਲਣੇ ਪੈਂਦੇ ਜਾਂ ਤਿਲਾਂ ਦੇ ਤਿਲਾਂ ਮਿੱਟੀ ਦੇ ਮਹਾਰਾਜ ਦਾ ਹੁਕਮ ਨਹੀਂ ਵੀ ਗੁਰੂ ਗੁਰਦੁਆਰੇ ਬਾਲਿਆ ਜਾਏ ਮੇਲੇ ਦੇਖਿਆ ਵੀ ਮਹਾਰਾਜ ਪ੍ਰਕਾਸ਼ ਗੁਰੂ ਮਹਾਰਾਜ ਦਾ ਪ੍ਰਕਾਸ਼ ਸੇਵਾ ਹੋਈ ਗੁਰਦੁਆਰਾ ਪ੍ਰਕਾਸ਼ ਨੂੰ ਭਰਿਆ ਦਿਵ ਰੂਹਾਂ ਬੈਠੀਆਂ ਸਤਸੰਗ ਹੋ ਰਿਹਾ ਕਹਿੰਦੇ ਮਹਾਰਾਜ ਵੀ ਅੱਗੇ ਤੋਂ ਕੁਆੜ ਇੰਨੇ ਵਜੇ ਖੁੱਲ੍ਹਦੇ ਆ ਅੱਜ ਇਹ ਪਹਿਲਾਂ ਹੀ ਸਾਰਾ ਕੁਛ ਹੋਇਆ ਕਹਿੰਦੇ ਆਹ ਕਥਾ ਸੁਣਦੇ ਆ ਜਿਹੜੇ ਸ਼ਹੀਦ ਮਰੀਦ ਆਪ ਤੋਂ ਬੈਠੇ ਸੀ ਉਹੀ ਸੇਵਾ ਕਰਦਾ ਗਿਆਨੀ ਜੀ ਕਹਿੰਦੇ ਮਹਾਰਾਜ ਮਾਫ਼ ਕਰ ਦਿਓ ਹੁਣ ਕੋਈ ਸੁਣਨ ਆਵੇ ਨਾ ਆਵੇ ਮੈਂ ਕਥਾ ਨਹੀਂ ਛੱਡੂੰਗਾ ਗਿਆਨੀ ਜੀ ਨੇ ਫਿਰ ਨਿਯਮ ਬਣਾ ਲਿਆ ਕਿਉਂਕਿ ਬਾਣੀ ਦੀ ਕਥਾ ਦਿਵ ਰੂਹਾਂ ਸੁਣਦੀਆਂ ਸਾਨੂੰ ਜੀਦੀਆਂ ਨੇ ਮਹਾਂਪੁਰਖ ਕਿਰਪਾ ਕਰਨ ਬੁੱਧੀ ਤੋਂ ਪੜਦਾ ਚੁੱਕਣ ਦਿਖਾ ਦਿੰਦੇ ਅਕਥ ਕਹਾਣੀ ਤਿੰਨੀ ਜਾਣੇ ਜਿਸ ਆਪ ਪ੍ਰਭ ਕਿਰਪਾ ਕਰੇ ਜਿੱਥੇ ਉਹ ਕਿਰਪਾ ਕਰਦਾ ਉਹ ਹੋਈ ਅਕਥਨੀ ਹੈ ਪ੍ਰਭੂ ਦੀ ਕਥਾ ਦੀ ਮਹਿਮਾ ਨੂੰ ਜਾਣਦਾ ਅਮਰ ਸੀ ਜਾਂ ਫਿਰ ਨਾ ਮੁਆ ਕਲ ਕਲੇਸਾ ਦੋ ਖਰੇ ਪਾਤਸ਼ਾਹ ਕਹਿੰਦੇ ਉਹ ਤਾਂ ਫਿਰ ਅਮਰ ਹੋ ਗਿਆ ਉਹ ਨਹੀਂ ਮਰਦਾ ਕਲਪਨਾ ਕਲੇਸ਼ੂ ਦੇ ਸਾਰੇ ਦੁੱਖ ਮਹਾਰਾਜ ਨੇ ਦੂਰ ਕਰ ਦਿੱਤੇ ਹਨ ਹਰ ਸਰਨ ਪਾਈ ਤਾਜਨਾ ਜਾਈ ਪ੍ਰਪ੍ਰੀਤ ਮੰਤਨ ਪਾਣੀ ਜਿਨ੍ਹਾਂ ਨੇ ਨਿਰੰਕਾਰ ਦੀ ਸ਼ਰਨ ਆਸਰਾ ਪਾ ਲਿਆ ਇਸ ਸ਼ਰਨ ਵਿੱਚ ਐਸੀ ਕਿਰਪਾ ਉਹ ਫਿਰ ਸ਼ਰਨ ਤਿਆਗੀ ਨਹੀਂ ਜਾਂਦੀ ਕਈਆਂ ਦਾ ਤਾਂ ਫਿਰ ਹੁੰਦਾ ਬਾਬਾ ਗੁਰੂ ਬਖਸ਼ ਸੋਹਣਾ ਕਹਿਣਾ ਲਾਂਗਰੀ ਸੀ ਮਹਾਰਾਜ ਕਟਾ ਬਛਾਣਾ ਵੇਚਿਓ ਸਾਧ ਗੁਣਾਂ ਦਾ ਕੋਈ ਲੱਲ ਨਹੀਂ ਉਹ ਮਨ ਭਟਕਦਾ ਨਾ ਗਿੱਦੜ ਨੂੰ ਪਿੱਛੇ ਨੂੰ ਵੀ ਝਾਕਦਾ ਇਸ ਵਾਸਤੇ ਫਿਰ ਉਹ ਜਿਹੜੇ ਮੰਦ ਬਰਾਗੀ ਹੈ ਉਹ ਫਿਰ ਥੋੜ੍ਹਾ ਚਿਰ ਹੀ ਨਿਭਦੇ ਜੇ ਤਾਂ ਮਨ 'ਚ ਪੂਰਾ ਬਰਾਗ ਆ ਜਾਏ ਸੰਸਾਰ ਦਾ ਮੋਹ ਟੁੱਟ ਜਾਏ ਫਿਰ ਉਹ ਤਿਆਗੀ ਬਰਾਗੀ ਵਿਅੰਗ ਬਣ ਕੇ ਸੇਵਾ ਕਰਦੇ ਕਹਿੰਦੇ ਉਹਨਾਂ ਤੋਂ ਫਿਰ ਸੇਵਾ ਨਹੀਂ ਤਿਆਗੀ ਜਾਂਦੀ ਜਿਵੇਂ ਹੁਣ ਫਿਰ ਮਨ ਜਗਾਓ ਸਿੰਘ ਮਹਾਰਾਜ ਕਹਿੰਦੇ ਕਿਵੇਂ ਆ ਕਹਿੰਦੇ ਮਹਾਰਾਜ ਪਹਿਲਾਂ ਫੌਜ ਸੀ ਹੁਣ ਖਿਆਲ ਇੱਧਰ ਸਿੰਘਾਪੁਰ ਜਾਵਾਂਗੇ ਪਹਿਲਾਂ ਲੋਕ ਇੱਧਰ ਜ਼ਿਆਦਾ ਜਾਂਦੇ ਹੁੰਦੇ ਸੀ ਵੱਡੇ ਆਉਂਦੇ ਸਨ ਬਾਅਦ 'ਚ ਚੱਲਿਆ ਉੱਥੇ ਟਰੱਕ ਟਰੁੱਕ ਚਲਾਊਂਗਾ ਜਾਂ ਕੋਈ ਹੋਰ ਨੌਕਰੀ ਕਰੂੰਗਾ ਮਹਾਰਾਜ ਕਹਿੰਦੇ ਫਿਰ ਤੂੰ ਸਾਡੀ ਨੌਕਰੀ ਕਰ ਲਾ ਉਹ ਕਹਿਣ ਲੱਗੇ ਮਹਾਰਾਜ ਬਾਬਾ ਜਗਾ ਕਹਿੰਦਾ ਮਹਾਰਾਜ ਮੈਨੂੰ ਫਿਰ ਕਿਸੇ ਅੱਗੇ ਹੱਥ ਨਾ ਡਣਾ ਪਏ ਅਤੇ ਮਹਾਰਾਜ ਨੇ ਫਿਰ ਸਾਂ ਦੀਆਂ ਚਾਬੀਆਂ ਫੜਾ ਤੀਆਂ ਕਹਿੰਦੇ ਲੈ ਸਾਰੀ ਜ਼ਿੰਦਗੀ ਵੀ ਉਹਨਾਂ ਨੇ ਕਠਾਰ ਦੀ ਸੇਵਾ ਕੀਤੀ ਘਰ ਦੀ ਜ਼ਮੀਨ ਜਾਇਦਾਦ ਘਰ ਕਾਠ ਸਾਰਾ ਵੇਚ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਸਮਰਪਿਤ ਕਰ ਦਿੱਤਾ ਸਾਰੀ ਜ਼ਿੰਦਗੀ ਸੇਵਾ ਨਾ ਕਰਾਂ ਜੇ ਦਰਸ਼ਨ ਜੋੜੇ ਮੈਂ ਬੈਠੇ ਹੋਣਾ ਅਤੇ ਹਾਂ ਕੋਈ ਸੇਵਾਦਾਰ ਡਿਊਟੀ ਦੇ ਰਿਹਾ ਸਾਰੀ ਜ਼ਿੰਦਗੀ ਇਸ ਤਰ੍ਹਾਂ ਸ਼੍ਰੀਮਾਨ ਬਾਬਾ ਬਹਾਲ ਸਿੰਘ ਸ਼੍ਰੀਮਾਨ ਬਾਬਾ ਜਨਕ ਸਿੰਘ ਜੀ ਅਤੇ ਜਿੱਥੇ ਜਿੱਥੇ ਸੇਵਾ ਲਾਈ ਸੰਤ ਅੰਮ੍ਰਿਤ ਸਿੰਘ ਕਹਿ ਲਓ ਮੱਝਾਂ ਗਾਈਆਂ ਅਤੇ ਉੱਥੇ ਹੀ ਸੇਵਾ ਨਿਭਾਉਣਾ ਜਿਨ੍ਹਾਂ ਦੀ ਆਪਣੇ ਜਾਪ ਅਤੇ ਸੇਵਾ ਉਹ ਜਾਪ ਅਤੇ ਭਾਈ ਗਿਆਨ ਸਿੰਘ ਰਾਜਪੁਰ ਭਾਈਆਂ ਦੇ ਸੀ ਦੇ ਲਓ 6 ਮੀਲ ਤੁਰ ਕੇ ਆਉਣਾ 6 ਮੀਲ ਜਾਣਾ ਡਾਕੀਏ ਸੀ ਅਤੇ ਉਹਨਾਂ ਨੇ 2 ਵੇਲੇ ਆਪਣੀ ਡਿਊਟੀ ਮਹਾਰਾਜ ਪ੍ਰਕਾਸ਼ ਸੁਖ ਆਸਣ ਕਥਾ ਨਹੀਂ ਸੁਣਨੀ ਭਾਂਡੇ ਮਾਂਜਣੇ ਲੰਗਰ ਦੇ ਸੇਵਾ ਕਰਨੀ ਇਸ ਤਰ੍ਹਾਂ ਜਿਹੜੇ ਪ੍ਰੇਮੀ ਲੋਕ ਹੈ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਪਿਆਰ ਹੈ ਉਹ ਸੇਵਾ ਭਾਈ ਨਿਭਾਉਂਦੇ ਆ ਕਿਉਂਕਿ ਕਿਰਪਾ ਦੇ ਬਿਨਾਂ ਗੱਲ ਹੁੰਦੀ ਨਹੀਂ ਹਰ ਸਰਨ ਪਾਈ ਤਾਜਨਾ ਜਾਈ ਜਿਹਨੀ ਸਰਨ ਪ੍ਰਾਪਤ ਕਰ ਲਈ ਉਹ ਨਹੀਂ ਤਿਆਗ ਕੇ ਫਿਰ ਜਾਂਦੇ ਉਹ ਤਾਂ ਸਦਾ ਵਕਤ ਗੁਰੂ ਦੇ ਬਣ ਜਾਂਦੇ ਪ੍ਰਪ੍ਰੀਤ ਮੰਤਨ ਪਾਣੀ ਉਹਨਾਂ ਦੇ ਮਨ ਅਤੇ ਤਨ ਵਿੱਚ ਨਿਰੰਕਾਰ ਦੀ ਪ੍ਰੀਤੀ ਪਾਉਂਦੀ ਹੈ ਅਤੇ ਜਿਹੜੇ ਕੱਚੇ ਜਾਏ ਆ ਉਹ ਮੁੜ ਮੁੜ ਕੇ ਫਿਰ ਗਿੱਦੜ ਵਾਂਗ ਪਿੱਛੇ ਨੂੰ ਝਾਕਦੇ ਆ ਬਿਨਵੰਤ ਨਾਲ ਸਦਾ ਗਾ ਜੀ ਪਵਿੱਤਰ ਅੰਮ੍ਰਿਤ ਬਾਣੀ ਮਹਾਰਾਜ ਕਹਿੰਦੇ ਹਨ ਇਹ ਜੀ ਪਵਿੱਤਰ ਅੰਮ੍ਰਿਤ ਰੂਪੀ ਬਾਣੀ ਇਹਨੂੰ ਸਦਾ ਹੀ ਗਾਓ ਇਹ ਬਾਣੀ ਸਦਾ ਹੀ ਪੜ੍ਹੋ ਸਦਾ ਹੀ ਜਸ ਕਰੋ ਮੰਤਨ ਗਲਤ ਪੈ ਕੁਛ ਕਹਿਣ ਨਾ ਜਾਰੀ ਹਾਂ ਸੰਤਨ ਬਾਬਾ ਦੀਪ ਸਿੰਘ ਸਾਹਿਬ ਦੇਖੋ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਦਮਦਮੇ ਸਾਹਿਬ ਮਹਾਰਾਜ ਨੇ ਬਾਣੀ ਕੰਠੋਂ ਜਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇਖਦੇ ਰਹੇ ਉਸ ਰੂਪ ਦੇ ਉਤਾਰੇ
ਬਾਬਾ ਦੀਪ ਸਿੰਘ ਨੇ ਕੀਤੇ, ਬੜਿਆਂ ਦੇ ਬੇਰ ਖਾ ਕੇ ਜਾਂ ਛੋਲੇ ਭੁੰਨ ਕੇ ਰੱਖ ਲੈਣੇ, ਕੁੰਡ ਪਾਣੀ ਦੇ ਫਲ ਲੈਣੇ। ਹਾਲੇ ਵੀ ਭੋਰਾ ਸਾਹਿਬ ਹੈ, ਦਮਦਮਾ ਸਾਹਿਬ, ਉਹ ਹਾਲੇ ਵੀ ਮੱਠ ਹੈਗੇ। ਉੱਥੇ ਫਿਰ ਉਹਨਾਂ ਨੇ ਲਿਖਾਈ ਕਰਨੀ ਅਤੇ ਨਿਤਨੇਮ ਤੋਂ ਲੈਦਾ 85 ਸ੍ਰੀ ਜਪਜੀ ਸਾਹਿਬ ਦੇ ਪਾਠ ਵੀ ਕਰਨੇ। ਅਤੇ ਜਿਸ ਵੇਲੇ ਫਿਰ ਲੋੜ ਪੈ ਗਈ ਹਰਿਮੰਦਰ ਸਾਹਿਬ ਦੇ ਮਾਣ ਸਨਮਾਨ ਲਈ, ਫਿਰ ਖੰਡਾ ਵੜ ਕੇ ਯੁੱਧ ਵੀ ਕੀਤਾ ਅਤੇ ਆਪਣਾ ਸੀਸ ਵੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਨੂੰ ਅਰਪਣ ਕੀਤਾ। ਇਸ ਵਾਸਤੇ ਫਿਰ ਉਹ ਗੁਰੂ ਪਿਆਰੇ ਤਾਂ ਇਸ ਤਰ੍ਹਾਂ ਸੇਵਾ ਕਰਦੇ ਆ, ਉਹਨਾਂ ਦੀ ਮਨ ਬਾਣੀ ਨੂੰ ਪਰਮਾਤਮਾ ਦੀ ਪ੍ਰੀਤੀ ਚੰਗੀ ਲੱਗਦੀ ਹੈ। ਬਿਨਵੰਤ ਨੰਗ ਸਦਾ ਗਾਇ ਜਾ ਪਵਿੱਤਰ ਅੰਮ੍ਰਿਤ ਬਾਣੀ, ਉਹ ਸਦਾ ਅੰਮ੍ਰਿਤ ਰੂਪੀ ਬਾਣੀ ਨੂੰ ਗਾਉਂਦੇ ਹਨ। ਮੰਤਨ ਗਲਤ ਪੈ ਕੁਛ ਕਹਿਣ ਨਾ ਜਾਈ ਰਾਮ, ਮਨ ਕਰਕੇ ਤਨ ਕਰਕੇ ਪਰਮੇਸ਼ਰ ਦੇ ਪਿਆਰ ਗਲਤ ਗਲਤਾਨ ਹੋਏ ਰਹਿੰਦੇ। ਬਾਣੀ ਪਾਣੀ ਦੀ ਸੇਵਾ ਵਿੱਚ ਭਿੱਜੇ ਰਹਿੰਦੇ, ਲੀਨ ਹੋਏ ਰਹਿੰਦੇ। ਉਹਨਾਂ ਦੀ ਅਵਸਥਾ ਜਿਹੜੀ ਉਹਦੇ ਬਾਰੇ ਕੁਝ ਕਿਹਾ ਹੀ ਨਹੀਂ ਜਾਂਦਾ, ਜਿਸ 'ਤੇ ਉਹ ਪਿਜੜਾ ਤਿੰਨ ਲੀਆ ਸਮਾਇਆ। ਹੁਣ ਬਾਬਾ ਸਾਹਿਬ ਸਿੰਘ ਸੀ, ਮਹਾਰਾਜ ਨੇ ਸੇਵਾ ਦਿੱਤੀ, ਲੰਗਰ ਪ੍ਰਸ਼ਾਦੇ ਰਾੜਾਂ ਦੀ ਸੇਵਾ ਸਾਰੀ ਜ਼ਿੰਦਗੀ ਕੀਤੀ। ਮਹਾਰਾਜ ਨੇ ਕਿਹਾ ਲੱਸੀ ਸ਼ੱਕਰ ਪਾਗ ਨੇ ਪੀਣੀ ਨਹੀਂ ਪੀਤੀ, ਕੁੰਡ 'ਚ ਪਾਣੀ ਪਾਉਣਾ ਭਾਈ ਰੋਜ਼ ਪਾਉਣਾ, ਨਹੀਂ ਤਾਂ ਦੇਖ ਲੈ ਪੰਛੀ ਕਿੱਥੋਂ ਕਿੱਥੋਂ ਉੜ ਕੇ ਆ ਕਰਨਗੇ, ਉਹ ਹੁਣ ਦਮ ਤੋੜ ਕੇ ਆਉਣ ਗਰਮੀ 'ਚ, ਤੂੰ ਪਾਣੀ ਨਾ ਪਾਇਆ ਬਾਦੂਆਂ ਦੇਣਗੇ। ਜੇ ਪਾਣੀ ਪਾਉਣਾ ਰੋਜ਼ ਪਾਉਣਾ ਅਤੇ ਸਾਰੀ ਜ਼ਿੰਦਗੀ ਬਚਨ ਨਿਭਾਇਆ ਅਤੇ ਲੰਗਰ 'ਚ ਸਦਾ ਹਾਜ਼ਰ ਰਹਿਣਾ ਅਤੇ ਸਿੱਖਾਂ ਦੇ ਨਾਲ ਤਾਰਾਂ ਨਾਲ ਮੰਜੀ ਬਣੀ ਹੋਈ ਸੀ, ਇੱਕ ਪੱਤੀਆਂ ਦੀ ਉੱਤੇ ਬੋਰੀ, ਬਸ ਆਹ ਹੀ ਉਹਨਾਂ ਦਾ ਬਿਸਤਰਾ ਆਸਣ। ਹਾਂਜੀ, ਅਤੇ ਸਾਰੀ ਉਮਰ ਮਹਾਂਪੁਰਖਾਂ ਦੇ ਬਚਨ ਨਿਭਾਵੇ। ਅਤੇ ਮਹਾਰਾਜ ਕਹਿੰਦੇ ਅਤੇ ਸਾਹਿਬ ਸੰਧ ਦੀ ਗੱਡੀ ਜਿਹੜੀ ਹੈ ਉਹ ਲੈਣ 'ਤੇ ਜਾ ਰਹੀ ਹੈ, ਅਤੇ ਸਹੀ ਹੋਵੇ ਫਿਰ ਜੰਕਸ਼ਨ ਵੀ ਆ ਜਾਂਦਾ। ਇਸ ਤਰ੍ਹਾਂ ਸੇਵਾ ਨਿਭਾਈ। ਇਸ ਤਰ੍ਹਾਂ ਸ਼੍ਰੀ ਮਾਨ ਬਾਬਾ ਗੱਜਣ ਸਿੰਘ ਮਹਾਰਾਜ ਦੇ ਗੁਰਭਾਈ ਵੀ ਸੀ, ਗੜਬਾਈ ਵੀ ਸੀ, ਉਹਨਾਂ ਦੀ ਸੁਰਤੀ ਵਿਰਤੀ ਇੰਨੀ ਉੱਚੀ ਸੁੱਚੀ ਹੋ ਗਈ ਕਿ ਮਹਾਰਾਜ ਦੇ ਕਹਿਣ ਤੋਂ ਹੀ ਬਿਨਾਂ ਉਹਨਾਂ ਨੂੰ ਪਤਾ ਸੀ ਅੱਜ ਮਹਾਰਾਜ ਨੇ ਕਿੱਧਰ ਜਾਣਾ। ਪਹਿਲਾਂ ਹੀ ਸਾਰਾ ਆਪਣਾ ਬਿਸਤਰਾ ਸਮਾਨ ਰੈਡੀ ਕਰਕੇ ਉੱਧਰ ਖੜ੍ਹੇ ਹੋ ਜਾਣਾ, ਕਦੀ ਹੁਕਮ ਦੀ ਉਲੰਘਣਾ ਨਹੀਂ ਕੀਤੀ। ਇੰਨਾ ਮਤਲਬ ਜਦੋਂ ਮਹਾਰਾਜ ਤਿਆਗ ਹੈ, ਜਲ ਪ੍ਰਭਾ ਭੌਰ ਸਾਹਿਬ ਹੋ ਗਿਆ, ਸ਼੍ਰੀ ਅਨੰਦਪੁਰ ਸਾਹਿਬ ਆ ਗਿਆ, ਸੰਤ ਬਾਬਾ ਪ੍ਰੇਮ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਅਲੀ ਵੇਗ ਵਾਲਿਆਂ ਦੇ ਸੇਵਕ ਸੀ, ਜਦੋਂ ਮਹਾਰਾਜ ਦਰਬਾਰ ਸਾਹਿਬ ਦਰਸ਼ਨ ਨੂੰ ਗਏ, ਉੱਧਰ ਸ਼੍ਰੀ ਮਾਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਗੇਦੀ ਸਾਹਿਬਜ਼ਾਦੇ ਅਲੀ ਵੇਗ ਵਾਲੇ ਮਹਾਂਪੁਰਖ ਮਿਲ ਪਏ। ਉਹਨਾਂ ਨੇ ਫਿਰ ਸੰਤ ਪ੍ਰੇਮ ਸਿੰਘ ਜੀ ਦੀ ਬਾਂਹ ਮਹਾਰਾਜ ਦੇ ਗੁੱਟ 'ਚ ਫੜਾ ਦਿੱਤੀ ਕਿ ਅਸੀਂ ਹੁਣ ਸਮਾ ਜਾਣਾ ਅਤੇ ਤੁਸੀਂ ਸੰਭਾਲ ਕਰਨੀ। ਆਨੰਦਗੜ੍ਹ ਫਿਰ ਉੱਥੇ ਜਦੋਂ ਸੇਵਾ ਹੁੰਦੀ ਸੀ, ਬੜੀ ਮਹਾਨ ਸੇਵਾ ਕੀਤੀ, ਅਤੇ ਫਿਰ ਮਹਾਰਾਜ ਨੇ ਇੱਕ ਝੌਂਪੜੀ ਪਾ ਕੇ ਰਸ ਪਾਣੀ ਰੱਖ ਦਿੱਤਾ ਕਿ ਲਓ ਪ੍ਰੇਮ ਸਿੰਘ ਜੀ ਹੁਣ ਲੰਗਰ ਚਲਾਓ। ਲੰਗਰ ਸ਼ੁਰੂ ਕਰਤਾ, ਗੱਲ ਤਾਂ ਮਹਾਰਾਜ ਦੀ ਬਖਸ਼ਿਸ਼ ਸੀ ਕਿ ਬਾਬਾ ਗੱਜਣ ਸਿੰਘ ਜੀ ਫਿਰ ਜਲ ਪ੍ਰਵਾਹ ਉੱਥੋਂ ਆ ਗਿਆ, ਮੁੜ ਕੇ ਇੱਧਰ ਅਸਥਾਨ 'ਤੇ ਆਏ ਨਹੀਂ। ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਵੀ ਯਾਰਾਂ ਨਾਲ ਵਿਵਹਾਰਾਂ ਹੁੰਦੀਆਂ, ਹੁਣ ਉਹਨਾਂ ਨਾਲ ਯਾਰੀ ਪੁੱਗ ਗਈ ਹੈ ਮਹਾਰਾਜ ਦੇ ਨਾਲ। ਫਿਰ ਸੰਤ ਪ੍ਰੇਮ ਸੁਣੋ ਕੋ ਉੱਥੇ ਉਹ ਮਹਾਂਪੁਰਖ ਰਹੇ। ਫਿਰ ਇੱਕ ਜਗਦੀਸ਼ ਡਰਾਈਵਰ ਹੁੰਦਾ ਸੀ ਰੇਲਵੇ ਦਾ, ਮਹਾਰਾਜ ਦਾ ਸੇਵਾ, ਉਹ ਇੱਥੇ ਆਉਣ ਲੱਗ ਪਿਆ ਅਤੇ ਉਸਨੇ ਸਾਰਾ ਰੇਲਵੇ ਮਹਿਕਮਾ ਹੀ ਸੰਤਾਂ ਦਾ ਪ੍ਰੇਮੀ ਬਣਾ ਦਿੱਤਾ। ਉਹ ਜਿੱਥੇ ਝੌਂਪੜੀਆਂ ਸੀ ਉੱਥੇ ਗੱਡੀ ਖਲੋ ਜਾਣੀ, ਉਹਨੇ ਰਸ ਪਾਣੀ ਰੱਖ ਜਾਣਾ, ਸੇਵਾ ਰਾਂ ਲੈ ਜਾਣਾ। ਅਤੇ ਇਸ ਤਰ੍ਹਾਂ ਦੇਖੋ ਜਿਹੜੇ ਮਹਾਂਪੁਰਖਾਂ ਦੇ ਪਿਆਰੇ ਹੈ, ਉਹ ਮਨ ਕਰਕੇ ਵੀ ਤਨ ਕਰਕੇ ਵੀ ਗਲਤ ਪਏ, ਉਹ ਸੇਵਾ 'ਚ ਗਲਤਾਨ ਹੋ ਜਾਂਦੇ, ਤਦਾਕਾਰ ਹੋ ਜਾਂਦੇ, ਉਹਨਾਂ ਦੀ ਅਵਸਥਾ ਇੰਨੀ ਉੱਚੀ ਸੁੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਆ, ਉਹਨਾਂ ਬਾਰੇ ਕੁਝ ਕਿਹਾ ਹੀ ਨਹੀਂ ਜਾਂਦਾ। ਜਿਸ 'ਤੇ ਉਹ ਪਿਜੜਾ ਤਿੰਨ ਲੀਆ ਸਮਾਇਆ, ਜਿਸ ਨਿਰੰਕਾਰ ਤੋਂ ਪੈਦਾ ਹੋਇਆ ਸੀ
ਉਸ ਸਿਮਰਨ ਕਰ ਕਰਕੇ ਉਸੇ ਰਾਮ ਦੇ ਵਿੱਚ ਸਮਾ ਜਾਂਦੇ, ਨਿਰੰਕਾਰ ਨੂੰ ਆਪਣੇ ਚ ਅਭੇਦ ਕਰ ਲੈਂਦਾ। ਮਿਲ ਬ੍ਰਹਮ ਜੋਤੀ ਉਤ ਪੋਤੀ ਉਦ ਕੁਦ ਸਮਾਇਆ ਪੋਤ ਪੋਤੀ ਤਾਣੇ ਪੇਟੇ ਦੀ ਨੇ, ਜਿਵੇਂ ਤਾਣੇ ਪੇਟੇ ਦਾ ਸੂਤ ਹੁੰਦਾ ਮਿਲਿਆ, ਇਸ ਤਰ੍ਹਾਂ ਉਹ ਬ੍ਰਹਮ ਰੂਪੀ ਜੋਤ ਵਿੱਚ ਇਸ ਤਰ੍ਹਾਂ ਮਿਲ ਗਿਆ ਜਿਸ ਤਰ੍ਹਾਂ ਕਹਿੰਦੇ ਉਦਕ ਉਦਕ ਸਮਾਇਆ। ਪਹਿਲੇ ਉਦਕ ਕੱਕੇ ਨੂੰ ਅੰਕੜਿਆ, ਦੂਜੇ ਕੱਕੇ ਨੂੰ ਸਿਆਰੀ, ਉਦਕ ਉਦਕ ਸਮਾਇਆ। ਉਦਕ ਮੈਨੇ ਪਾਣੀ ਵਿੱਚ, ਜਿਵੇਂ ਪਾਣੀ ਸਮਾ ਜਾਂਦਾ ਨਾ, ਇਸ ਤਰ੍ਹਾਂ ਭਜਨ ਕਰਦੇ ਕਰਦੇ ਨਿਰੰਕਾਰ ਦੇ ਵੀ ਸੇਵਾ ਕਰਦੇ ਕਰਦੇ ਅਭੇਦ ਹੋ ਜਾਂਦੇ ਹਨ। ਜਲ ਥਲ ਮਹੀ ਜਲੇ ਕਰਵਿਆ ਨਾ ਦੂਜਾ ਦ੍ਰਿਸ਼ਟ ਆਇਆ, ਉਹ ਨਿਰੰਕਾਰ ਕੈਸਾ ਜਲਾਂ ਥਲਾਂ ਮਹੀ ਧਰਤੀ ਅਲ ਅਕਾਸ਼ ਸਾਰੇ ਵਿਆਪਕ ਹੋ ਰਿਹਾ ਰਵ ਰਿਹਾ, ਉਸ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਉਹਨਾਂ ਗੁਰੂਆਂ ਦੂਜਾ ਰੂਪ ਨਜ਼ਰ ਆਉਂਦਾ ਹੀ ਨਹੀਂ। ਚਾਰ ਸਵੇਰੇ ਇੱਕੋ ਇੱਕ ਨਿਰੰਕਾਰ ਨੂੰ ਦੇਖਦੇ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ। ਉਹ ਦੁੱਧ ਪ੍ਰੇਮੀਆਂ ਨੇ ਕੱਢਣਾ ਰੱਖ ਦੇਣਾ, ਫਿਰ ਪੂਰਾ ਕੱਢ ਜਾ ਫਿਰ ਉਹ ਬਾਈ ਕੱਢ ਜਾਂਦੀ ਹੈ ਕੱਚਾ ਪੰਨੇ ਨੂੰ। ਉਹ ਕੱਢ ਨਹੀਂ ਕੱਢ ਰਿਹਾ, ਉੱਤੇ ਫਿਰ ਆਪਣੇ ਸ਼ੇਕ ਵਾਲੀ ਦੌਰੀ ਹੁੰਦੀ ਰੱਖੀ ਹੁੰਦੀ, ਭਾਫ ਨਿਕਲਦੀ ਹੈ। ਉਹ ਥੋੜ੍ਹੀ ਜਿਹੀ ਸਾਈਡ 'ਤੇ ਸੀ, ਇੱਕ ਬਿੱਲੀ ਮਹਾਰਾਜ ਦੂਰ ਬੈਠੇ ਸੀ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ। ਅਤੇ ਜਾਨਵਰ ਵਾਲੇ ਸਿਆਣੇ ਉਹ ਫਿਰ ਆਪਣੀ ਜੀਵ ਹੈ ਨਾ ਐਵੇਂ ਲੰਮੀ ਜੀ ਕਰਕੇ ਐਵੇਂ ਕਰਕੇ ਦੁੱਧ ਪੀ ਜਾਏ, ਉੱਥੇ ਜਾਂਦਾ ਠੰਡਾ ਹੋ ਜਾਂਦਾ। ਜਿਵੇਂ ਪੁਰਾਣੇ ਘਰਾਂ ਵਿੱਚ ਬੱਚੇ ਹੁੰਦੇ ਸੀ, ਬੜੀ ਸਾਰੀ ਨਲ ਪੀ ਲੈ ਲੈਣੀ, ਮਾਈਆਂ ਨੂੰ ਪਤਾ ਨਹੀਂ ਲੱਗਣ ਦੇਣਾ, ਉਹ ਕੱਢਣੀ ਜੀ ਪਾ ਕੇ ਨਾ ਨਲ ਪਲੀਆਂ ਖਿੱਚ ਲੈਣਾ, ਉਹ ਮੂੰਹ 'ਤੇ ਜਾਂਦਾ ਵੀ ਠੰਡਾ ਹੋ ਜਾਂਦਾ, ਐਵੇਂ ਪੀ ਜਾਣਾ, ਪਤਾ ਵੀ ਨਾ ਲੱਗੇ ਕਿਸੇ ਨੇ ਪੀਤਾ। ਹੁਣ ਤਾਂ ਦੁੱਧ ਨੂੰ ਦੇਖ ਕੇ ਉਵੇਂ ਡਰ ਲੱਗਦਾ। ਪੁਰਾਣੇ ਬੱਚਿਆਂ ਵਿੱਚ ਦੁੱਧ ਮੱਖਣ ਮਲਾਈ ਦਹੀਂ ਹਾਂਜੀ ਛਕਦੇ ਛਕਾਉਂਦੇ ਸੀ, ਘਿਓ ਛਕਦੇ ਸੀ, ਅਤੇ ਬਾਰਿਸ਼ਾਂ ਕਰਦੇ ਸੀ, ਸਰੀਰ ਬਣਾਉਂਦੇ ਸੀ, ਸੋਏ ਸੁਆਸ ਅਤੇ ਬਟੇ ਚੱਕਦੇ ਸੀ ਬੜੇ ਬੜੇ ਹਾਂਜੀ ਭਾਰ, ਅਤੇ ਆਪਣੇ ਨੌਜਵਾਨ ਸੂਰਵੀਰ ਬਹਾਦਰ ਬਣਦੇ ਸੀ। ਸੋ ਇੱਥੇ ਪਤਾਰਾ ਪਿੰਡ ਹੈ, ਉੱਥੇ ਬਹੁਤ ਵੱਡਾ ਆਪਣੇ ਪੱਥਰ ਪਿਆ, ਬੰਦਾ ਬਹਾਦਰ ਜੀ ਆਏ ਬਾਬਾ ਦੀਪ ਸਿੰਘ ਉਹ ਦੱਸਦੇ ਪਏ ਵਜਨ ਚੱਕਦੇ ਹੁੰਦੇ ਸੀ, ਐਡਾ ਵੱਡਾ ਪੱਥਰ ਦੇਖ ਕੇ ਹੈਰਾਨ ਹੋ ਜਾਂਦਾ, ਕਿਹੜੇ ਕਿਹੜੇ ਸੂਰਮੇ ਸੀ ਉਹ ਲੋਕ, ਐਵੇਂ ਥੋੜ੍ਹੀ 18 ਸਾਲ ਸਿਰ ਦੇ ਖੰਡੇ ਬਹੁੰਦੇ ਸੀ। ਜਪ ਸਤ ਨਾਮ ਬਾਣੀ ਅੰਮ੍ਰਿਤ ਦੀ ਸ਼ਕਤੀ ਸਿਮਰਨ ਦਾ ਬਲ ਅਤੇ ਬਾਕੀ ਸਰੀਰਕ ਬਲ ਵੀ ਸੀ, ਖੁਰਾਕਾਂ ਚੰਗੀਆਂ, ਹੋਰ ਬਾਰਿਸ਼ਾਂ ਕਰਦੇ ਸੀ, ਔਰ ਸ਼ਸਤਰ ਅਸਤਰ ਵਿਦਿਆ ਦਾ ਅਭਿਆਸ ਇਸ ਵਾਸਤੇ ਕਿ ਉਹ ਜਿਹੜੇ ਬਾਣ ਤ੍ਰਿਣ ਤ੍ਰਿਪਵਨ ਪੂਰ ਪੂਰਨ ਕੀਮਤ ਗਾਣਾ ਦੇ ਉਹ ਨਿਰੰਕਾਰ ਬਣਾਂ ਵਿੱਚ ਤ੍ਰਿਣਾਂ ਜੰਗਲਾਂ 'ਚ ਕਾਫੂਸ ਤਿੰਨਾਂ ਲੋਕਾਂ 'ਚ ਪਰਿਪੂਰਨ ਸਾਰੇ ਜੀਵ ਜੰਤੂਆਂ 'ਚ ਵੀ ਉਸ ਨਿਰੰਕਾਰ ਦੀ ਕਹਿੰਦੇ ਜਿਹੜੀ ਕੀਮਤ ਆ ਉਹ ਕਹੀ ਨਹੀਂ ਜਾਂਦੀ। ਮਹਾਰਾਜ ਚਿੰਪਾਸ਼ਾਂ ਦੇਖੋ ਪੈਂਡੇ ਖਾ ਪਾਲਿਆ, ਇੰਨੀਆਂ ਖੁਰਾਕਾਂ ਦੇ ਵਰਜਿਸ਼ਾਂ ਕਰਾਈਆਂ, ਦੋ ਝੋਟਿਆਂ ਨੂੰ ਐਵੇਂ ਫੜ ਕੇ ਸਿਰ ਭੇੜ ਦਿੰਦਾ ਸੀ, ਫਿਰ ਪਹੀਏ ਦੇ ਐਵੇਂ ਮਲ ਕੇ ਅੱਖਰ ਮਿਟ ਜਾਂਦਾ ਸੀ, ਦੁਨੀਆਂ ਦੇ ਸਾਰੇ ਪਹਿਲਵਾਨ ਟਾ ਗਏ ਸੀ। ਫਿਰ ਇਹਨੂੰ ਬੜੀ ਹੋਮੇ ਹੋਣੀ ਅਤੇ ਮੇਰੇ ਬਰਾਬਰ ਕੋਈ ਨਹੀਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਕੁਸ਼ਤੀ ਲੜਦੇ ਸੀ, ਅਤੇ ਮਹਾਰਾਜ ਨੇ ਹਟਾ ਲੈਣਾ। ਪੈਂਡੇ ਨੇ ਕਹਿਣਾ ਮਹਾਰਾਜ ਹੈ ਤਾਂ ਤੁਸੀਂ ਮੇਰੇ ਨਾਲ ਮਾੜੇ ਪਰ ਸ਼ਕਤੀ ਨਾਲ ਢਾ ਲੈਂਦੇ ਹਾਂ। ਮਹਾਰਾਜ ਕਹਿੰਦੇ ਕੀ ਗੱਲ ਬਈ, ਸਾਡੇ ਸਰੀਰ 'ਚ ਬਲ ਨਹੀਂ ਹੈ। ਮਹਾਰਾਜ ਕੌਤਕ ਸੀ, ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਸਭ ਕੁਝ ਜਾਣਦਾ ਅੰਤਰਜਾਮੀ, ਉਹ ਤੋਂ ਕੋਈ ਗੱਲ ਲੁਕਦੀ ਨਹੀਂ ਜਿਸ ਨੇ ਇਹ ਸੰਸਾਰ ਦੀ ਬਨੌਟ ਬਣਾਈ ਹੋਈ ਹੈ। ਠਾਠਾ ਬਾਗਾ ਉਹਨੇ ਬਣਾਇਆ ਹੋਇਆ ਸਾਰਾ। ਬਿਹਾਗੜਾ ਮਨ ਲਾ ਪੰਜਵਾ ਖੋਜਤ ਸੰਤ ਫਿਰੈ ਪ੍ਰਭ ਪ੍ਰਾਣ ਆਧਾਰੇ ਰੰਗ। ਉਹ ਪ੍ਰਾਣਾਂ ਦਾ ਆਧਾਰ ਆ ਸਰਵ ਰੂਪੀ ਪਰਮੇਸ਼ਰ, ਉਹਨੂੰ ਬਹੁਤ ਸੰਤ ਮਹੰਤ ਖੋਜ ਢੂੰਡਦੇ ਫਿਰ ਰਹੇ ਹਨ। ਤਾਣ ਤਨ ਖੀਣ ਪਿਆ ਬਿਨ ਮਿਲਤ ਪਿਆਰੇ ਆ, ਉਹ ਪਿਆਰੇ ਰਮੇ ਹੋਏ ਰਾਮ ਤੁਹਾਡੇ ਮਿਲੇ ਤੋਂ ਬਿਨਾਂ ਸਾਡਾ ਤਨ ਦਾ ਤਾਣ ਬਲ ਜਿਹੜਾ ਖੀਣ ਪਿਆ ਨਾਸ ਹੋ ਗਿਆ ਹੈ, ਉਹਦੇ ਵਾਸਤੇ ਕਿੰਨੀਆਂ ਭੁੱਖਾਂ ਦੁੱਖਾਂ ਕਸ਼ਟ ਵੀ ਸਹਾਰਦੇ, ਕਿੰਨੀ ਸੇਵਾ ਸਿਮਰਨ ਕਿੰਨੀਆਂ ਮਿਹਨਤਾਂ ਵੀ ਕਰਦੇ। ਪਰ ਮਿਲੋ ਪਿਆਰੇ ਮਾਇਆ ਧਾਰੇ ਕਰ ਦਇਆ ਲੜ ਲਾ ਲਈ ਜੀ, ਕਿਉਂਕਿ ਇਹਨੂੰ ਲੰਗਰਾਂ ਦੀ ਸੇਵਾ ਦਿੱਤੀ ਹੈ ਭਾਈ ਹੰਦਾਲ ਵਰਗਿਆਂ ਨੂੰ।
ਕਿਸੇ ਨੂੰ ਕਲਮ ਦੀ ਸਜ਼ਾ ਦਿੱਤੀ ਆ, ਭਾਈ ਗੁਰਦਾਸ, ਭਾਈ ਨੰਦ ਲਾਲ ਵਰਗੇ ਮਹਾਂਪੁਰਖ, ਕਈਆਂ ਨੂੰ ਧਰਮ ਪ੍ਰਚਾਰ ਦੀ, ਮਾਧੋ ਭਾਈ ਕਲਿਆਣਾ ਜੀ ਆਦਿਕ, ਕਈਆਂ ਨੂੰ ਫਿਰ ਬਾਬਾ ਦੀਪ ਸਿੰਘ, ਇਹ ਗਿਆਨ ਧਿਆਨ ਦੀ ਸੇਵਾ ਵੀ ਦਿੱਤੀ ਹੈ, ਬਾਣੀ ਲਿਖਣ ਲਿਖਾਉਣ ਦੀ, ਪੜ੍ਹਨ ਪੜ੍ਹਾਉਣ ਦੀ, ਅਤੇ ਸ਼ਸਤਰ ਫੜ ਕੇ ਅਤੇ ਯੁੱਧ ਧਰਮ ਯੁੱਧ ਲੜਨ ਦੀ ਸੇਵਾ ਵੀ ਦਿੱਤੀ ਹੈ। ਅਤੇ ਭਾਈ ਕਨੱਈਆ ਰਹੇ, ਜਲ ਫੜਾ ਰਹੇ, ਲੰਗਰ ਛਕਾ ਰਹੇ, ਮਲਮ ਪੱਟੀਆਂ ਕਰ ਰਹੇ, ਜਿੱਥੇ ਵੀ ਸੇਵਾ ਦਿੱਤੀ ਹੈ, ਝਾੜੂ ਦੀ ਹੈ, ਜੋੜੇ ਦੀ ਹੈ, ਪੋਚਾ ਲਾਉਣ ਦੀ ਹੈ, ਸੱਚੇ ਪਾਤਸ਼ਾਹ ਦੇ ਆਪਣੇ ਪ੍ਰਕਾਸ਼ ਸੇਵਾ ਹੈ, ਗੁਰੂ ਕੀ ਸੰਗਤ ਦੀ ਹੈ, ਸੂਰਵੀਰਾਂ ਦੀ ਸੇਵਾ, ਦਾਨ ਦੀ ਸੇਵਾ, ਨਾਮ ਦਾਨ ਇਸ਼ਨਾਨ ਇਸ਼ਨਾਨ ਦੀ ਸੇਵਾ, ਗੁਰੂ ਪਰ ਸੰਗਤ ਦੇ ਇਸ਼ਨਾਨ ਕਰਾਉਣੇ, ਗੁਰੂ ਮਹਾਰਾਜ ਇਸ਼ਨਾਨ ਦਰਬਾਰ ਦਾ ਕਰਾਉਣਾ, ਸੇਵਾ ਬੇਅੰਤ ਹੈ। ਜਿਹੜੀ ਵੀ ਗੁਰੂ ਮਹਾਰਾਜ ਸੇਵਾ ਬਖਸ਼ ਦੇਣ, ਸ਼ਰਧਾ ਨਾਲ ਕੀਤੀ ਹੈ, ਉਹਦੇ 'ਚ ਬਰਕਤ ਮਿਲ ਜਾਂਦੀ, ਚਾਹੇ ਭਾਂਡੇ ਮਾਂਜਣੇ, ਲੰਗਰ ਪਕਾਉਣਾ ਆ, ਵਰਤਾਉਣਾ ਆ, ਛਕਾਉਣਾ ਆ, ਸੇਵਾ ਗੁਰੂ ਕਰਨ ਬੇਅੰਤ ਹੈ। ਸਰੋਵਰਾਂ ਦੀ ਸੇਵਾ, ਗੁਰਧਾਮਾਂ ਦੀ ਸੇਵਾ, ਨਿਸ਼ਾਨਾਂ ਦੀ ਸੇਵਾ, ਸ਼ਸਤਰਾਂ ਦੀ ਸੇਵਾ ਸੰਭਾਲ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਹੈ, ਸਾਧ ਸੰਗਤ ਦੀ ਸੇਵਾ, ਦੇਸ਼ ਕੌਮ ਦੀ ਸੇਵਾ, ਮਾਤਾ ਪਿਤਾ ਦੀ ਹੈ, ਸਾਧੂ ਸੰਤਾਂ ਦੀ ਸੇਵਾ ਹੈ, ਰੋਗੀਆਂ ਦੀ ਸੇਵਾ, ਲੰਗੜੇ ਲੂਲੇ ਪਿੰਗਲੇ ਅਪਾਹਜਾਂ ਦੀ, ਦੁਖੀਆਂ ਦੀ ਸੇਵਾ ਹੈ, ਇਸੇ ਤਰ੍ਹਾਂ ਯਤੀਮਾਂ ਦੀ ਸੇਵਾ ਹੈ। ਸੇਵਾ ਕੋਈ ਵੀ ਹੈ, ਜਿਹੜੀ ਵੀ ਸ਼ਰਧਾ ਨਾਲ ਕੀਤੀ ਜਾਏ, ਉਹਦੇ 'ਚ ਮਹਾਰਾਜ ਬਰਕਤ ਦੇ ਦਿੰਦੇ ਆ। ਪਰ ਜਿਹੜੀ ਗੁਰੂ ਮਹਾਰਾਜ ਸੇਵਾ, ਇਹ ਅਲੌਕਿਕ ਬ੍ਰਹਮ ਗਿਆਨ ਨੂੰ ਦੇਣ ਵਾਲੀ। ਪ੍ਰਭ ਮਿਲੋ ਪਿਆਰੇ, ਮਾਇਆ ਤਾਰੇ ਕਰ ਦਇਆ, ਲੜ ਲੈ ਲੀਜੀਏ, ਇਹ ਸੱਚੇ ਪਾਤਸ਼ਾਹ ਆਪਣੀ ਮਿਹਰ ਕਰੋ, ਮਿਹਰ ਧਾਰੋ, ਸਾਨੂੰ ਮਿਲੋ, ਹਾਂਜੀ, ਦਇਆ ਕਰਕੇ ਪਵਿੱਤਰ ਦ੍ਰਿਸ਼ਟੀ ਧਾਰੋ ਸਾਡੇ 'ਤੇ, ਅਤੇ ਆਪਣੇ ਲੜ ਪੱਲੇ ਸਾਨੂੰ ਲਾ ਲਓ, ਹਾਂਜੀ, ਆਪਣਾ ਉਪਦੇਸ਼ ਰੂਪੀ ਪੱਲਾ ਸਾਨੂੰ ਫੜਾ ਦਿਓ, ਤੁਹਾਡੇ ਉਪਦੇਸ਼ ਨੂੰ ਸੁਣੀਏ, ਮੰਨ ਕੇ ਉੱਤੇ ਚੱਲੀਏ, ਦੇਹ ਨਾਮ ਆਪਣਾ ਜਪੋ, ਸੁਣੀ ਹਰ ਦਰਸ ਵੇਖ ਹੈ ਜੀ ਜੀ ਹੈ, ਇਹ ਮਾਲਕ ਆਪਣੇ ਪਵਿੱਤਰ ਨਾਮ ਦਾਨ ਦਿਓ, ਜਿਹਨੂੰ ਇਹ ਜਪਣਾ ਕਰੀਏ, ਜੇ ਨਿਰੰਕਾਰ ਤੁਹਾਡਾ ਦਰਸ਼ਨ ਵੇਖਣ ਕਰਕੇ ਸਾਡਾ ਜੀਵਨ ਹੁੰਦਾ ਹੈ। ਅੰਤਨ ਬਾਬਾ ਆਇਆ ਸਿੰਘ ਮਹਾਰਾਜ ਚਰਨ, ਇੱਕ ਬੀਬੀ ਆ ਗਈ, ਮੈਨੂੰ ਜੇ ਨਾਮ ਦਿਓ, ਮਹਾਰਾਜ ਕਹਿੰਦੇ ਅੱਗੇ ਨਾਮ ਨਹੀਂ ਲਿਆ, ਅਖੇ ਜੀ ਉਹ ਨਾਮ ਲਿਆ ਸੀ ਬੇਦੀ ਸਾਹਿਬਜ਼ਾਦੇ, ਉਹ ਤਾਂ ਪੂਰੇ ਨਹੀਂ ਸੀ, ਅਧੂਰੇ ਸੀ, ਮਹਾਰਾਜ ਕਹਿੰਦੇ ਨਾ ਤਾਂ ਹੁਣ ਕਹਿੰਦੇ ਮੈਂ ਉਹਨੂੰ ਗੁਰੂ ਧਾਰਿਆ, ਨਾ ਅਧੂਰਾ ਦਾ ਨਹੀਂ, ਕਹਿੰਦੇ ਪਰਮੇਸ਼ਰ ਦਾ ਨਾਂ ਤਾਂ ਕੋਈ ਹੈ ਨਾ, ਕੋਈ ਤਾਂ ਕੋਈ ਫਰਕ ਨਹੀਂ, ਹੁਣ ਸਾਤੋ ਸ਼ਬਦ ਪੁੱਛ ਲਿਆ, ਮੁੜ ਕੇ ਕਮਾਈ ਆਪ ਨਾ ਕੀਤੀ, ਇਹ ਕਹਿੰਗੀ ਇਹ ਅਧੂਰੇ ਆ। ਕਬੀਰ ਪੂਰਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੇ ਜੋ ਬਾਂਸ ਵਜਾਈਏ ਫੂਕ, ਇਸ ਵਾਸਤੇ ਹੈ ਦੇਹ ਨਾਮ ਆਪਣਾ ਜਪੋ, ਸੁਆਮੀ ਹਰ ਦਰਸ ਵੇਖੇ ਜੀ ਜੀ ਹੈ, ਫਿਰ ਨਿਰੰਕਾਰ ਆਪਣਾ ਪਵਿੱਤਰ ਨਾਮ ਦਿਓ, ਜਿਸ ਨਾਮ ਨੂੰ ਮੈਂ ਜਪਾਂ, ਫਿਰ ਨਿਰੰਕਾਰ ਤੁਹਾਡਾ ਦਰਸ਼ਨ ਦੇਖਣ ਕਰਕੇ ਸਾਡਾ ਜੀਵਨ ਹੁੰਦਾ ਹੈ, ਸਮਰੱਥ ਪੂਰਨ ਸਦਾ ਨਿਸ਼ਚਲ ਊਚਗਮਾਂ ਪਾਰੇ, ਆਪ ਸਾਰੀਆਂ ਜਗਤੀਆਂ ਕਰਕੇ ਸਮਰੱਥ ਹੈ, ਸਾਰੇ ਗੁਣਾਂ ਕਰਕੇ ਸੰਪੰਨ ਪੂਰਨ ਹੈ, ਸਦਾ ਅਚਲ ਰਹਿਣ ਵਾਲੇ, ਸਭ ਤੋਂ ਉੱਚੇ ਸੁੱਚੇ, ਅਗੰਮ ਅਪਾਰ ਹੋ, ਮਨ ਬਣ ਦੇ ਵਿਸ਼ੇ ਪਾਰਾਵਾਰ ਨਹੀਂ ਪਾਇਆ ਜਾਂਦਾ, ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਣ ਪਿਆਰੇ। ਪਾਤਸ਼ਾਹ ਕਹਿੰਦੇ ਇਹ ਪ੍ਰਾਣਾਂ ਦੇ ਪਿਆਰੇ ਨਿਰੰਕਾਰ ਜੀਓ, ਕਿਰਪਾ ਧਾਰ ਕੇ ਸਾਨੂੰ ਮਿਲਣਾ ਕਰੋ, ਜਪ ਤਪ ਵਰਤ ਕੀਨੇ ਪੇਖਣ ਕੋ ਚਰਣਾ ਰਾਮ, ਇਹ ਚਰਨ ਇਹ ਪੂਜਾ ਜੋ ਵੇਦਾਂ ਕਰਕੇ ਤੁਸੀਂ ਪ੍ਰਤ ਪਾ ਦੇ ਪਰਮੇਸ਼ਰ ਆਪ ਦੇ ਦੇਖਣ ਵਾਸਤੇ, ਅਸੀਂ ਹਾਂਜੀ ਬਹੁਤ ਤਰ੍ਹਾਂ ਦੇ ਜਪ ਤਪ ਵਰਤ ਕੀਤੇ ਆ ਤੁਹਾਡੀ ਪ੍ਰਾਪਤੀ ਵਾਸਤੇ, ਜਿੰਨੇ ਸਾਧਨ ਆ ਤੁਹਾਡੀ ਪ੍ਰਾਪਤੀ ਵਾਸਤੇ ਕਰ ਰਹੇ ਹਾਂ। ਤਪਤ ਨਾ ਕਤ ਹੈ ਬੁਝਿਆ ਬਿਨ ਸੁਆਮੀ ਸਰਨਾ ਰਾਮ, ਫੇਰ ਅਮੇ ਰਾਮ ਆਪ ਜੀ ਦੀ ਪਵਿੱਤਰ ਸ਼ਰਨ ਗ੍ਰਹਿਣ ਕੀਤੇ ਤੋਂ ਬਿਨਾਂ ਤੁਹਾਡੇ ਵਿਛੋੜੇ ਦੀ ਜਿਹੜੀ ਤਪਸ਼ ਹੈ ਨਾ, ਉਹ ਮਹਾਰਾਜ ਕਹਿੰਦੇ ਕਿਸੇ ਤਰ੍ਹਾਂ ਵੀ ਮਿਟਦੀ ਨਹੀਂ ਹੈ, ਬੁਝਦੀ ਨਹੀਂ। ਪ੍ਰਭ ਸਰਨ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀ ਹੈ, ਇਹ ਨਿਰੰਕਾਰ ਤੁਹਾਡੀ ਸ਼ਰਨ ਜਾਏ, ਸਾਨੂੰ ਜਿਹੜੀ ਮੋਹ ਮਮਤਾ ਦੀ ਬੇੜੀ ਪਈ ਹੈ ਨਾ, ਜੰਮਣ ਮਨ ਦੀ ਬੇੜੀ ਕੱਟ ਦਿਓ,
ਸੰਸਾਰ ਸਾਗਰ ਤੋਂ ਤਾਰ ਦਿਓ। ਅਨਾਥ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔਗੁਣ ਵਿਚਾਰੀ ਹੈ। ਮੈਂ ਅਨਾਥ ਯਤੀਮ ਹਾਂ, ਸ਼ੁਭ ਗੁਣ ਵੀ ਕੋਈ ਨਹੀਂ, ਨਾ ਤੂੰ ਵੀ ਰਹਿਤ ਹੈ। ਜਾਪ ਤਪ ਕਰਨਾ ਵੀ ਨਹੀਂ ਜਾਣਦਾ। ਆਪ ਮੇਰੇ ਗੁਣਾਂ ਔਗੁਣਾਂ ਨੂੰ ਨਾ ਵਿਚਾਰੋ, ਕਿਰਪਾ ਕਰਕੇ ਬਖਸ਼ ਲਓ। ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ, ਇਹ ਦੀਨਾਂ 'ਤੇ ਦਇਆ ਕਰਨੇ ਗੋਪਾਲ ਪਿਆਰੇ। ਆਪ ਜੀ ਸਮਰੱਥ ਆ, ਜੋ ਕਰਨਾ ਚਾਹੋ ਕਰ ਸਕਦੇ, ਸਾਰੇ ਕਾਰਨਾਂ ਨੂੰ ਕਰਨ ਯੋਗ ਹੋ। ਨਾਨਕ ਚਾਤਰ ਹਰ ਬੂੰਦ ਮਾਗਾ, ਜਪ ਜੀਵਾ ਹਰ ਹਰ ਚਰਨ, ਪਾਤਸ਼ਾਹਾਂ ਦੇ ਪ੍ਰਤੱਖ। ਜਿਸ ਤਰ੍ਹਾਂ ਪਪੀਹਾ ਬਿੰਡਾ ਹੁੰਦਾ ਨਾ, ਹਰ ਬੂੰਦ ਸ਼ਾਂਤੀ ਬੂੰਦ ਨੂੰ ਮੰਗਦਾ ਪਿਰਿਓ ਪਿਰਿਓ ਕਰਦਾ, ਇਸ ਤਰ੍ਹਾਂ ਮੈਂ ਜੇ ਗਿਆ ਸੀ ਰੂਪੀ ਪਪੀਹਾ ਤੁਹਾਤੋਂ ਨਾਮ ਅੰਮ੍ਰਿਤੂਪੀ ਸੁਆਤੀ ਬੂੰਦ ਮੰਗ ਰਿਹਾ ਹਾਂ। ਇਸ ਕਰਕੇ ਤੁਹਾਡਾ ਨਾਮ ਜਪ ਕੇ, ਤੁਹਾਡੇ ਚਰਨਾਂ ਧਿਆਨ ਕਰਕੇ ਮੈਂ ਜਿਉਂਦਾ ਹਾਂ। ਅੰਮ੍ਰਿਤ ਸਰੋਵਰੋ ਪੀਓ ਹਰ ਹਰ ਨਾਮਾ ਰਾਮ, ਇਹ ਨਾਮ ਅੰਮ੍ਰਿਤਾ ਸਰੋਵਰ ਕੀ ਹੈ? ਸਤਸੰਗਤ, ਜਿਹਦੇ ਵਿੱਚੋਂ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰੋ। ਸੰਤਾ ਸੰਗ ਮਿਲਿਆ ਜਪੂ ਨਕਾਮਾ ਰਾਮ, ਇਹ ਰਮੇ ਰਾਮ। ਸੰਤਾਂ ਦੀ ਸਤਸੰਗਤ ਵਿੱਚ ਪਾਤਸ਼ਾਹ ਕਹਿੰਦੇ ਮਿਲ ਕੇ ਜਦੋਂ ਤੁਸੀਂ ਨਾਮ ਜਪੋਗੇ ਤੁਹਾਡੇ ਸਾਰੇ ਕਾਰਜ ਪੂਰੇ ਹੋ ਜਾਣਗੇ। ਸਭ ਕਾਮ ਪੂਰਨ ਦੁੱਖ ਵਧੀਰਨ ਹਰ ਨਿਮਖ ਮਨੋਨਾ ਵੀਸ ਕਰਾਇਆ, ਜਿਸ ਨਿਰੰਕਾਰ ਦੇ ਸਿਮਰਨ ਕਰਕੇ ਸਾਰੇ ਕਾਰਜ ਪਾਤਸ਼ਾਹ ਕਹਿੰਦੇ ਪੂਰੇ ਹੋ ਜਾਂਦੇ। ਦੁੱਖ ਵਧੀਰਨ ਮੈਨੇ ਨਾਸ ਹੋ ਜਾਂਦੇ ਹਨ। ਉਹ ਪਰਮਾਤਮਾ ਨਾਮ ਮੇਰੇ ਮਨ 'ਚ ਨਿਮਖ ਥੋੜ੍ਹਾ ਮਾਤਰ ਵੀ ਭੁੱਲੇ ਭੁਲਾਵੇ ਨਾ। ਆਨੰਦ ਅੰਦਨ ਸਦਾ ਸਾਚਾ ਸਰਵਗੁਣ ਜਗਦੀਸ਼ਰ ਹੈ, ਜਿਸ ਸੰਸਾਰ ਦੇ ਮਾਲਕ ਉਹ ਪਰਮੇਸ਼ਰ ਸਾਰੇ ਗੁਣ। ਉਸ ਪਰਮੇਸ਼ਰ ਦਾ ਪਵਿੱਤਰ ਅਤੇ ਸੱਚਾ ਨਾਮ ਜਪਣ ਕਰਕੇ ਦਿਨ ਰਾਤ ਮਨ ਵਿੱਚ ਸਦਾ ਹੀ ਰਹਿਣ ਵਾਲਾ ਸੱਚਾ ਆਨੰਦ ਬਣਿਆ ਰਹਿੰਦਾ ਹੈ। ਬਾਕੀ ਆਨੰਦ ਤਾਂ ਝੂਠੇ ਜਾ ਨਾ ਖਿਨਕ ਮਾਤਰ ਹੈ, ਉਹ ਸਦਾ ਰਹਿਣ ਵਾਲਾ। ਅਗਨ ਤੂਚਾ ਪਾਲ ਠਾਕਰ ਅਗਮ ਜਾਖੋ ਧਾਮਾ, ਇਹ ਠਾਕਰ ਜੀ ਤੁਸੀਂ ਅਗਿਣਤ ਆ, ਅਪਾਰ ਆ, ਉੱਚੇ ਆ। ਤੁਹਾਡਾ ਜਿਹੜਾ ਸਰੂਪ ਰੂਪੀ ਘਰ ਇਹ ਅਗੰਮ ਆ, ਉੱਥੇ ਮਨ ਬਾਣੀ ਦੀ ਗਮਤਾ ਨਹੀਂ। ਬਿਨਵੰਤ ਨਾਨਕ ਮੇਰੀ ਅਸ਼ਪੂਰਨ ਮੇਰੇ ਸ੍ਰੀ ਰੰਗ ਰਾਮ, ਪਾਤਸ਼ਾਹ ਕਹਿੰਦੇ ਸ੍ਰੀ ਰੰਗ ਜਿਹੜੇ ਲਕਸ਼ਮੀ ਨੂੰ ਆਨੰਦ ਦੇਣ ਵਾਲੇ ਆ, ਉਸ ਨਿਰੰਕਾਰ ਦੇ ਮਿਲਣ। ਸਾਡੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਈਆਂ ਹਨ। ਕਈ ਕੋਟਕ ਜਗ ਕਲਾ ਸੁਣ ਗਾਵਣ ਹਾਰੇ ਰੰਗ, ਹੇ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਸੁਣਨ ਵਾਲੇ, ਕਈ ਕਰੋੜਾਂ ਜਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਉਹਦਾ ਜਸ ਕਰਨੇ। ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ, ਹੇ ਰਮੇ ਰਾਮ। ਤੁਹਾਡਾ ਨਾਮ ਜਪਣ ਵਾਲਾ ਜਿਹੜਾ ਗੁਰੂ ਪਿਆਰਾ, ਆਪ ਤਾਂ ਤਰਦਾ ਹੀ ਆ, ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦਾ, ਜਿਵੇਂ ਬੇੜੀ ਦਾ ਮਲਾ ਕਿੰਨਿਆਂ ਨੂੰ ਪਾਰ ਲੈ ਜਾਂਦਾ। ਇਸ ਤਰ੍ਹਾਂ ਗੁਰਮੁਖ ਕੋਟ ਅਧਾਰਦਾ ਦੇ ਨਾਵਾ ਇੱਕ ਖਣੀ, ਹਰ ਨਾਮ ਜਪ ਸੋ ਹੰਤ ਪ੍ਰਾਣੀ ਤਾਂ ਕਿ ਮਹਿਮਾ ਕਿਤ ਗਣਾ। ਜਿਹੜੇ ਗੁਰਮੁਖ ਪ੍ਰਾਣੀ ਤੇਰਾ ਨਾਮ ਜਪਦੇ ਆ, ਸੁਹੰਤ ਸੁਭਾਏਮਾਨ ਹੋ ਜਾਂਦੇ ਆ, ਉਹਨਾਂ ਦੀ ਮਹਿਮਾ ਮੈਂ ਕਿਤ। ਕਹਿੰਦੇ ਮੈਂ ਕਿਸ ਤਰ੍ਹਾਂ ਗਿਣਤੀ ਕਰਕੇ ਦੱਸ ਸਕਦਾ, ਨਹੀਂ ਗਿਣ ਸਕਦਾ। ਹਰ ਬੇਸਰ ਨਾਹੀਂ ਪ੍ਰਾਣ ਪਿਆਰੇ, ਚਿਤਵੰਤ ਦਰਸ਼ਨ ਸਦਮਨ, ਇਹ ਪ੍ਰਾਣਾਂ ਤੋਂ ਪਿਆਰੇ ਨਿਰੰਕਾਰ ਪਰਮੇਸ਼ਰ, ਆਪ ਜੀ ਸਾਨੂੰ ਕਿਸੇ ਸਮੇਂ ਵੀ ਭੁੱਲੋ ਨਾ। ਮੇਰਾ ਜਿਹੜਾ ਮਨ ਹਮੇਸ਼ਾ ਵਾਸਤੇ ਆਪ ਦੇ ਦਰਸ਼ਨਾਂ ਨੂੰ ਚਿਤਵੰਤ ਮੈਂ ਚੇਤੇ ਕਰਦਾ ਰਹੇ, ਲੋਚਦਾ ਰਹੇ, ਇੱਛਾ ਕਰਦਾ ਰਹੇ। ਸੁਖ ਦਿਵਸ ਚਾਹੇਗਾ ਕੰਠ ਲਾਏ, ਪ੍ਰਭ ਊਚਗਮਾ ਪਾਰੇ, ਇਹ ਸਾਰਿਆਂ ਤੋਂ ਉੱਚੇ ਅਗਮਾ ਪਾਰ ਨਿਰੰਕਾਰ ਪਰਮੇਸ਼ਰ, ਜਦੋਂ ਤੁਹਾਡੀ ਕਿਰਪਾ ਹੋਈ ਸਾਡੇ ਦਿਨ ਚੰਗੇ ਆ ਗਏ। ਆਪ ਜੀ ਨੇ ਸਾਨੂੰ ਮਨ ਬੁੱਧੀ ਰੂਪੀ ਭੋਜਾਂ ਤੋਂ ਫੜ ਕੇ ਆਪਣੇ ਗਲ ਨਾਲ ਲਾ ਲਿਆ ਹੈ। ਬਿਨਵੰਤਾਂ ਨਾਲ ਸਫਲ ਸਭ ਕੁਛ ਭਰਮ ਮਿਲੇ ਹੱਥ ਪਿਆਰੇ, ਪਾਤਸ਼ਾਹਾਂ ਦਾ ਸਾਡਾ ਸਾਰਾ ਕੁਛ ਸਫਲ ਹੋ ਗਿਆ। ਹੱਥ ਵੱਡੇ ਵੱਡੇ ਪਿਆਰੇ ਨਿਰੰਕਾਰ ਸਾਨੂੰ ਆ ਕੇ ਮਿਲ ਗਏ। ਇਸ ਤਰ੍ਹਾਂ ਭਾਈ ਜੱਤਾ ਜੀ ਮਹਾਰਾਜ ਸੀਸ ਲੈ ਕੇ ਆਏ, ਕੀਰਤਪੁਰ ਭਵਾਨ ਲੈ ਕੇ ਆਏ, ਉੱਥੋਂ ਮਹਾਰਾਜ ਆਮ ਮੁੰਡਾ ਲਾ ਕੇ ਸ੍ਰੀ ਅਨੰਦਪੁਰ ਸਾਹਿਬ ਆਏ। ਅਤੇ ਸੱਚੇ ਪਾਤਸ਼ਾਹ ਨੇ ਫਿਰ ਅਕਾਲ ਬੰਗੇ ਉਪਦੇਸ਼ ਦਿੱਤਾ, ਧੀਰੇ ਦਿੱਤੀ, ਜਿੱਥੇ ਸੀਸ ਉੱਥੇ ਫਿਰ ਮਹਾਰਾਜ ਨੇ ਜਿਹਦੀ ਸੰਸਕਾਰ ਦੀ ਸਾਰੀ ਮਰਿਆਦਾ ਕੀਤੀ, ਸਥਾਨ ਸੁਆਇਮਨ ਕੀਤਾ। ਭਾਈ ਜੱਤੇ ਨੂੰ ਗਲਵੱਕੜੀ ਲੈ ਕੇ ਰਗਰੇਟੇ ਗੁਰੂ ਕੇ ਬੇਟੇ, ਬਖਸ਼ਾਂ ਕਰ ਦਿੱਤੀਆਂ। ਵਿਆਹਗੜਾ ਮਹੱਲਾ ਪੰਜਵਾਂ, ਸ਼ੰਤ ਅਨਕਾਏ ਰਾਤੜਿਆ ਬਾਟ ਦੁਹੇਲੀ ਰਾਮ।
ਇਹ ਸ਼ਬਦ ਦੁਆਰਾ ਮਹਾਰਾਜ ਜੀਵਾਂ ਦੇ ਹਿੱਤ ਦਾ ਉਪਦੇਸ਼ ਬਖਸ਼ਿਸ਼ ਕਰਨਗੇ। ਅੰਨ ਤੋਂ ਭਾਵ ਕੀ ਹੈ ਦਵੈਸ਼ ਭਾਵ ਵਿੱਚ ਕਾਏ ਕਾਏ ਮੈਨੇ ਕਾਹਦੇ ਵਾਸਤੇ ਰਾਤੜਿਆ ਤੂੰ ਰੰਗਿਆ ਹੋਇਆ ਤਦਾਕਾਰ ਹੋ ਰਿਹਾ ਮਿਲਿਆ ਹੋਇਆ ਅੰਨ ਕਾਏ ਇਹ ਜਿਹੜੇ ਅਨੇਕ ਪਦਾਰਥ ਹੈ ਇਹਨਾਂ ਵਿੱਚ ਕਾਹਦੇ ਲਈ ਤੂੰ ਮਿਲ ਰਿਹਾ ਐਵੇਂ ਖਚਤ ਹੋਇਆ ਫਿਰਦਾ ਪਰਮੇਸ਼ਰ ਦੇ ਨਾਮ ਭਜਨ ਤੋਂ ਬਿਨਾਂ ਕਹਿੰਦੇ ਅਗਲੀ ਅਣਕਾਏ ਰਾਤੜਿਆ ਬਾਟ ਦੋ ਹਿਲੀਆਂ ਇਹ ਜਮਾਂ ਦੀ ਬਾਟ ਜਿਹੜੀ ਡੰਡੀ ਹੈ ਨਾ ਇਹ ਤਾਂ ਬੜੀ ਦਹੇਲੀ ਕਠਿਨ ਆ ਦੁੱਖ ਦੇਣ ਵਾਲੀ ਹੈ ਪਾਪ ਕਮਾ ਵਧਿਆ ਤੇਰਾ ਕੋਈ ਨਾ ਬੇਦੀ ਰਾਮ ਰਾਮ ਤੂੰ ਮਤਲਬ ਸੰਬੋਧਨ ਕਰਕੇ ਹੀ ਪਾਏ ਪਰਮੇਸ਼ਰ ਦੇ ਸਿਮਰ ਤੋਂ ਬਿਨਾਂ ਤੂੰ ਪਾਪ ਕਰਮਾਂ ਨੂੰ ਕੁਮਾ ਰਿਹਾ ਅੰਤ ਨੂੰ ਤੇਰਾ ਕੋਈ ਵੀ ਸਹਾਈ ਨਹੀਂ ਹੋਵੇਗਾ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛਤਾਵੇ ਪਰ ਲੋਕ ਤੇਰਾ ਕੋਈ ਸਹਾਇਕ ਨਹੀਂ ਹੋਵੇਗਾ ਫਿਰ ਤਾਂ ਸਦਾ ਪਾਸ਼ਚਾਤਾਪ ਹੀ ਕਰਦਾ ਰਹੇਗਾ ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇਹ ਆਵੇ ਹੁਣ ਤੂੰ ਗੋਪਾਲ ਦੇ ਗੁਣਾਂ ਨੂੰ ਆਪਣੀ ਜਵਾਨਾਂ ਹਾਂਜੀ ਨਹੀਂ ਜਪ ਰਿਹਾ ਉਹ ਜਿਹੜੇ ਨਾਮ ਜਪਣ ਵਾਲੇ ਦਿਨ ਆ ਉਹ ਤੈਨੂੰ ਮੁੜ ਕੇ ਹੈਂ ਕਦੋਂ ਆਉਣਗੇ ਕਦੋਂ ਮਿਲਣਗੇ ਉਹ ਨਹੀਂ ਮਿਲਣੇ ਇਹ ਤਾਂ ਹੁਣ ਮਨੁੱਖ ਜਨਮ ਮਿਲਿਆ ਸਮਾਂ ਹੈਗਾ ਹੁਣ ਤੂੰ ਕਦਰ ਨਹੀਂ ਕਰਦਾ ਤਰਬਰ ਵਿਸ਼ਨ ਨੇ ਪਾਤ ਜੁੜਤੇ ਜਮ ਮਗ ਗੁਣ ਅਕੇਲੀ ਇਸ ਤਰ੍ਹਾਂ ਤਰਬਰ ਨਾਮ ਦਰਖਤ ਨੂੰ ਜਿਹੜੇ ਪੱਤੇ ਉਹ ਵਿਛੜ ਜਾਂਦੇ ਨੇ ਟੁੱਟ ਜਾਂਦੇ ਉਹ ਮੁੜ ਕੇ ਜੁੜਦੇ ਨਹੀਂ ਜੁੜਦੇ ਇਸ ਤਰ੍ਹਾਂ ਜਿਹੜਾ ਹੱਥੋਂ ਸਮਾਂ ਨਿਕਲ ਗਿਆ ਉਹ ਮੁੜ ਕੇ ਹੱਥ 'ਚ ਨਹੀਂ ਆਉਂਦਾ ਫਿਰ ਅੱਗੇ ਤੈਨੂੰ ਜਮਾਂ ਦੇ ਰਸਤੇ 'ਚ ਇਕੱਲੇ ਨੂੰ ਗਾਉਣ ਮੈਨੇ ਜਾਣਾ ਪਏਗਾ ਚੱਲਣਾ ਪਏਗਾ ਗਗਨ ਕਰਨਾ ਪਏਗਾ ਇੱਥੇ ਤਾਂ ਇੱਕ ਦੂਜੇ ਸਾਥ ਭਾਲਦਾ ਉੱਥੇ ਤੇਰਾ ਸਾਥੀ ਕੌਣ ਹੋਏਗਾ ਇੱਥੇ ਤਾਂ ਇੱਕ ਦੂਜੇ ਕਹਿੰਦੇ ਜੀਵਨ ਸਾਥੀ ਹੈ ਜੀਵਨ ਸਾਥਣ ਹੈ ਇਹ ਮੇਰਾ ਮਿੱਤਰ ਮੇਰਾ ਸਾਥੀ ਹੈ ਉੱਥੇ ਕੋਈ ਹੈ ਸਾਥੀ ਉੱਥੇ ਤਾਂ ਕਰਮ ਜਾਣੇ ਚਾਹੇ ਮਾੜੇ ਆ ਚਾਹੇ ਚੰਗੇ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰ ਦੁਹੇਲੇ ਪਾਤਸ਼ਾਹ ਕਹਿੰਦੇ ਹਨ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਜੀਵਾਤਮਾ ਜਮ ਦੇ ਰਸਤੇ ਸਾਹ ਦੇਹਲੀ ਦੁਖੀ ਹੋ ਕੇ ਘੁੰਮ ਰਹੀ ਹੈ ਘੁੰਮਦੀ ਹੈ ਤੂੰ ਬਲਵੰਚ ਲੂਪ ਹੈ ਸਭ ਜਾਣੇ ਜਾਣੇ ਨਾ ਹੇ ਰਾਮ ਹੇ ਭਾਈਓ ਹੈ ਕਹਿੰਦੇ ਹੇ ਜੀਵੋ ਤੁਸੀਂ ਲੋਕ ਲੋਕ ਬਲਵੰਚ ਠੱਗੀਆਂ ਠੋਰੀਆਂ ਮਾਰ ਰਹੇ ਹਾਂ ਭੈੜੇ ਕੰਮ ਕਰਦੇ ਹਾਂ ਠੱਗੀਆਂ ਕਰਦੇ ਹਾਂ ਉਹ ਤਾਂ ਨਿਰੰਕਾਰ ਅੰਤਰਜਾਮੀ ਜਾਣਨ ਵਾਲਾ ਸਾਰਾ ਕੁਝ ਜਾਣਦਾ ਉੱਥੋਂ ਕਿੱਥੋਂ ਲੁਕੋ ਲਾਉਂਗੇ ਟੇਖਾ ਧਰਮ ਪਿਆ ਤੇਰੇ ਪੀੜੇ ਕਹਾਣੀਆਂ ਜਿਸ ਵੇਲੇ ਧਰਮ ਰਾਜਾ ਦੇ ਦਰਬਾਰ 'ਚ ਤੇਰਾ ਲੇਖਾ ਸਾਹਿਬ ਹੋਏਗਾ ਚੰਗਾ ਕਰਮ ਤੇਰਾ ਉਹ ਨਿਕਲਣਾ ਨਹੀਂ ਜਿਵੇਂ ਕਹਾਣੀ ਤਿਲੇ ਪੀੜੇ ਜਾਂਦੇ ਇਉਂ ਤੂੰ ਪੀੜਿਆ ਜਾਏਗਾ ਇਹ ਤੇਰਾ ਹਾਲ ਹੋਏਗਾ ਕਿਰਤ ਕਮਾਣੇ ਦੁੱਖ ਸੌ ਪ੍ਰਾਣੀ ਅਣਕ ਜੁਨ ਭਰਮਾਇਆ ਜਮਦੂਦ ਕਹਿੰਦੇ ਆ ਇਹ ਪ੍ਰਾਣੀਓ ਹੁਣ ਕੀਤੇ ਕਰਮਾਂ ਦੇ ਮੁਤਾਬਕ ਦੁੱਖ ਸਹਾਰ ਨਾ ਕਰ ਉਦੋਂ ਤਾਂ ਕਿਸੇ ਦੀ ਪਰਵਾਹ ਹੀ ਨਾ ਕਰਦਾ ਕਹਿੰਦੇ ਫਿਰ ਹੁਣ ਤੈਨੂੰ ਬਹੁਤ ਤਰ੍ਹਾਂ ਦੀਆਂ ਜੂਨੀਆਂ 'ਚ ਘੁਮਾਇਆ ਜਾਏਗਾ ਮਹਾਮੋਨੀ ਸੰਗ ਰਾਤਾ ਰਤਨ ਜਨੂ ਗਵਾਇਆ ਇਹ ਜੀ ਮੋਹਣੇ ਵਾਲੀ ਮਾਇਆ ਸੀ ਇਹਦੇ ਨਾਲ ਲੱਗ ਕੇ ਇਹ 'ਚ ਰਤਾ ਰਿਹਾ ਜਿਹੜਾ ਰਤਨ ਵਰਗਾ ਹੀਰੇ ਵਰਗਾ ਅਮੋਲਕ ਜਨਮ ਸੀ ਸਾਰੀ ਉਮਰ ਕੌਡਾਂ ਇਕੱਠੀਆਂ ਕਰਦਿਆਂ ਨਿਸਫਲ ਵਿਅਰਥ ਗਵਾ ਲਿਆ ਇੱਕ ਸਾਰ ਕੇ ਨਾਮ ਵਜੋਂ ਆਣ ਕਾਜ ਸਿਆਣੀ ਇੱਕ ਪਰਮਾਤਮਾ ਦੇ ਨਾਮ ਭਜਨ ਤੋਂ ਬਿਨਾਂ ਹੋਰ ਕੰਮਾਂ 'ਚ ਤਾਂ ਤੂੰ ਬੜੀ ਸਿਆਣੀ ਬਣੀ ਹੋਈ ਹੈ ਨਾਮ ਜਪਣ ਨੂੰ ਤੈਨੂੰ ਸਿਆਣਪ ਨਹੀਂ ਆਉਂਦੀ ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੋਭਾਣੇ ਪਾਤਸ਼ਾਹ ਕਹਿੰਦੇ ਤੇਰੇ ਮੱਥੇ 'ਤੇ ਕੋਈ ਲੇਖ ਐਸਾ ਕੋਟਾ ਲਿਖਿਆ ਹੈ ਜਿਹੜੇ ਕਰਮ ਨੇ ਤੈਨੂੰ ਭਰਮ ਚੱਕਰ 'ਚ ਪਾਇਆ ਅਤੇ ਦੁਨੀਆਂ ਦੇ ਮੋਹ ਵਿੱਚ ਤੈਨੂੰ ਲੁਭਾਏ ਮਨ ਕੀਤਾ ਹੋਇਆ ਹੈ ਬੀਜ ਨਾ ਕੋਏ ਕਰੇ ਅਕਿਰਤ ਘਾਣਾ ਅਕਿਰਤ ਘਣ ਵਿਛੜ ਪਿਆ ਬੀਜ ਨਾ ਕੋਏ ਕਰੇ ਅਕਿਰਤ ਘਣ ਵਿਛੜ ਪਿਆ ਜਿਸ ਵੇਲੇ ਅਕਿਰਤ ਘਣ ਸੋਨੀਆਂ ਤੋਂ ਵਿਛੜ ਗਿਆ ਮਰ ਗਿਆ ਇਹਦੇ ਬੀਜ ਮੈਨੇ ਵਿਚੋਲਾ ਵਿਚੋਲਗੀ ਕਰ ਕੋਈ ਨਹੀਂ ਕਰਦਾ ਇਹ ਆ ਕੇ ਕਰਦਾ ਕੋਈ ਸਹਾਇਤਾ ਜੀ ਆਏ ਖਰੇ ਕਠਿਨ ਜਮ ਕਾਂਕਰ ਪਕੜ ਲਿਆ ਖਰੇ ਮੈਨੇ ਜਿਹੜੇ ਚੰਗੇ ਬੜੇ ਕਰੜੇ ਜਮਦੂਤ ਆ ਗਏ ਉਹਨਾਂ ਨੇ ਆ ਕੇ ਮਨਮੁਖ ਜਿਹੜਾ ਤੁਹਾਨੂੰ ਗਿਚਿਓਂ ਫੜ ਲਿਆ ਫਿਰ ਪਗੜੇ ਚਲਾਇਆ ਆਪਣਾ ਕਮਾਇਆ ਮਹਾਮੋਹਣੀ ਰਾਤਿਆ ਸਾਰੀ ਉਮਰ ਮਹਾਮੋਹਣੀ ਮਾਇਆ ਵਿੱਚ ਰੱਤਾ ਰੰਗਿਆ ਰਿਹਾ ਮਾਇਆ ਵਾਸਤੇ ਬੜੇ ਪਾਪੜ ਵੇਲਦਾ ਰਿਹਾ ਐਸਾ ਜਿਹੜਾ ਮਨਮੁਖ ਉਹਨੂੰ ਆਪਣੇ ਕਮਾਏ ਕਰਮਾਂ ਦੇ ਮੁਤਾਬਕ ਜਿਮਦੂਤਾਂ ਨੇ
ਪਕੜ ਲਿਆ। ਪਕੜ ਕੇ ਫਿਰ ਜਮ ਦੇ ਰਸਤੇ ਤੁਰ ਲਿਆ, ਸਿੱਧਾ ਹੋ ਕੇ ਤੁਰਦਾ ਕਿ ਨਹੀਂ। ਗੁਣ ਗੋਬਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗੱਲ ਲਾਇਆ ਲਾਤਿਆ ਜਿਹਨ ਕਹਿੰਦੇ ਗੁਰਮੁਖ ਸਤਿਗੁਰਾਂ ਦੁਆਰਾ ਗੋਬਿੰਦ ਪਰਮੇਸ਼ਰ ਗੁਣਾਂ ਨੂੰ ਨਹੀਂ ਜਪਿਆ ਗਾਇਆ, ਉਹਨੂੰ ਤਾਂ ਗੱਲ ਤੋਂ ਫੜ ਕੇ ਤੱਤੇ ਜਿਹੜੇ ਥਾਮਿਆ ਨਾ ਉਹਨਾਂ ਨੂੰ ਲਾਤਿਆ, ਮੈਨੇ ਲਾਉਣਾ ਕੀਤਾ। ਕਾਮ ਕ੍ਰੋਧ ਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ। ਜਿਹੜੇ ਬੰਦੇ ਫਿਰ ਕਾਮ ਕ੍ਰੋਧ ਹੰਕਾਰ ਆਦਿਕਾਂ 'ਚ ਮੂਠਾ ਮੈਨੇ ਲੁੱਟੇ ਹੋਏ ਆ, ਉਹ ਗਿਆਨ ਨੂੰ ਖੋਏ ਗੁਆ ਕੇ ਇਹ ਪਛਤਾਉਂਦੇ ਆ, ਪਛਤਾਪ ਕਰਦੇ ਹਨ। ਬਿਨਵੰਤ ਨਾਨਕ ਸੰਯੋਗ ਭੁੱਲਾ ਹਰ ਜਾਪ ਰਸਨਾ ਜਾਪਿਆ। ਪਾਤਸ਼ਾਹ ਕਹਿੰਦੇ ਭੈੜੇ ਕਰਮਾਂ ਦੇ ਸੰਯੋਗ ਮਿਲਾਪ ਕਰਕੇ ਜਿਹੜੇ ਪੁਰਸ਼ ਗੁਰੂ ਦੇ ਸੰਯੋਗ ਨੂੰ ਭੁੱਲ ਗਏ, ਅਤੇ ਅਸੀਂ ਤਾਂ ਆਏ ਤਾਂ ਸੀ ਮਹਾਰਾਜ ਨੇ ਮਿਲਾਪ ਕਰਨ ਤਾਂ ਦੁਨੀਆ ਨੇ ਜਿਹੜਾ ਨਹੀਂ ਲਾਉਂਦੇ ਰਹੇ, ਉਹਨਾਂ ਨੇ ਪਰਮੇਸ਼ਰ ਦਾ ਨਾਮ ਹਾਂਜੀ ਰਸਨਾ ਨਾਮ ਇਸ ਜਪ ਨੂੰ ਜਪਿਆ ਹੀ ਨਹੀਂ। ਤੁਝਵੇਂ ਨੂੰ ਕੋ ਨਾ ਹੀ ਪ੍ਰਭ ਰੱਖਣ ਆ ਰਹਾ, ਕਦੀ ਜਪਜੀ ਸਾਹਿਬ ਨਹੀਂ ਪੜਿਆ ਰਹਿ ਰਿਹਾ, ਕੀਰਤਨ ਸੋਲਾ ਨਹੀਂ ਪੜਿਆ, ਬਸ ਰੰਗ ਤਮਾਸ਼ਿਆਂ 'ਚ ਲੱਗੇ ਰਹੇ। ਹੇ ਨਿਰੰਕਾਰ ਤੁਹਾ ਤੋਂ ਬਿਨਾਂ ਹੋਰ ਸਾਡੀ ਇੱਜ਼ਤ ਪੱਤ ਰੱਖਣ ਵਾਲਾ ਕੋਈ ਨਹੀਂ ਹੈ। ਪਤੋ ਉਧਾਰਨ ਹਰ ਬਿਰਧ ਤੁਮਾਰਾ ਰਾਮ, ਪਤੋ ਤੋਂ ਉਧਾਰਨ ਹਰ ਬਿਰਧ ਤੁਮਾਰਾ ਰਾਮ। ਹੇ ਨਿਰੰਕਾਰ ਪਰਮੇਸ਼ਰ ਪਾਪੀਆਂ ਦੀ ਕਲਿਆਣ ਕਰਨ ਵਾਲਾ, ਤੁਹਾਡਾ ਬਿਰਧ ਧਰਮ ਆ, ਜੇ ਤੁਸੀਂ ਦਇਆ ਕਰੋ ਤਾਂ ਫਿਰ ਸਾਡਾ ਭਲਾ ਹੋ ਸਕਦਾ ਹੈ। ਪਤੋ ਉਧਾਰਨ ਸੰਤ ਸਵਾਮੀ ਕਿਰਪਾ ਨੇ ਦਇਆਲਾ, ਤੁਸੀਂ ਪਾਪੀਆਂ ਨੂੰ ਤਾਰਨ ਵਾਲੇ ਹਾਂ, ਕਿਰਪਾ ਦੇ ਸਾਗਰ ਆ, ਦਿਆਲੂ ਵੀ ਹਾਂ। ਮੈਂ ਤੁਹਾਡੀ ਸ਼ਰਨ ਵਿੱਚ ਪਾਤਸ਼ਾਹ ਪਾਪੀ ਆਇਆ, ਕਿਰਪਾ ਕਰੋ ਅੰਧਕੂਪ ਅਤੇ ਉਧਰ ਕਰਕੇ ਸਗਲ ਘੱਟ ਪ੍ਰਤਪਾਲਾ। ਇਹ ਨਿਰੰਕਾਰ ਆਪ ਸਾਰਿਆਂ ਘਟਾਂ ਪ੍ਰਤਪਾਲਣਾ ਕਰਨੇ ਪਾਲਣਾ ਪੂਜਣਾ ਕਰਨ ਵਾਲੇ, ਮੈਨੂੰ ਇਹਦਾ ਸੰਸਾਰ ਰੂਪੀ ਅੰਨਾ ਖੂਹ ਆ, ਇਹ ਤੋਂ ਬਾਅਦ ਉਧਰ ਮੈਨੇ ਕੱਢ ਲੈਣਾ ਕਰੋ। ਸਰਨ ਤੇਰੀ ਕੱਟ ਮਹਾਂ ਬੇੜੀ ਇੱਕ ਨਾਮ ਦੇ ਆਧਾਰਾਂ, ਪਾਤਸ਼ਾਹ ਦੀ ਸ਼ਰਨਾ ਹੈ ਸਾਨੂੰ ਇੱਕੋ ਇੱਕ ਪਰਮੇਸ਼ਰ ਨਾਲ ਆਸਰਾ, ਆਪਣੇ ਨਾਮ ਦਾ ਆਸਰਾ ਦਿਓ। ਇਹ ਮੋਹ ਰੂਪੀ ਜਿਹੜੀ ਹਾਂਜੀ ਅਵਿਦਿਆ ਰੂਪੀ ਪੇੜੀ ਹੈ ਇਹਨੂੰ ਕੱਟ ਦਿਓ। ਬਿਨਵੰਤ ਨਾਨਕ ਕਰ ਦੇ ਰੱਖ ਗੋਬਿੰਦ ਦਿਆਲਾ, ਸੱਚੇ ਪਾਤਸ਼ਾਹ ਆਪਣਾ ਦਿਆਲੂ ਗੋਬਿੰਦ ਆਪਣਾ ਘਰ ਹੱਥ ਦੇ ਕੇ ਸਾਡੇ 'ਤੇ ਮਿਹਰ ਭਰਿਆ, ਸਾਡੀ ਰੱਖਿਆ ਕਰ ਦੇ ਰੱਖ ਹੱਥ ਦੇ ਕੇ ਮਿਹਰ ਦਾ ਹੱਥ ਸਾਡੇ ਸਿਰ 'ਤੇ ਰੱਖ ਕੇ ਹੇ ਗੋਬਿੰਦ ਦਿਆਲਾ ਸਾਡੀ ਰੱਖਿਆ ਕਰੋ। ਪਾਤਸ਼ਾਹ ਕਹਿੰਦੇ ਹਾਂ ਬੇਨਤੀ ਕਰੋ। ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਰ, ਕਹਿੰਦੇ ਹੇ ਭਾਈਓ ਉਹ ਦਿਨ ਸਫਲ ਗਿਣਿਆ ਜਾਏਗਾ ਜਿਹੜੇ ਦਿਨ ਕਾਰਨ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਸਭ ਸੁੱਖ ਪ੍ਰਗਟਿਆ ਦੁੱਖ ਦੂਰ ਪਰਾਰਾਮ, ਸਾਰੇ ਸੁੱਖ ਪ੍ਰਗਟ ਹੋ ਜਾਂਦੇ ਹਨ ਅਤੇ ਦੁੱਖ ਜਿੰਨੇ ਦੂਰ ਪਰਾ ਦੂਰ ਭੱਜ ਜਾਂਦੇ ਹਨ। ਸੁੱਖ ਸਹਿਜ ਆਨੰਦ ਵਿਨੋਦ ਸਾਧੀ ਗੁਣ ਗੋਪਾਲ ਨੇ ਤਦਾਈ ਹੈ। ਸੁੱਖ ਸਹਿਜ ਅਤੇ ਆਨੰਦ ਸੁੱਖ ਆਨੰਦਦਾਇਕ ਵਿਨੋਦ ਜਿਹੜੇ ਕੌਤਕ ਆਨੰਦਾਂ ਨੂੰ ਦੇਣ ਵਾਲੇ ਸਦਾ ਹੁੰਦੇ ਰਹਿੰਦੇ ਉੱਥੇ ਗੁਰਮੁਖਾਂ ਦੇ ਨੇਤਾ ਪ੍ਰਤੀ ਹਮੇਸ਼ਾ, ਕਿਹੜੇ ਜਿਹੜੇ ਗੋਪਾਲ ਦੇ ਗੁਣ ਗਾਉਂਦੇ ਹਨ। ਭਾਈ ਸਾਧ ਸੰਗੇ ਮਿਲੇ ਰੰਗੇ ਬਹੁਤ ਜੋਨਾ ਧਾਈ, ਸੰਗਤ 'ਚ ਮਿਲ ਕੇ ਭਜਨ ਕਰਨ ਵਾਲੇ ਜਿਹੜੇ ਜਿਨ੍ਹਾਂ ਨੂੰ ਰੰਗੇ ਆਨੰਦ ਸਰੂਪ ਪਰਮਾਤਮਾ ਮਿਲ ਗਿਆ, ਉਹ ਜਿਹੜੇ ਗੁਰਾਂ ਪਿਆਰੇ ਮੁੜ ਕੇ ਜੋਨੀਆਂ ਵੱਲ ਨਹਿਤਾਈਏ ਨਹੀਂ ਦੌੜਦੇ, ਜੰਮਣ ਵਾਲਾ ਖਤਮ ਹੋ ਜਾਂਦਾ। ਜਾਂ ਕੰਠ ਲਾਇ ਸਾਹਿਬ ਸੁਭਾਅ ਆਦਮ ਕਰ ਆਇਆ, ਜਿਸ ਸਮੇਂ ਆਦ ਪਹਿਲੇ ਜਨਮ ਦੇ ਪਵਿੱਤਰ ਕਰਮ ਦਾ ਅੰਗੂਰ ਫੁੱਟ ਆਇਆ ਨਾ, ਕੰਕਰ ਮੈਨੇ ਅੰਗੂਰ ਕਿ ਨਿਰੰਕਾਰ ਨੇ ਸਹਿਜ ਸੁਭਾਏ ਸੋਤੇ ਸਿੱਧ ਗੈਰ ਮੈਨੇ ਪਕੜ ਕੇ ਆਪਣੇ ਗਲ ਨੂੰ ਲਾ ਲਿਆ। ਬਿਨਵੰਤ ਨਾਨਕ ਆਮ ਮਿਲਿਆ ਬਹੁਰ ਕਤ ਹੋ ਨਾ ਜਾਇਆ। ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਨਿਰੰਕਾਰ ਆ ਕੇ ਮਿਲਿਆ ਉਹਨਾਂ ਦਾ ਮਨ ਫਿਰ ਬਹੁਤ ਮੈਨੂੰ ਪੁਣਾ ਹੋਰ ਕਿਸੇ ਪਾਸੇ ਨਹੀਂ ਦੌੜਦਾ, ਕਿਉਂਕਿ ਉਹ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਂਦੇ ਹੀ ਨਹੀਂ। ਵਿਆਹਗੜਾ ਮਲਾ ਪੰਜਵਾ ਛੰਦ ਸੁਣੋ ਬੇਨੰਤੀ ਆ ਸਵਾਮੀ ਮੇਰੇ ਰਾਮ, ਕੋਟ ਅਪਰਾਧ ਭਰੇ ਵੀ ਤੇਰੇ ਤੇਰੇ ਰਾਮ। ਇਹ ਸਵਾਮੀ ਨਿਰੰਕਾਰ ਸਾਡੀ ਫਰਿਆਦ ਸੁਣੋ, ਇਹ ਪਰਮੇਸ਼ਰ ਅਸੀਂ ਕਰੋੜਾਂ ਪਾਪਾਂ ਨਾਲ ਭਰੇ ਹਾਂ, ਫਿਰ ਵੀ ਮਹਾਰਾਜ ਆਪਦੇ ਚੇਲੇ ਦਾਸਿਆਂ ਕਿਰਪਾ ਕਰੋ, ਬਖਸ਼ ਲਓ ਦੋ ਖਾਰਨ ਕਿਰਪਾ ਕਰਨ ਮੋਹਨ ਕਲ ਕਲੇਸ਼ ਭੰਜਨਾ, ਦੋ ਖਾਰਨ ਕਿਰਪਾ ਕਰਨ ਮੋਹਨ ਕਲ ਕਲੇਸ਼ ਭੰਜਨਾ, ਇਹ ਦੁੱਖਾਂ ਦੇ ਹਰ ਨਾਸ ਕਰਨ ਕਿਰਪਾ ਕਰਨ ਵਾਲੇ ਮੋਹਨ ਮੋਹ ਲੈਣ ਵਾਲੇ। ਆਪ ਕਹਿੰਦੇ ਮੇਰੇ ਜਿਹੜੇ ਕਲਮ ਇਹ ਕਲਪਨਾ ਰੂਪੀ ਇਹ ਕਲੇਸ਼ ਹੈ ਇਹ ਦੁੱਖ ਹੈ ਇਹਨਾਂ ਨੂੰ ਭੰਜਣਾ ਮੈਨੇ ਨਾਸ ਕਰ ਦਿਓ,
ਸ਼ਰਮ ਤੇਰੀ ਰੱਖ ਲਿਓ ਮੇਰੀ ਸ਼ਰਮ ਮੈਂ ਨਿਰੰਜਨਾ ਸ਼ਰਮ ਸਾਰਿਆਂ ਦਾ ਰੂਪ ਨਿਰੰਜਨ।

ਤੂੰ ਸਮਰੱਥ ਸਦਾ ਹਮਦੀਨ ਤੇ ਹਾਰੀ ਹੈ। ਹੇ ਰਵੇਂ ਹੋਏ ਰਾਮ, ਆਪ ਸਦਾ ਸਮਰੱਥ, ਅਸੀਂ ਦੀਨ ਗਰੀਬ ਆਪ ਜੀ ਦੇ ਭਿਖਾਰੀ ਮੰਗਤੇ ਹਨ। ਮਾਇਆ ਮੋਹੇ ਮਗਨ ਕੱਢ ਲਿਓ ਮੁਰਾਰੀ ਰਾਮ, ਮਾਇਆ ਦੇ ਮੋਹ ਵਿੱਚ ਅਸੀਂ ਮਗਨ ਮਸਤ ਹੋਏ ਫਿਰਦੇ ਹਾਂ, ਹੇ ਮੁਰਾਰੀ ਸਾਨੂੰ ਇਸ ਚਿੱਕੜ ਚੋਂ ਕੱਢ ਲੈਣਾ ਕੋਈ। ਲੋ ਮੋਹੇ ਵਕਾਰ ਵਾਧਿਓ ਅਣਕ ਦੋਖ ਕਮਾਵਨ, ਅਸੀਂ ਐਸੇ ਭੈੜੇ ਹਾਂ, ਲੋ ਮੋਹੇ ਵਕਾਰ ਜਿਹੜੇ ਇਹਨਾਂ 'ਚ ਵੱਜੇ ਪੈਣ, ਔਰ ਅਨੇਕਾਂ ਤਰ੍ਹਾਂ ਦੇ ਦੁੱਖ ਪਾਪਾਂ ਨੂੰ ਵੀ ਕਮਾਉਂਦੇ ਹਾਂ, ਪਰ ਸਮਝਦੇ ਪਏ ਨਹੀਂ। ਅਲਿਪਤ ਬੰਧਨ ਰਹਿਤ ਕਰਤਾ ਕੀ ਆਪਣਾ ਪਾਵਨ, ਹੇ ਬੰਧਨਾਂ ਤੋਂ ਰਹਿਤ ਅਲਿਪਤ ਕਰਤੇ ਨਿਰਲੇਪ ਰਹਿਣ ਵਾਲੇ। ਹਾਂਜੀ, ਅਸੀਂ ਆਪ ਦੇ ਕੀਤੇ ਕਰਮਾਂ ਦਾ ਫਲ ਭੋਗ ਰਹੇ ਹਾਂ, ਪਾ ਰਹੇ ਹਾਂ, ਪਰ ਤੁਸੀਂ ਦਿਆਲੂ ਹਾਂ, ਘਰ ਅਨੁਗ੍ਰਹ ਪਤਲ ਪਾਵਨ ਬਹੁਤ ਜੋਨ ਭਰ ਤੇ ਹਾਰੀ, ਇਹ ਸੱਚੇ ਪਾਤਸ਼ਾਹ ਪਾਪੀਆਂ ਨੂੰ ਪ੍ਰਯਤਨ ਕਰਨ ਵਾਲੇ, ਸਾਡੇ 'ਤੇ ਅਨੁਗ੍ਰਹ ਮਿਹਰ ਦੀ ਨਜ਼ਰ ਕਰੋ। ਔਰ ਅਸੀਂ ਬਹੁਤ ਜੂਨੀਆਂ 'ਚ ਘੁੰਮ ਘੁੰਮ ਕੇ ਭਰਮ 'ਤੇ ਫਿਰਦੇ ਫਿਰਦੇ ਹੁਣ ਤਾਂ ਹਾਰ ਅੰਬ ਗਏ, ਥੱਕ ਗਏ ਹਾਂ। ਬਿਨਵੰਤ ਨਾਨਕ ਦਾਸ ਹਰ ਕਾ ਪ੍ਰਭ ਜੀ ਪ੍ਰਾਣਾਧਾਰੀ, ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਅਸੀਂ ਤੁਹਾਡੇ ਦਾਸ ਨਿਰੰਕਾਰ, ਔਰ ਆਪ ਮੇਰੇ ਜੀ ਪ੍ਰਾਣਾਂ ਦੇ ਆਧਾਰੀ ਆਸਰੇ ਹਾਂ, ਕਿਰਪਾ ਕਰੋ। ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜ੍ਹੀ ਰਾਮ, ਹੇ ਰਮੇ ਰਾਮ ਤੂੰ ਤਾਂ ਬਹੁਤ ਵੱਡਾ ਸਮਰੱਥ ਸਰਵ ਸ਼ਕਤੀਮਾਨ ਹੈ, ਸਾਡੀ ਅਕਲ ਬੁੱਧੀ ਬਹੁਤ ਥੋੜ੍ਹੀ ਹੈ, ਪਲ ਹੈ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਹੇ ਰਮੇ ਰਾਮ ਤੂੰ ਅਕਿਰਤ ਕਣ ਜਿਹੜੇ ਨਾ, ਤੇਰੀ ਦ੍ਰਿਸ਼ਟੀ ਪੂਰਨ ਹੈ, ਉਹਨਾਂ ਦੀ ਵੀ ਪਾਲਣਾ ਕਰਦਾ ਹਾਂ, ਔਰ ਪੂਰਨ ਸਾਰਿਆਂ ਉੱਤੇ ਤੇਰੀ ਮਿਹਰ ਦੀ ਦ੍ਰਿਸ਼ਟੀ ਹੈ। ਅਗਾਧ ਬੋਧ ਅਪਾਰ ਕਰਤੇ ਮੋਹੇ ਨੀਚ ਕਛੂ ਨਾ ਜਾਣਾ, ਇਹ ਅਪਾਰ ਕਰਤੇ ਪੁਰਖ ਤੁਹਾਡਾ ਜਿਹੜਾ ਬੋਧ ਗਿਆਨ ਇਹ ਬੜਾ ਅਗਾਧ, ਡੂੰਘਿਓ ਡੂੰਘਾ ਮੈਂ ਨੀਚ, ਤੁਹਾਡੇ ਗਿਆਨ ਦੇ ਭੇਦ ਨੂੰ ਜਾਣ ਨਹੀਂ ਸਕਦਾ ਮੈਂ ਨੀਚ, ਤੇਰੇ ਕੀਤੇ ਉਪਕਾਰਾਂ ਨੂੰ ਵੀ ਨਹੀਂ ਜਾਣਿਆ, ਕਿੰਨੇ ਪਤਕਾਰ ਕੀਤੇ, ਪੰਜ ਪੰਜ ਤੱਤੀ ਦੇ ਬੈਠੇ, ਨੌਵੇਂ ਪਾਤਸ਼ਾਹ ਨੂੰ ਬਲੀ ਜਾਣ ਦਿੱਤਾ, ਮਾਤਾ ਜੀ ਸਾਰੇ ਸਾਹਿਬਜ਼ਾਦੇ ਪ੍ਰਾਣਾਂ ਨੂੰ ਪਿਆਰੇ, ਕਿੰਨੇ ਗੁਰਸਿੱਖ ਨਿਛਾਵਰ ਕਰਤੇ ਕਲਗੀਆਂ ਵਾਲੇ ਪਾਤਸ਼ਾਹ ਨੇ, ਅਸੀਂ ਅਕਿਰਤ ਕਣਾਂ ਨੇ ਮਹਾਰਾਜ ਦੇ ਪਰਪਕਾਰਾਂ ਨੂੰ ਨਹੀਂ ਜਾਣਿਆ, ਕਿਵੇਂ ਪਤਤ ਹੋ ਕੇ ਨਸ਼ਿਆਂ ਦੇਸ਼ਿਆਂ ਫੈਸ਼ਨਾਂ 'ਚ ਗਲਤਾਨ ਹੋ ਕੇ, ਹਾਂਜੀ ਗੁਰਸਿੱਖੀ ਵੱਲੋਂ ਮੂੰਹ ਮੋੜ ਰਹੇ ਹਾਂ। ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਕਿਰਤ ਕਣਾਂ ਨੇ ਜਾਣਿਆ ਨਹੀਂ ਹੈ, ਤੁਹਾਡੇ ਪਰਪਕਾਰ ਨੂੰ ਨਹੀਂ ਜਾਣਿਆ। ਰਤਨ ਤਿਆਗ ਸੰਗ੍ਰਹਿਣ ਕੌਡੀ ਪਸ਼ੂ ਨੀਚ ਇਆਨਾ, ਅਸੀਂ ਐਸੇ ਪਾਪੀ ਨੀਚ ਇਆਣੇ ਬੇਸਮਝ ਪਸ਼ੂਆਂ ਦੀ ਨਿਆਈ, ਇਹ ਰਤਨ ਰੂਪੀ ਪਰਮੇਸ਼ਰ ਦਾ ਨਾਮ ਤਿਆਗ ਕੇ ਕੌਡੀ ਮਾਇਆ ਨੂੰ ਸੰਗ੍ਰਹਿਣ ਇਕੱਠੀ ਕਰਨ ਲਈ ਦਿਨ ਰਾਤ ਸੱਤਾਂ ਸਮੁੰਦਰਾਂ ਪਾਰ ਵੀ ਦੌੜੇ ਫਿਰਦੇ ਹਾਂ। ਤਿਆਗ ਚਲਤੀ ਮਹਾਂ ਚੰਚਲ ਦੋਹ ਕਰ ਕਰ ਜੋਰੀ, ਇਹ ਜਿਹੜੀ ਬੜੀ ਮਹਾਨ ਚੰਚਲ ਆ, ਇਹ ਜਿਹੜੀ ਮਾਇਆ ਇਹ ਇਹਨਾਂ ਜੀਵਾਂ ਦਾ ਸਾਥ ਛੱਡ ਕੇ ਦੌੜ ਜਾਂਦੀ ਹੈ, ਚੱਲ ਜਾਂਦੀ ਹੈ, ਦੋਹ ਪਾਪ ਕਰਮਾਂ ਨੂੰ ਕਹਿੰਦੇ ਕਰ ਕਰਕੇ ਇਹ ਮਾਇਆ ਨੂੰ ਜੋੜਨਾ ਕੀਤਾ, ਪਾਪ ਕਰਮਾਂ ਨੂੰ ਕਰਦੇ ਆ ਮਾਇਆ ਇਕੱਠੀ ਕਰਦੇ ਆ। ਨਾਨਕ ਸਰਨ ਸਮਰੱਥ ਸੁਮੀ ਪੈਜ ਰੱਖੋ ਹਮੋਰੀ, ਇਹ ਸੱਚੇ ਪਾਤਸ਼ਾਹ ਤੁਹਾਡੀ ਸ਼ਰਨਾਂ ਰੱਖਿਆ ਕਰੋ, ਤੁਸੀਂ ਸਮਰੱਥ ਸ਼ਕਤੀਮਾਨ ਸਾਰਿਆਂ ਦੇ ਮਾਲਕ, ਤੁਹਾਡੀ ਸ਼ਰਨ 'ਚ ਆਏ ਹਾਂ, ਸਾਡੀ ਲਾਜ ਰੱਖ, ਜਾਤਿ ਪਿਛੜਿਆ ਤੇ ਨਾਮ ਮਲਾਇਆ ਰਾਮ। ਇਹ ਸੱਚੇ ਪਾਤਸ਼ਾਹ ਜਿਸ ਆਪ ਜੀ ਤੋਂ ਵਿਛੜਿਆ, ਆਪ ਨੇ ਕਿਰਪਾ ਕਰਕੇ ਸਾਨੂੰ ਦਇਆ ਕੀਤੀ ਹੈ, ਮਲਾ ਲਿਆ ਹੈ। ਸਾਧੂ ਸੰਗਮ ਹਰ ਗੁਣ ਗਾਇਆ ਰਾਮ, ਸਾਧੂ ਮਹਾਤਮਾ ਦੀ ਸੰਗਤ ਸੰਗਮ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ, ਗੁਣ ਗਾਏ ਗੋਬਿੰਦ ਸਦਾ ਨੀਤੇ ਕਲਿਆਣ ਮੈਂ ਪ੍ਰਗਟ ਪਏ। ਪਾਤਸ਼ਾਹ ਕਹਿੰਦੇ ਜਦੋਂ ਗੋਬਿੰਦ ਨੀਕੇ ਮੈਨੇ ਚੰਗੇ ਗੁਣਾਂ ਨੂੰ ਸਦਾ ਗਾਉਣਾ ਕੀਤਾ, ਫਿਰ ਕਲਿਆਣ ਮੈਂ, ਕਲਿਆਣ ਸਰੂਪ ਕੌਣ ਨਿਰੰਕਾਰ, ਉਹ ਆਪੇ ਪ੍ਰਗਟ ਹੋ ਗਿਆ। ਸੇਜਾ ਸੁਆਮੀ ਸੰਗ ਪ੍ਰਭ ਕਹਿ ਆਪਣੇ ਪ੍ਰਭ ਕਰ ਲਏ, ਨਿਰੰਕਾਰ ਦੇ ਨਾਲ ਹੁਣ ਕਰਕੇ ਅੰਤਿ ਕਰਨ ਸੇਜਾ ਜਿਹੜੀ ਸੁਆਜਮਾਨ ਹੋ ਗਈ ਹੈ, ਔਰ ਪਰਮਾਤਮਾ ਨੇ ਸਾਨੂੰ ਆਪਣੇ ਕਰ ਲਿਆ, ਬਣਾ ਲਿਆ ਹੈ, ਛੋੜ ਚਿੰਤ ਚਿੰਤ ਹੋਏ ਬਹੁੜਾ ਦੁੱਖ ਨਾ ਪਾਇਆ। ਕਹਿੰਦੇ ਜਿਹੜੀ ਦ੍ਰਿਸ਼ਟੀ ਦੀ ਚਿੰਤਾ ਸੀ ਛੱਡ ਕੇ ਨਿਸ਼ਚਿੰਤ ਹੋ ਗਏ, ਬਹੁੜ ਮੁੜ ਕੇ ਹੁਣ ਕਿਸ ਤਰ੍ਹਾਂ ਦੁੱਖ ਨਹੀਂ ਪਾਇਆ। ਨਾਨਕ ਦਰਸ਼ਨ ਪੇਖ ਜੀ ਦਾ ਗੋਬਿੰਦ ਦਾ ਗੁਣ ਨੇ ਦਿਵਾਇਆ, ਪਾਤਸ਼ਾਹ ਦੇ ਗੁਣਾਂ ਦਾ ਨਿਧੀ ਖਜ਼ਾਨਾ ਰੂਪ ਕੌਣ, ਪਰਮੇਸ਼ਵਰ ਗੋਬਿੰਦ ਹੈ, ਉਹਦੇ ਗੁਣਾਂ ਨੂੰ ਗਾਇਆ, ਉਹਦੇ

0: ਪ੍ਰਸ਼ਨ ਨੂੰ ਦੇਖ ਕੇ ਅਸੀਂ ਜੀਂਦੇ ਹਾਂ। ਜਾਗੜਾ ਮਹਲਾ ਪੰਜਵਾਂ ਛੰਦ ਬੋਲ ਸੋ ਧਰ ਮੀੜਿਆ ਮੂਨ ਕਾ ਧਾਰਿਆ, ਤੂੰ ਨੇਤਰੀ ਦੇਖ ਚਲਿਆ ਮਾਇਆ ਵਿਵਹਾਰਿਆ। ਉਸ ਖੇਤ ਮੰਡੀ ਵਾਲਾ ਰਾਜਾ ਸ੍ਰੀ ਅੰਮ੍ਰਿਤਸਰ ਆਇਆ, ਪੰਚਮ ਪੰਜ ਦਰਸ਼ਨ ਕਰਕੇ ਬਚਨ ਉਲਾਸ ਹੁੰਦੇ ਰਹੇ। ਵਕੀਲ ਬਹੁਤ ਬਿਮਾਰ ਹੋ ਗਿਆ। ਜਲੇ ਅੰਤ ਸਮਾਇਆ, ਮਹਾਰਾਜ ਨੇ ਇਹ ਛੰਦ ਦੁਆਰਾ ਉਹਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਸ੍ਰੇਸ਼ਟ ਧਰਮ ਵਿੱਚ ਪੜੇ ਹੋਏ ਧਰਮੀ ਰਾਜੇ, ਤੂੰ ਇਸ ਵਕਤ ਉਸ ਪਰਮੇਸ਼ਰ ਦੇ ਨਾਮ ਨੂੰ ਬੋਲਣਾ ਕਰ ਔਰ ਪਰਮਾਤਮਾ ਦੇ ਨਾਮ ਵੱਲੋਂ ਚੁੱਪ ਕੱਤ, ਕਿਉਂ ਮੌਨ ਧਾਰੀ ਹੋਈ? ਪੂਰਾ ਨਾਮ ਬੋਲ, ਉਧਰੋਂ ਕੋਈ ਚੁੱਪ ਵੱਟੀ ਬੈਠਾ? ਤੂੰ ਨੇਤਰੀ ਦੇਖ ਚਲਿਆ ਮਾਇਆ ਵਿਵਹਾਰਿਆ। ਇਹ ਜਿੰਨੇ ਪਰਮੇਸ਼ਰ ਦੀ ਮਾਇਆ ਦੇ ਵਿਹਾਰ ਆ, ਇਹ ਸਾਰੇ ਤੂੰ ਆਪਣੇ ਅੱਖਾਂ ਨਾਲ ਦੇਖ ਚਲਿਆ, ਇਹਦਾ ਝੂਠੇ ਮੂਠੇ ਹੀ ਆ। ਸੰਗ ਤੇਰਾ ਆਕਾਸ਼ ਨਾ ਜਲ ਹੈ ਬਿਨਾ ਗੋਬਿੰਦ ਨਾਮ, ਪਰਮੇਸ਼ਰ ਨਾਮ ਤੋਂ ਬਿਨਾ ਇਹਨਾਂ ਵਿੱਚੋਂ ਤੇਰੇ ਨਾਲ ਹੇ ਰਾਜਨ ਕੋਈ ਚੀਜ਼ ਨਹੀਂ ਜਾਏਗੀ। ਦੇਸ਼ ਵੇਸ ਵਰਨ ਰੂਪਾ ਸਗਲੂਣੇ ਕੰਮ, ਇਹ ਦੇਸ਼ ਹੈ, ਭੇਸ ਹੈ, ਸਵਰਨ ਸੋਨਾ ਰੂਪਾ ਚਾਂਦੀ, ਇਹ ਸਾਰੇ ਕੰਮ ਜਿਹੜੇ ਉਹਨੇ ਅਧੂਰੇ ਹੀ ਹੈ। ਪੁੱਤਰ ਕਤਲਾ ਸੰਗ ਸੋਭਾ ਹਸਤ ਘੋਰ ਬਕਾਰੀ, ਪੁੱਤਰ ਹੈ ਕਲਤਰੇ ਇਸਤਰੀ ਹੈ, ਇਹ ਦੁਨੀਆਂ ਦੀ ਸੋਭਾ ਵਡਿਆਈ, ਹਸਤ ਹਾਥੀ ਹੈ, ਘੋਰ ਘੋੜੇ ਘਾੜੇ ਹੈ, ਇਹ ਸਾਰੇ ਬਕਾਰੀ ਦੁੱਖ ਰੂਪ ਹੈ ਪਾਤਸ਼ਾਹ ਕਹਿੰਦੇ, ਜਿਹਨਾਂ ਕਰਕੇ ਮਨ ਬਕਾਰੀ ਹੋ ਰਿਹਾ। ਇਹਨਾਂ ਵਿੱਚੋਂ ਜਦੋਂ ਤੂੰ ਜਾਏਗਾ ਪਰ ਲੋਕ 'ਚ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਹੈ। ਬਿਨਵੰਤ ਨਾਨਕ ਬਿਨ ਸਾਧ ਸੰਗਤ ਸਮੇਂ ਸਿਆ ਸੰਸਾਰੀ, ਪਾਤਸ਼ਾਹ ਕਹਿੰਦੇ ਆ ਸੰਤਾਂ ਦੇ ਸੰਬੰਧ ਤੋਂ ਬਿਨਾਂ ਸੰਸਾਰ ਦੀ ਜਿੰਨੀ ਵੀ ਇਹ ਕਿਰਿਆ ਝੂਠੀ ਮੂਠੀ ਮਿਥਿਆ ਹੀ ਹੈ। ਰਾਜਨ ਕਿਉਂ ਸੋਇਆ, ਤੂੰ ਨੀਂਦ ਭਰੇ ਜਾਗਤ ਕਥਨਾ ਆਰਾਮ, ਹੇ ਰਾਜਨ ਅੱਖਾਂ 'ਚ ਨੀਂਦ ਭਰ ਕੇ ਕਿਉਂ ਸੁੱਤਾ ਪਿਆ, ਕਿਉਂ ਸੌ ਰਿਹਾ? ਪਰਮਾਤਮਾ ਵੱਲ ਕਿਉਂ ਨਹੀਂ ਜਾਗਦਾ ਹੈ? ਮਾਇਆ ਝੂਠ ਰੋਦਨ ਕੇਤੇ ਬਿਲਾ ਹੀਰਾ, ਹੇ ਭਾਈ ਇਹ ਝੂਠੀ ਮਾਇਆ ਵਾਸਤੇ ਵੀ ਝੂਠੇ ਹੈਂ ਰੋਣੇ ਰੋ ਰਹੇ ਹਾਂ। ਕਿੰਨੇ ਪੁਰਖ ਬਰਲਾਪ ਕਰ ਰਹੇ ਹੈ ਹੈਂ ਕਿ ਮਨ ਨੂੰ ਸ਼ਾਂਤੀ ਨਹੀਂ, ਬਿਲਾਏ ਕਿਤੇ ਮਹਾਂਮੋਨ ਬਿਨ ਨਾਮ ਹਰ ਕੇ ਸੁੱਖ ਨਹੀਂ। ਮਹਾਂਮੋਨ ਇਹ ਮਾਇਆ ਵਾਸਤੇ ਬੜਾ ਮੋਹ ਕਰਕੇ ਕਿੰਨੇ ਬਰਲਾਪ ਦਿਨ ਰਾਤ ਕਲਪ ਰਹੇ ਹੈ, ਗੁਜ਼ਾਰਾ ਨਹੀਂ ਹੁੰਦਾ, ਜਿੱਥੇ ਬਣਦਾ ਕੁਝ ਨਹੀਂ, ਸਭ ਪਿੱਟੀ ਜਾ ਰਹੇ, ਪਰ ਪਰਮਾਤਮਾ ਦੇ ਨਾਮ ਸੁਣਨ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਸਹਿਜ ਸਿਆਣਪੁਰ ਭਾਵ ਥਾ ਕੇ ਜੇ ਭਾਵਤ ਹੈ ਜਾਹੀ ਸਹਿਜ ਹਜ਼ਾਰਾਂ, ਬੰਦਾ ਸਿਆਣਪਾਂ ਦੇ ਅਭਾਵ ਯਤਨ ਕਰ ਥੱਕ ਜਾਂਦਾ, ਪਰ ਜਾ ਭਾਵਤ ਜਿੱਥੇ ਜਾਣਾ ਚਾਹੁੰਦੇ ਆ ਉੱਥੇ ਤਾਂ ਜਾਂਦੇ ਨਹੀਂ, ਅਤੇ ਪਰ ਸੁੱਖ ਕਿਤੇ ਵੀ ਨਹੀਂ ਮਿਲਦਾ, ਭਟਕਦੇ ਫਿਰਦੇ ਆ। ਆਦਾਨ ਅਤੇ ਮਧਪੂਰਨ ਸਰਵਤਰ ਘਟ ਘਟਾਹੀ, ਅਤੇ ਰਾਜਾ ਜਿਹੜਾ ਪਰਮੇਸ਼ਰ ਆਦਿ ਮੱਧ ਅੰਤ ਇਨ੍ਹਾਂ ਕਾਲਾਂ 'ਚ ਪਰਿਪੂਰਨ ਹੈ, ਸਾਰਿਆਂ ਦੇ ਹਿਰਦਿਆਂ 'ਚ ਵੀ ਪੂਰਨ ਹੈ। ਬਿਨਵੰਤ ਨਾਨਕ ਜੀ ਨੇ ਸਾਧ ਸੰਗਤ ਨੂੰ ਪਤ ਸਿੱਧੀ ਕਰ ਜਾਏ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਕੀ ਸੰਗਤ 'ਚ ਆ ਕੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਪਿਆਰੇ ਪਤ ਇੱਜਤ ਦੇ ਨਾਲ ਪਰਲੋਕ ਘਰ 'ਚ ਜਾਂਦੇ ਆ, ਨਹੀਂ ਤਾਂ ਸਾਰੇ ਆਪਣੀ ਇੱਜ਼ਤ ਗੁਆ ਕੇ ਜਾਂਦੇ ਆ। ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ ਨੂੰ, ਪਾਤਸ਼ਾਹ ਕਹਿੰਦੇ ਨਰਾਂ ਦੇ ਪਤੀ ਰਾਜਨ ਪਰਮੇਸ਼ਰ ਦੇ ਨਾਮ ਤੋਂ ਸਿਆਣੇ ਸੇਵਕ ਜਾਣ ਕੇ ਜਿਨ੍ਹਾਂ ਨੂੰ ਤੂੰ ਗ੍ਰਹਿਓ ਫੜਿਆ ਹੋਇਆ ਨਾ, ਇਹ ਰਾਜਨ ਜਿਹੜਾ ਤੂੰ ਜਾਣਦਾ ਕਿ ਮੇਰੇ ਗ੍ਰਹਿਓ ਇਹ ਮੇਰਾ ਗ੍ਰਹਿ ਘਰ ਆ, ਇਹ ਮੇਰੇ ਸਿਆਣੇ ਨੌਕਰ ਚਾਕਰ ਸੇਵਾਦਾਰ ਹਨ, ਸਰਪੜ ਵਿਛੜਨਾ ਮੋਹਿ ਪਛਤਾਉਣਾ, ਸਰਪੜ ਮੈਂ ਅਵਸ਼ ਮੇਵ, ਹਾਂਜੀ ਆਰਾਮ ਤੋਂ ਭੁੱਲਿਆ ਹੋਇਆ ਇਹ ਮੋਹਿਆ ਵਾਲੇ ਪੁਰਸ਼ਾ ਅੰਤ ਨੂੰ ਤੇਰੇ ਚੀਜ਼ਾਂ ਇਹ ਸਾਰੀਆਂ ਵਿਛੜ ਜਾਣੀਆਂ, ਫਿਰ ਤੂੰ ਪਾਤਸ਼ਾਹਤਾਪ ਕਰੇਗਾ। ਸਰਪੜ ਵਿਛੜਨਾ ਅਵਸ਼ ਮੈਂ ਵੀ ਨਹੀਂ ਵਿਛੜ ਜਾਣਾ, ਹਾਂਜੀ ਜਿਨ੍ਹਾਂ ਦੇ ਮੋਹ 'ਚ ਮੋਹਿਆ ਹੋਇਆ ਪਛਤਾਣੇ ਰਾਮ, ਇਹ ਮੋਹ ਵਾਲੇ ਪੁਰਸ਼ਾ ਅੰਤ ਨੂੰ ਤੂੰ ਪਛਾਣ, ਮੋਹੇ ਪਛਤਾਣੇ ਰਾਮ, ਮੋਹ 'ਚ ਮੋਹਿਆ ਹੋਇਆ ਪੁਰਸ਼ਾ ਅੰਤ ਨੂੰ ਪਛਤਾਉਣਾ ਪਏਗਾ। ਹਰ ਚੰਦੌਰੀ ਦੇਖ ਭੁੱਲਾ ਕਹਾਂ ਅਸਤ ਪਾਈਏ, ਹਰ ਚੰਦੌਰੀ ਜਿਹੜੀ ਗੰਧਰਵ ਨਗਰੀ ਹੈ, ਝੂਠੇ ਪਦਾਰਥ ਹੈ, ਇਹਨਾਂ ਨੂੰ ਦੇਖ ਕੇ ਕਾਹਲੇ ਭੁੱਲਿਆ ਕਰਨਾ, ਇਹਨਾਂ ਪਦਾਰਥਾਂ 'ਚ ਟਕਾ ਕਿੱਥੋਂ ਪਾਈਦਾ ਨਹੀਂ ਪਾਈਦਾ ਹੈ। ਬਿਨਾਮ ਹਰ ਕੇ ਆਨ ਰਚਨਾ ਅਹਿਲਾ ਜਨਮ ਗੁਆਈ ਹੈ, ਪਰਮਾਤਮਾ ਦੇ ਨਾਮ ਤੋਂ ਬਿਨ ਆਨ ਮੈਨੇ ਹੋਰ ਜਿੰਨੀ ਵੀ ਆ ਰਚਨਾ ਵਿੱਚ ਤੂੰ ਲੱਗ ਰਿਹਾ ਹੈ। ਇਸ ਤਰ੍ਹਾਂ ਕਹਿੰਦੇ ਫਿਰ ਕਹਿੰਦੇ ਸੁੰਦਰ ਮਨੁੱਖਾ ਜਨਮ ਜਿਹੜਾ ਅਹਿਲਾ ਮੈਨੇ ਨਿਸ਼ਫਲ ਵਿਅਰਥ ਗੁਆ ਲੈਣਾ ਤੈਂ ਇਸੇ ਤਰ੍ਹਾਂ, ਇਹਨਾਂ ਰੰਗ ਤਮਾਸ਼ਿਆਂ 'ਚ ਇਹ ਮੋਹ ਮਮਤਾ 'ਚ ਫਸ ਕੇ ਹੋਰ ਰਚਨਾ ਜਿਹੜੀ ਹੈ ਰਚਾਈ ਫਿਰਦਾ, ਕਿੰਨੇ ਠਾਠੇ ਵਾਗੇ ਕਰਦਾ, ਕਿਹਨਾਂ 'ਚ ਫਸ ਕੇ ਨਾ ਜਨਮ ਗਵਾ ਲੈਣਾ। ਹੋ ਹੋ ਕਰਤ ਨਾ ਤ੍ਰਿਸ਼ਨ ਬੁਝੈ, ਨਾ ਕਾਮ ਪੂਰਨ ਗਿਆਨੇ। ਹੰਗਤਾ ਹੰਗਤਾ ਕਰਦੇ ਹਾਂ, ਪਦਾਰਥਾਂ ਦੀ ਤ੍ਰਿਸ਼ਨਾ ਬੁਝਦੀ ਨਹੀਂ, ਮੇਰੇ ਪਦਾਰਥ, ਮੇਰੀ ਮਾਇਆ, ਮੇਰਾ ਪਰਿਵਾਰ, ਕਾਮਨਾ ਵੀ ਪੂਰੀ ਨਹੀਂ ਹੁੰਦੀ ਅਤੇ ਨਾ ਗਿਆਨ ਪ੍ਰਾਪਤ ਹੁੰਦਾ। ਪਾਤਸ਼ਾਹ ਕਹਿੰਦੇ ਆ ਇਹ ਗਿਆਨੇ, ਇਹ ਗੱਲ ਚੰਗੀ ਤਰ੍ਹਾਂ ਜਾਣ ਲਓ, ਨਿਸ਼ਚੈ ਕਰਕੇ ਹੋ ਹੋ ਮੈਂ ਕਰਦਿਆਂ ਇਹ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ, ਲਾਟਾਂ ਸਗੋਂ ਹੋਰ ਨਿਕਲਦੀਆਂ। ਅਤੇ ਇਹਦੇ ਜਿਹੜੇ ਕੰਮ ਹੈ ਪੂਰੇ ਨਹੀਂ ਹੁੰਦੇ, ਕਹਿੰਦਾ ਲੈ ਹੁਣ ਅੱਜ ਕੰਮ ਪੂਰਾ ਕਰਕੇ ਸੋਵਾਂਗੇ, ਸਵੇਰੇ ਫਿਰ ਉਹਨਾਂ ਹੀ ਹੁੰਦਾ। ਬਿਨਵੰਤ ਨਾਨਕ ਦੇ ਨਾਮ ਮਾਰ ਕੇ ਕੀਤਿਆਂ ਪਿਛਣ ਪਾਤਸ਼ਾਹ ਦੇ ਪਰਮੇਸ਼ਰ ਨਾਮ ਤੋਂ ਕਿੰਨੇ ਬੰਦੇ ਇਸ ਤਰ੍ਹਾਂ ਪਾਤਸ਼ਾਹਤਾਪ ਕਰਦੇ ਸੰਸਾਰ ਤੋਂ ਬੋਰੀ ਬਿਸਤਰਾ ਗੋਲ ਕਰਕੇ ਤੁਰ ਗਏ ਆ। ਉਪਦੇਸ਼ ਦੇ ਸੁਣਨ ਰਾਜ ਦੇ ਮਨ ਜਿਹੜੇ ਪਵਿੱਤਰ ਹੋਇਆ, ਪਾਤਸ਼ਾਹ ਕਹਿੰਦੇ ਹਨ ਧਾਰ ਅਨੁਗ੍ਰਹ ਆਪਣਾ ਕਰ ਲੈਣਾ। ਹੇ ਰਾਜਨ, ਪਰਮੇਸ਼ਰ ਨੇ ਗੁਰੂ ਕਿਰਪਾ ਕਰਕੇ ਤੈਨੂੰ ਆਪਣਾ ਦਾਸ ਬਣਾ ਲਿਆ ਹੈ, ਪੁਜਾਇਆ ਕਾਢ ਲਿਓ ਸਾਧੂ ਸੰਗਤੀ ਨਾਲ। ਹੇ ਰਾਜਨ, ਪਰਮੇਸ਼ਰ ਨੇ ਸੰਤਾਂ ਦਾ ਜਿਹੜਾ ਸਤਸੰਗ ਹੈ, ਬੁੱਧੀ ਮਨ ਬੁੱਧੀ ਰੂਪ ਭੋਜਾ ਨੂੰ ਫੜ ਕੇ ਇਹ ਮੋਹ ਜਾਲ ਵਿੱਚੋਂ ਕੱਢ ਲਿਆ ਹੈ, ਮੋਹ ਜਾਲ ਵਿੱਚੋਂ ਕੱਢ ਲਿਆ ਹੈ। ਸਾਧੂ ਸੰਗਮ ਹਾਂਜੀ ਹਰ ਅਰਾਧੇ ਸਗਲ ਕਲਮਲ ਦੁੱਖ ਜਲੇ। ਪਾਤਸ਼ਾਹ ਨੇ ਜਿਹੜੇ ਸੱਚੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਨਾਮ ਦੀ ਅਰਾਧਨਾ ਕਰਦੇ ਆ, ਕਹਿੰਦੇ ਉਹਨਾਂ ਦੇ ਸਾਰੇ ਕਲਮਲ ਪਾਪ ਜਿਹੜੇ ਆ ਜਲੇ ਸੜ ਗਏ, ਪਾਪ ਭਸਮਾਂ ਭੂਤ ਹੋ ਗਏ ਹਨ। ਮਹਾਂ ਧਰਮ ਸੁਦਾਨ ਕਿਰਿਆ ਸੰਗ ਤੇਰੇ ਸੇ ਚੱਲੇ। ਸੁਦਾਨ ਜਿਹੜਾ ਸ੍ਰੇਸ਼ਟ ਦਾਨ, ਸ਼ੁਭ ਕਿਰਿਆ ਕਰਨੀ ਹੈ, ਧਰਮ ਦੇ ਕੰਮ ਕਰਨੇ ਨੇ, ਜਿਹੜੇ ਬੜੇ ਬੜੇ ਮਹਾਂ ਸਾਧਨ ਆ, ਕਹਿੰਦੇ ਉਸ ਵੇਲੇ ਇਹਦੇ ਸਾਥੀ ਹੋ ਕੇ ਪਰਲੋਕ 'ਚ ਨਾਲ ਚੱਲਣਗੇ। ਜਦੋਂ ਕੋਈ ਜਪ ਤਪ ਕੀਤਾ ਨਾਲ ਜਾਏਗਾ, ਜੇ ਕੀਤਾ ਕੁਛ ਨਹੀਂ ਤਾਂ ਜਿੰਨੇ ਅਡੰਬਰ ਕਰਦਾ ਇਹਨਾਂ 'ਚ ਤੂੰ ਕੋਈ ਨਾਲ ਜਾਣਾ ਨਹੀਂ। ਰਸਨਾ ਅਰਾਧੇ ਏਕ ਸੁਆਮੀ ਹਰ ਨਾਮ ਮੰਤਨ ਭੀਨਾ। ਰਸਨਾ ਅਰਾਧਾ, ਰਸਨਾ ਜਿਹੜੇ ਇੱਕ ਮਾਲਕ ਨੂੰ ਅਰਾਧੇ ਆ, ਚੇਤੇ ਕਰਦੇ ਆ, ਔਰ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਸਿਮਰਨ 'ਚ ਤੇਰਾ ਮਨ ਉਹਨੂੰ ਭੇਜ ਜਾਵੇ, ਪਰਮੇਸ਼ਰ ਦੇ ਨਾਮ ਤੇਰਾ ਮਨ ਭੇਜਿਆ ਹੈ, ਇਹ ਅਰਦਾਸ ਕਰੋ। ਨਾਨਕ ਜੀ ਨੂੰ ਹਰ ਮਿਲਾਏ ਸੋ ਸਰਬ ਗੁਣ ਪ੍ਰਵੀਨ। ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਸਾਰੇ ਸ਼ੁਭ ਗੁਣਾਂ ਵਿੱਚ ਪ੍ਰਵੀਨਾ ਚਤੁਰ ਸਿਆਣਾ ਹੁੰਦਾ। ਦੁਨੀਆਂ ਚਤੁਰਾਈਆਂ ਜਿਹੜੀਆਂ ਇਹ ਸਭ ਪਿੱਛੇ ਰਹਿ ਜਾਣੀਆਂ, ਇਹ ਨਹੀਂ ਜਮਦੂਤਾਂ ਅੱਗੇ ਚੱਲਦੀਆਂ। ਜਿਹੜੇ ਜ਼ਿਆਦਾ ਸਿਆਣਪਾਂ ਕਰਦੇ ਨਾ, ਬਹੁਤ ਸਿਆਣਾ ਜਮਕਾ ਭੋ ਪਿਆ ਪਿਆ ਅਫਲਾਤੂ ਹੁੰਦਾ ਸੀ ਨਾ, ਬੜਾ ਸਿਆਣਾ ਚਿਲੇ ਨੇੜਾ ਆਇਆ ਵੀ ਹੁਣ ਮੈਂ ਮਰ ਜਾਣਾ। ਆਮ ਬੰਦੇ ਨੂੰ ਕੁਝ ਦਿਨ ਪਹਿਲਾਂ ਮਨ 'ਚ ਆ ਜਾਂਦਾ ਹੁਣ ਨਹੀਂ ਮੈਂ ਬਚਦਾ, ਇਹਨਾਂ ਆਪਣੇ ਵਰਗੇ ਕਈ ਅਫਲਾਤੂ ਮਸਾਲੇ ਦੇ ਬਣਾ ਲਿਆ ਕਿ ਆਪ ਵਿੱਚ ਲਿਟ ਗਿਆ। ਚਿਲੇ ਜੀ ਮਜ਼ਬੂਤ ਆਉਣ ਉੱਥੇ ਕਈ ਅਫਲਾਤੂ ਪਤਾ ਹੀ ਨਾ ਲੱਗੇ। ਧਰਮ ਰਾਮ ਕਹਿੰਦੇ ਮਾਰ ਉੱਥੇ ਤਾਂ ਕਈ ਅਫਲਾਤੂ ਪਤਾ ਹੀ ਨਹੀਂ ਲੱਗਦਾ। ਕਹਿੰਦੇ ਤੁਸੀਂ ਜਾ ਕੇ ਕਹੋਗੇ ਦੇਵੇ ਚਿੱਤਰਕਾਰ ਬੜਾ ਸਿਆਣਾ ਹੈ, ਬਸਬਰ ਆਹ ਨੱਕ 'ਚ ਥੋੜ੍ਹਾ ਜਿਹਾ ਨੁਕਸ਼ ਹੈ, ਅਕਸ਼ ਨੁਕਸ਼ ਹੈ, ਅਤੇ ਜਿਹੜਾ ਹੋਊਗਾ ਬੋਲ ਪੂਗਾ। ਜਿਹੜੇ ਕਹਿੰਦੇ ਲੈ ਵੀ ਵਾਹਵਾ ਬੜੇ ਸੁੰਦਰ ਮਾਡਲ ਬਣਾਏ ਆ, ਸੁੰਦਰ ਮੂਰਤੀਆਂ ਬਣਾਈਆਂ, ਚਿੱਤਰ ਬਣਾਏ ਆ, ਜੇ ਕਦੇ ਚਿੱਤਰਕਾਰ ਹੁੰਦਾ ਹੁੰਦੇ ਪਿਆ ਨੱਕ ਦੇ ਵਿੱਚ ਅਕਸ਼ ਨੁਕਸ਼। ਹੁਣ ਬੰਦਾ ਆਪਣੀ ਹੇਠੀ ਨਹੀਂ ਬਰਦਾਸ਼ਤ ਕਰਦਾ, ਕਹਿੰਦਾ ਕਿਉਂ ਐਵੇਂ ਗੱਪ ਮਾਰੀ ਜਾਂਦੇ ਆ, ਕਿਹੜਾ ਨੁਕਸ਼ਾ ਦੱਸੋ। ਕਹਿੰਦਾ ਅੱਜ ਇਹ ਲੋਕ ਆ ਜਿਹੜਾ ਲੋਕਿਆ ਬੈਠਾ ਸੀ, ਤੈਨੂੰ ਦਲਾਈ ਦੇ ਫਿਰਦੇ ਸੀ, ਕਿਉਂਕਿ ਬਹੁਤੀਆਂ ਜਿਹੜਾ ਸਿਆਣ ਪਕੜਦਾ ਉਹ ਫਿਰ ਫਸ ਜਾਂਦਾ। ਇਸ ਵਾਸਤੇ ਤਾਂ ਇੱਥੇ ਚਤਰਾਈ ਨਾਲ ਚਤਰ ਭੁਜ ਪਾਈਏ, ਭੋਲੇ ਪਾਏ ਮਿਲਿਆ ਹਰਾ ਕਰਾਇਆ, ਭੋਲਾ ਪਾਓ ਗੋਬਿੰਦ ਮਿਲਾਵੇ ਫੇਰਿਆ। ਜਿਹੜਾ ਚਤਰਾਈਆਂ ਕਰਦਾ ਉਹ ਫਿਰ ਮਾਰ ਖਾਂਦਾ, ਕੁੱਟ ਖਾਂਦਾ, ਜਿਹੜਾ ਕੁਝ ਬਣਦਾ ਉਹ ਗੁਰੂ ਚੇਲਾ ਸੀ। ਅਤੇ ਗੁਰੂ ਕਹਿਣ ਲੱਗੇ ਚੇਲੇ ਨੂੰ ਕੁਝ ਬਣਨਾ ਨਹੀਂ, ਅੱਗੇ ਚਲ ਗਿਆ। ਇੱਕ ਰੈਸਟ ਹਾਊਸ ਸੀ ਰਾਜੇ ਦਾ, ਉੱਥੇ ਦੋ ਬੈੱਡ ਵੇਚੇ ਹੋਏ, ਬੜੀ ਸੁੰਦਰ ਬਗੀਚੇ, ਫੁੱਲ ਬੂਟੇ, ਹਵਾ ਆਵੇ, ਬੌਲੀਆਂ ਬਣੀਆਂ, ਪਾਰਕ ਬਣੇ, ਅਤੇ ਗਾਂਧੀ ਵਾਲੀ ਉਹ ਸੁਆਹ ਪਿੰਡ ਮਿਲ ਜਾ ਕੇ ਲਿਟ ਗਿਆ। ਹੁਣ ਉਹ ਕੁਛ ਅਗਰ ਤੁਸੀਂ ਲਿਟੇ ਇੱਥੇ, ਉਹ ਜਿਹੜਾ ਆਪਣੇ ਗੁਰੂ ਬਣਿਆ ਸੀ ਨਾ ਉਹਦਾ ਲੱਗ ਐਂ ਉਹ ਕਰਨ ਲੱਗ ਪਿਆ। ਉਹ ਕਹਿੰਦੇ ਇਹ ਤਾਂ ਕੋਈ ਪਾਗਲ ਹੈ, ਚੱਲ ਦੌੜੇ ਤੁਸੀਂ ਲਚੇਲੇ ਨੂੰ ਕਹੇ ਤੂੰ ਕੌਣ। ਕਹਿੰਦੇ ਮੈਂ ਸੰਤ ਹਾਂ, ਉਹਨੇ ਚੰਗਾ ਬੜਾ ਕਟਾਪਾ ਚੜਿਆ, ਤੂੰ ਸੰਦ ਹਾਂ, ਆਹ ਸੁਆਹ ਮਿਲੀ ਹੈ, ਸਾਰਾ ਰਾਜ ਦਾ ਬੈੱਡ ਬਰਬਾਦ ਕਰਕੇ ਰੱਖਤਾ। ਉਹ ਕਹਿੰਦੇ ਗੁਰੂ ਜੀ ਤੁਸੀਂ ਉੱਥੇ ਸੀ, ਮੈਂ ਵੀ ਤੁਹਾਨੂੰ ਕਿਹਾ ਕੁਛ ਨਹੀਂ, ਮੈਨੂੰ ਕੁੱਟ ਪਈ। ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ ਬਣੀ ਨਾ ਕੁਛ, ਜਿਹੜੇ ਬਣਦਾ ਤਾਂ ਫਿਰ ਕੁੱਟ ਪੈਂਦੀ ਹੈ। ਇਸ ਵਾਸਤੇ ਅੱਜ ਸੰਸਾਰ ਬਣ ਬਣ ਵਹਿੰਦਾ, ਤਾਂ ਹੀ ਮਾਰ ਖਾ ਰਿਹਾ। ਅਤੇ ਗੁਰੂ ਘਰ 'ਚ ਵੀ ਆਪਣੀ ਬਣਾਵਟ ਆ ਕੇ ਬਣਾਉਂਦੇ ਆ, ਆਪਣੀ ਹੋਂਦ ਮਿਟਾਉਂਦੇ ਨਹੀਂ। ਜੇ ਕੋਈ ਮਾੜਾ ਮੋਟਾ ਪਾਉਂਦਾ ਨਾ, ਉਹ ਵੀ ਹੰਕਾਰ ਕਰਦੇ, ਸੇਵਾ ਕਰਕੇ ਹੰਕਾਰ ਕਰਦੇ, ਪਾਠ ਕਰਾਉਂਦੇ, ਅਸੀਂ ਇੰਨਾ ਲੰਗਰ ਲਾਇਆ, ਅਸੀਂ ਉਹ ਕੀਤਾ, ਹੰਕਾਰ ਕਰਦੇ। ਉਹ ਤਾਂ ਫਿਰ ਤੀਰਥ ਵਰਤ ਕਰ ਦਾਨ ਕਰ ਮਨ ਮੈਂ ਕਰੇ ਗੁਮਾਨ, ਨਾਨਕ ਨੇ ਫਿਰ ਜਾਤ 'ਤੇ ਜਿਉਂ ਕੁੰਚਰ ਇਸ਼ਨਾ, ਸਾਰੇ ਵਿਆਹ ਚੱਲ ਜਾਣੇ, ਆਦੀ ਨੂੰ ਨਲਾ ਲਓ, ਬਸ ਹੁੰਡ ਭਰ ਕਰ ਇਹਦੇ ਪਾਲਣ ਦੇ। ਇਸ ਤਰ੍ਹਾਂ ਮਨਮੁੱਖਾਂ ਦੀ ਹਾਲਤ ਹੈ, ਪਹਿਲਾਂ ਚੰਗਾ ਕੰਮ ਕਰਦੇ ਨਹੀਂ, ਕਰਦੇ ਮੁੜ ਕੇ ਖੇਹ ਪਾ ਲੈਂਦੇ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਦੁਆਰਾ ਬਖਸ਼ਿਸ਼ ਕੀਤੀ ਹੈ। ਕੱਲ੍ਹ ਫਿਰ ਵਿਆਹਗੜੇ ਦੀ ਜਿਹੜੀ ਵਾਰ ਹੈ ਉਹ 548 ਅੰਗ ਤੋਂ ਆਰੰਭ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Tan Sri Guru Nanak Dev Ji ne sikhi da boota laya, panjve paatshah ji ne shahadat da jaam pee ke is boote nu parfullat kita, nove guru ji ne apni paavan raga da khoon pa ke is sikhi da boote nu sinjya, dasam paatshah sahib Sri Guru Gobind Singh Ji ne 1699 ਦੀ ਵਿਸਾਖੀ ਨੂੰ ਖਾਲਸਾ ਪੰਥ ਜਾ ਕੇ ਇਸ ਬੂਟੇ ਨੂੰ ਨਵਾਂ ਰੰਗ ਦਿੱਤਾ। ਸ਼ਾਇਰ ਦੀ ਕਲਮ ਇਸ ਬੂਟੇ ਦਾ ਨਿਖੜਵਾ ਅੰਗ ਬਣਨ ਲਈ ਆਪ ਜੀ ਦਾ

ਅਸੀਂ ਧੰਨਵਾਦੀ ਹਾਂ ਚਲਮਨ ਸਿੰਘ ਟੰਡਾ ਯੂਕੇ ਰਤੂ ਰੰਧਾਵਾ ਅਤੇ ਗਿਆਨੀ ਬਖਸ਼ੀਸ਼ ਸਿੰਘ ਰਾਣੀ ਵਾਲਾ ਜੀ ਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਐਫ ਐਮ ਇੰਟਰਟੇਨਰ ਪ੍ਰਾਈਵੇਟ ਲਿਮਿਟਿਡ ਅਤੇ ਸੰਗੀਤਕਾਰ ਕੁਲਜੀਤ ਜੀ ਦੇ ਧੰਨਵਾਦੀ ਹਾਂ ਜਿਨ੍ਹਾਂ ਦੇ ਉਦਮ ਸਦਕਾ ਇਹ ਧਾਰਮਿਕ ਗੀਤਾਂ ਦੀ ਕੈਸੇਟ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਹੈ ਸਮਰਾਏ ਵਾਲੀਆਂ ਬੀਬੀਆਂ ਬੀਬੀ ਅਮਨਦੀਪ ਕੌਰ ਬੀਬੀ ਹਰਪ੍ਰੀਤ ਕੌਰ ਬਲਿਹਾਰ ਸਿੰਘ ਸੋਢੀ ਤਿੰਨੇ ਸਕੇ ਭੈਣ ਭਰਾ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਬੁਲਾਓ ਫਤਿਹ ਪਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡੋਤ ਬੰਦਨ ਅੰਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹ ਸੰਗਤ ਜੀਓ ਬਖਸ਼ੀਸ਼ ਸਿੰਘ ਅਤੇ ਸਮਰਾਏ ਵਾਲੀਆਂ ਬੀਬੀਆਂ ਬੀਬੀ ਅਮਨਦੀਪ ਕੌਰ ਬੀਬੀ ਹਰਪ੍ਰੀਤ ਕੌਰ ਬਲਿਹਾਰ ਸਿੰਘ ਸੋਢੀ ਵੱਲੋਂ ਜ਼ਖਮਾਂ ਤੇ ਮਲਮ ਅਤੇ ਧੀਆਂ ਮਾਰੋ ਨਾਂ ਦੀ ਭਰਪੂਰ ਸਫਲਤਾ ਤੋਂ ਬਾਅਦ ਆਪ ਜੀ ਦੇ ਕਰਕਮਲਾਂ ਵਿਚ ਨਵੀਂ ਕੈਸਟ ਖਾਲਸਾ ਨਹੀਂ ਮੁਕਣਾ ਭੇਟ ਕੀਤੀ ਜਾ ਰਹੀ ਹੈ ਜਿਹਦੇ ਬੋਲਾਂ ਨੂੰ ਗੀਤਕਾਰ ਚਲਮਨ ਸਿੰਘ ਟੰਡਾ ਯੂਕੇ ਅਤੇ ਰਤੂ ਰੰਧਾਵੇ ਨੇ ਕਲਮ ਬੰਦ ਕੀਤਾ ਹੈ ਬੇੜੀ ਸਿਦਕਤੀ ਰਹੀ ਅਡੋਲ ਸਾਡੀ ਸਾਨੂੰ ਪਰਖਿਆ ਰੰਭੀਆਂ ਆਰਿਆਂ ਨੇ ਸੂਲੀ ਉੱਤੇ ਯੋਧੇ ਹੱਸ ਹੱਸ ਚੜ ਗਏ ਹਿੰਮਤ ਹਾਰੀ ਨਹੀਂ ਗੁਰੂ ਦੁਲਾਰਿਆਂ ਨੇ ਬੰਦ ਬੰਦ ਕੱਟੇ ਸਾਡੇ ਜ਼ਾਲਮਾਂ ਨੇ ਮੁੱਖੋ ਸੀ ਨਹੀਂ ਕਹੀ ਪਿਆਰਿਆਂ ਨੇ ਚਲਮਨ ਸਿੰਘਾਂ ਤਸੀਹੇ ਹੱਸ ਹੱਸ ਚੱਲੇ ਤਨ ਉੱਤੇ ਹੈ ਗੁਰੂ ਸਵਾਰਿਆਂ ਨੇ

ਇਸ ਜੱਗ ਤੇ ਸ਼੍ਰੀ ਦਸ਼ਮੇਸ਼ ਵਰਗੀ ਘਾਲ ਸਕਦਾ ਕਦੇ ਵੀ ਘਾਲ ਕੋਈ ਨਹੀਂ, ਜਿਹੜਾ ਬਾਲ ਵਾਰੇ ਐਸਾ ਪਿਤਾ ਕੋਈ ਨਹੀਂ, ਜਿਹੜਾ ਪਿਤਾ ਵਾਰੇ ਐਸਾ ਬਾਲ ਕੋਈ ਨਹੀਂ, ਉਸ ਜਿਹਾ ਕੋਈ ਹੋਇਆ ਨਹੀਂ ਮਰਦ ਸੂਰਾ, ਉਸ ਜਿਹਾ ਕੋਈ ਸਰਬੰਸ ਦਾਨੀ ਹੀ ਨਹੀਂ। ਚੋਂ ਜੁਗਾਂ ਤੱਕ ਪੜ੍ਹ ਕੇ ਇਤਿਹਾਸ ਦੇਖੋ, ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਹੀ ਨਹੀਂ, ਗੁਜ਼ਰੀ ਮਾਤ ਕੋਈ ਨਾ, ਜੀਤਾ ਨਾਲ ਕੋਈ ਨਾ, ਚੋਹਾਂ ਬੱਚਿਆਂ ਚੋਂ ਰਿਹਾ ਬਾਲ ਕੋਈ ਨਾ, ਫਿਰ ਵੀ ਯਾਰ ਦੇ ਸੱਸਰ ਨੂੰ ਕਿਹਾ ਚੰਗਾ, ਰੱਖਿਆ ਦਿਲ ਵਿੱਚ ਬਿਨਾਂ ਅਕਾਲ ਕੋਈ ਨਾ। ਗੁਰੂ ਗੋਬਿੰਦ ਸਿੰਘ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਬੀਬੀ ਅਮਨਦੀਪ ਕੌਰ, ਬੀਬੀ ਹਰਪ੍ਰੀਤ ਕੌਰ ਇਹ ਕਿਉਂ ਕਹਿ ਰਹੀਆਂ ਨੇ?

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Ek Onkar Satnam Karta Purukh Nirbho Nirvair Akal Murat Ajuni Saibhan Guru Prasad। ਇੱਕ ਐਸੇ ਮਹਾਂਪੁਰਸ਼ ਦੀ ਜੀਵਨ ਕਥਾ ਬਿਆਨ ਕਰਨ ਲੱਗੇ ਹਾਂ, ਜਿਨ੍ਹਾਂ ਤੋਂ ਸਾਰੇ ਮਹਾਂਪੁਰਸ਼ਾਂ ਦੀ ਜੀਵਨ ਕਥਾ ਕੁਰਬਾਨ ਕੀਤੀ ਜਾ ਸਕਦੀ ਹੈ, ਸਦਕੇ ਕੀਤੀ ਜਾ ਸਕਦੀ ਹੈ। ਇੱਕ ਐਸਾ ਤਿਆਗੀ ਜਿਸ ਦੇ ਸਾਹਮਣੇ ਸਾਰੇ ਤਿਆਗ ਫਿੱਕੇ ਨੇ, ਇੱਕ ਐਸਾ ਬੈਰਾਗੀ ਜਿਸ ਦੇ ਅੰਦਰੋਂ ਮਹਾਨ ਅੰਮ੍ਰਿਤ ਰਸਤੀ ਗੰਗਾ ਵਗੀ। ਦੁਨੀਆਂ ਵਿੱਚ ਐਸਾ ਘੱਟ ਹੀ ਹੋਇਆ ਹੈ ਕਿ ਕੋਈ ਤਿਆਗੀ ਵੈਰਾਗੀ ਮਹਾਂਵੀਰ ਵੀ ਹੋਵੇ, ਸੂਰਬੀਰ ਵੀ ਹੋਵੇ, ਲੇਕਿਨ ਇਤਿਹਾਸ ਵਿੱਚ ਇੱਕ ਐਸਾ ਵਾਕਿਆ ਘਟਿਤ ਹੋਇਆ ਹੈ। ਕੁਦਰਤ ਨੇ ਇੱਕ ਐਸੇ ਮਹਾਂਪੁਰਸ਼ ਨੂੰ ਭੇਜ ਕੇ ਇਸ ਹਲਾਤ ਦੀ ਪੂਰਤੀ ਕੀਤੀ ਸੁਭਾਅ ਕਰਕੇ ਕਿ ਉਹ ਤਿਆਗੀ ਸੀ, ਵੈਰਾਗੀ ਸੀ, ਪਰ ਬੈਰੂਨੀ ਰੂਪ ਕਰਕੇ ਉਹ ਬਹਾਦਰ ਵੀ ਸੀ, ਉਹ ਤੇਗ ਦਾ ਧਨੀ ਵੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੁਭਾਵਕ ਇਹ ਬਿਰਤੀਆਂ ਦੇਖ ਕੇ ਆਪਣੇ ਲਾਡਲੇ ਸਾਹਿਬਜ਼ਾਦੇ ਦਾ ਨਾਂ ਰੱਖਿਆ ਤੇਗ ਬਹਾਦਰ। ਆਪ ਦਾ ਜਨਮ ਵਿਸਾਖ ਵਦੀ 5 ਸੰਮਤ 1678 ਵਿੱਚ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿੱਚ ਹੋਇਆ। ਆਪ ਦੀ ਜੀਵਨ ਲੀਲਾ ਅੰਮ੍ਰਿਤਸਰ ਤੋਂ ਆਰੰਭ ਹੁੰਦੀ ਹੈ। ਬਚਪਨ ਵਿੱਚ ਹੀ ਆਪ ਜੀ ਦੇ ਚਿਹਰੇ 'ਤੇ ਤਿਆਗ ਅਤੇ ਵੈਰਾਗ ਦੇ ਕ੍ਰਿਸ਼ਮੇ ਝਲਕਣ ਲੱਗ ਪਏ ਸਨ ਔਰ ਮਨ ਵਿੱਚ ਬਹਾਦਰੀ ਅਤੇ ਸੂਰਬੀਰਤਾ ਦੀਆਂ ਕਿਰਨਾਂ ਚਾਰੋਂ ਪਾਸੇ ਉਦੇ ਹੋਣ ਲੱਗ ਪਈਆਂ। ਇੱਕ ਦਿਨ ਤੇਗ ਚਲਾਉਂਦਿਆਂ, ਤਲਵਾਰ ਚਲਾਉਂਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀ ਦੇਖਿਆ? ਆਪ ਦੀ ਰਸਨਾ ਤੋਂ ਸੁਭਾਵਕ ਨਿਕਲਿਆ, ਬਾਰ ਬਾਰ ਨਿਕਲਿਆ, ਇਹ ਤੇਗ ਦਾ ਬਹਾਦਰ, ਇਹ ਤੇਗ ਦਾ ਧਨੀ, ਇਹ ਸੂਰਬੀਰ, ਇਹ ਮਹਾਂਵੀਰ। ਵਾਕਈ ਜੈਸਾ ਨਾਮ ਸੀ, ਜੀਵਨ ਕਾਰਨਾਮੇ ਵੀ ਵੈਸੇ ਸਨ, ਜੀਵਨ ਚਰਿਆ ਵੀ ਵੈਸੀ ਸੀ। ਸਹਿਜੇ ਸਹਿਜੇ ਆਪ ਉਮਰ ਕਰਕੇ ਵੱਧਦੇ ਗਏ, ਜੀਵਨ ਵਿੱਚ ਬੈਰਾਗ ਵੀ ਵੱਧਦਾ ਗਿਆ, ਤਿਆਗ ਵੀ ਵੱਧਦਾ ਗਿਆ। ਪਿਤਾ ਦੀ ਤਾਂ ਮਹਾਨ ਦੇਣ ਸੀ, ਪਰ ਤਿਆਗ ਅਤੇ ਵੈਰਾਗ ਦੀ ਮੂਰਤੀ ਮਾਤਾ ਨਾਨਕੀ ਦੀ ਗੋਦ ਤੋਂ ਵੀ ਆਪ ਨੂੰ ਐਸੀ ਸਿੱਖਿਆ ਅਤੇ ਦੀਕਸ਼ਾ ਮਿਲੀ ਜੋ ਅਗਾਂਹ ਚੱਲ ਕੇ ਸਹਾਇਕ ਹੋਈ, ਮਦਦਗਾਰ ਹੋਈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਵਿੱਚ ਜੋ ਨਿਸ਼ਾਨੇ ਉਲੀਕੇ ਸਨ ਉਹਨਾਂ ਨੂੰ ਸਹਿਜੇ ਸਹਿਜੇ ਪੂਰਨ ਕਰਦੇ ਰਹੇ। ਆਪ ਦਾ ਬਚਪਨਾ ਪ੍ਰਭੂ ਚਿੰਤਨ ਵਿੱਚ ਬਤੀਤ ਹੋਇਆ। ਆਪ ਦੀ ਬਾਲ ਲੀਲਾ ਵੀ ਪ੍ਰਭੂ ਲੀਲਾ ਸੀ, ਬੱਚਿਆਂ ਦੀ ਲੀਲਾ, ਬੱਚਿਆਂ ਨਾਲ ਖੇਡਣਾ ਵੀ ਦਰਅਸਲ ਆਪ ਦੀ ਬੰਦਗੀ ਸੀ। ਸਹਿਜੇ ਸਹਿਜੇ ਆਪ ਯੁਵਕ ਹੋਏ ਤਾਂ ਲਾਲ ਚੰਦ ਖੱਤਰੀ ਦੀ ਬੱਚੀ गुजरी जी दे नाल आप दा विआह श्री करतारपुर विच होया। इंज ग्रस्ती जीवन आप जी दा आरंभ होया। सुभाव करके चूंकि त्यागी सन वैरागी सन हर वक्त मन विच प्रभु नाल जुड़े रहन दी इच्छा, इस कारण करके हर वक्त संसार तो उपरामता, इस उपरामता ने इस उदासीन वृत्ति ने इस त्यागी मानसिक वातावरण ने आपनू जमीन दे उत्ते ते उस वक्त ना रहन दिता। आप भोरे विच चले गए, उत्थे बैठ के आप साधना विच लीन रहे और एक लंबी तैयारी करते रहे। देश गुलाम सी, सदियां दी गुलामी करके पीड़ित सी, दुखद सी, चारों पासे हाहाकार सी और बेइंसाफियां दा

ਇਸੇ ਤਰੀਕੇ ਨਾਲ ਬੰਦਗੀ ਕਰਕੇ ਰੂਹਾਨੀ ਸ਼ਕਤੀ ਇਕੱਠੀ ਕਰ ਲੈਣੀ, ਪਰਮ ਆਨੰਦ ਅਤੇ ਪਰਮ ਰਸ ਆਪਣੇ ਮਨ ਵਿੱਚ ਪੈਦਾ ਕਰ ਲੈਣਾ, ਠੀਕ ਹੈ, ਮਹਾਨ ਗੱਲ ਹੋਵੇਗੀ। ਲੇਕਿਨ ਆਮ ਘਟਨਾ ਇਹ ਸਾਰੀ ਦੁਨੀਆਂ ਵਿੱਚ, ਭਗਤਾਂ ਦੀ ਦੁਨੀਆਂ ਵਿੱਚ ਘਟਕਦੀ ਰਹੀ ਹੈ। ਪਰ ਇਸ ਰਸ ਨੂੰ, ਇਸ ਅਧਿਆਤਮਿਕ ਸ਼ਕਤੀ ਨੂੰ, ਇਸ ਆਤਮ ਬਲ ਨੂੰ ਵਰਤਣਾ ਕਿਵੇਂ, ਔਰ ਇਸ ਦੇ ਨਾਲ ਸਮਾਜ ਦੀ ਤਾਮੀਰ ਕਿਵੇਂ ਕਰਨੀ ਹੈ, ਇਸ ਦੇ ਨਾਲ ਦੇਸ਼ ਦੀ ਉਸਾਰੀ ਕਿਸ ਤਰ੍ਹਾਂ ਕਰਨੀ ਹੈ, ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜ਼ਿੰਦਗੀ ਤੋਂ ਹੀ ਸਿੱਖਣਾ ਪਵੇਗਾ। ਔਰ ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਜੋ ਹੈ ਪ੍ਰੇਰਨਾ ਲੈਣੀ ਪਵੇਗੀ। 26 ਸਾਲ ਤੱਕ ਲਗਾਤਾਰ ਆਪ ਉਸ ਭੋਰੇ ਦੇ ਵਿੱਚ ਰਹੇ। ਤਿਆਗ ਅਤੇ ਵੈਰਾਗ ਦੀ ਮੂਰਤੀ ਆਪ ਦੀ ਪਤਨੀ ਗੁਜਰੀ ਜੀ ਵੀ ਇਸ ਭੋਰੇ ਦੇ ਬਾਹਰ ਬੈਠ ਕੇ ਜਿੱਥੇ ਅਧਿਆਤਮਿਕ ਤਰੰਗਾਂ ਤੋਂ ਫੈਜ਼ਯਾਬ ਹੁੰਦੇ ਰਹੇ, ਉੱਥੇ ਹਰ ਤਰ੍ਹਾਂ ਦੀ ਸੇਵਾ ਵਿੱਚ ਵੀ ਆਪ ਜੁਟੇ ਰਹੇ। ਲੱਗਦਾ ਹੈ ਸਾਧਨਾ ਪੂਰਨ ਹੋ ਗਈ। ਜੋ ਸੋਚਿਆ ਸੀ ਕਰਨ ਲਈ, ਉਹਦੀ ਤਿਆਰੀ ਦੇ ਦਿਨ ਆ ਗਏ। ਜੋਤੀ ਜੋਤ ਸਮਾਏ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸੰਗਤਾਂ ਦੇ ਸਾਹਮਣੇ ਉਹਨਾਂ ਦੀ ਮੁਬਾਰਕ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ। ਤਲਾਸ਼ ਜਾਰੀ ਹੋ ਗਈ ਔਰ ਨਾਰੀਅਲ ਅਤੇ 5 ਪੈਸੇ ਲੈ ਕੇ ਸਿੱਖ ਦਿੱਲੀ ਤੋਂ ਚੱਲ ਪਿਆ। ਲੇਕਿਨ ਆਮ ਸੋਡੀਆਂ ਨੇ ਇਸ ਤੋਂ ਨਾਜਾਇਜ਼ ਫਾਇਦਾ ਉਠਾਇਆ। 22 ਮੰਜੀਆਂ ਬਕਾਲੇ ਵਿੱਚ ਲੱਗ ਗਈਆਂ ਔਰ ਹਰ ਇੱਕ ਦਾ ਦਾਅਵਾ ਕਿ 8ਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਬਾਬਾ ਬਕਾਲਾ, ਬਕਾਲੇ ਵਿੱਚ ਹੀ ਬਾਬਾ ਹੈ, ਇਹ ਸਾਡੇ ਲਈ ਆਖਿਆ, ਇਹ ਮੇਰੇ ਲਈ ਆਖਿਆ। ਕੋਈ ਕਹੇ ਕਿ ਸਿਰਫ ਅਸੀਂ ਹਾਂ, ਕੋਈ ਕਹੇ ਅਸੀਂ ਵਾਰਸ ਹਾਂ, ਅਸੀਂ ਹੱਕਦਾਰ ਹਾਂ। ਇਸ ਤਰੀਕੇ ਨਾਲ ਇੱਕ ਨਹੀਂ 22 ਦਾਅਵੇਦਾਰ ਹੋ ਗਏ ਔਰ 22 ਮੰਜੀਆਂ ਬਕਾਇਦਾ ਬਕਾਲੇ ਵਿੱਚ ਲੱਗ ਗਈਆਂ। ਇਹ ਠੀਕ ਹੈ ਕਿ ਕਈ ਦਫ਼ਾ ਮੁਲੰਮਾ ਵੀ ਸੋਨੇ ਦਾ ਭੁਲੇਖਾ ਦੇ ਜਾਂਦਾ ਹੈ, ਚਮਕਦੇ ਹੋਏ ਪੱਥਰਾਂ ਤੋਂ ਵੀ ਹੀਰਿਆਂ ਦਾ ਭੁਲੇਖਾ ਲੱਗ ਜਾਂਦਾ ਹੈ, ਹੋ ਜਾਂਦਾ ਹੈ। ਐਸਾ ਅਕਸਰ ਅਸੀਂ ਮਨੁੱਖੀ ਦੁਨੀਆ 'ਚ ਦੇਖਦੇ ਹਾਂ। ਤਾਂ ਮਨੁੱਖ ਵੀ ਇੱਥੇ ਲੰਬੀਆਂ ਚੌੜੀਆਂ ਗੱਦੀਆਂ, ਧਾਰਮਿਕ ਪੁਸ਼ਾਕ, ਆਲੇ ਦੁਆਲੇ ਧਰਮ ਦਾ ਪਹਿਰਾਵਾ ਅਤੇ ਵਾਤਾਵਰਨ ਦੇਖ ਕੇ ਪ੍ਰਭਾਵਿਤ ਹੋ ਕੇ ਲੋਕ ਇਹਨਾਂ ਸੋਡੀਆਂ ਨੂੰ ਪੂਜਦੇ ਰਹੇ, ਮੰਨਦੇ ਰਹੇ, ਮੱਥਾ ਟੇਕਦੇ ਰਹੇ। ਪਰ ਅੱਜ ਇੱਕ ਐਸਾ ਸਿੱਖ ਵੀ ਆ ਗਿਆ ਜੋ ਹੀਰਿਆਂ ਦੀ ਪਰਖ ਰੱਖਣ ਵਾਲਾ ਸੀ, ਜੋਰੀ ਸੀ। ਅੱਜ ਇੱਕ ਐਸਾ ਆ ਗਿਆ ਜਿਹਨੂੰ ਮੁਲੰਮੇ ਅਤੇ ਸੋਨੇ ਦੀ ਸਮਝ ਸੀ, ਬੋਧ ਸੀ। ਐਸਾ ਸਰਾਫ ਵੀ ਆ ਗਿਆ। ਇਸ ਸਰਾਫ ਦਾ ਨਾਮ, ਇਸ ਜੋਹਰੀ ਦਾ ਨਾਮ, ਇਸ ਪਾਰਖੂ ਦਾ ਨਾਮ ਸਿੱਖ ਇਤਿਹਾਸ ਵਿੱਚ ਮੱਖਣ ਸ਼ਾਹ ਲਵਾਣਾ ਹੈ। 22 ਤੋਂ ਆਤਮਕ ਤਸੱਲੀ ਨਾ ਹੋਈ। ਕਹਿੰਦੇ ਨੇ ਕਿਸੇ ਜੁੜੀ ਹੋਈ ਆਤਮਾ ਕੋਲ ਬੈਠੀਏ ਤਾਂ ਉਹਦੀਆਂ ਅਧਿਆਤਮਿਕ ਤਰੰਗਾਂ ਅਦੌਲਤ ਕਰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ, ਔਰ ਮਨੁੱਖ ਦੇ ਮਨ ਨੂੰ ਵੀ ਚੈਨ ਅਤੇ ਸਕੂਨ ਮਿਲਦਾ ਹੈ। ਪਰ ਕਿਸੇ ਠਿੰਡੇ ਹੋਏ ਬੇਚੈਨ ਮਨੁੱਖ ਦੇ ਕੋਲ ਬੈਠ ਜਾਈਏ ਤਾਂ ਅਕਸਰ ਦੇਖਿਆ ਉਸਦੀ ਵਾਈਬ੍ਰੇਸ਼ਨ, ਉਸਦੀਆਂ ਅਧਿਆਤਮਿਕ ਤਰੰਗਾਂ ਐਸੀਆਂ ਪ੍ਰਭਾਵਿਤ ਕਰਦੀਆਂ ਨੇ ਕਿ ਸ਼ਾਂਤ ਚਿੱਤ ਬੰਦਾ ਵੀ ਅਸ਼ਾਂਤ ਹੋ ਜਾਂਦਾ ਹੈ, ਬੇਚੈਨ ਹੋ ਜਾਂਦਾ ਹੈ। ਵਾਤਾਵਰਣ ਹਰ ਮਨੁੱਖ ਦੇ ਨਾਲ ਆਪਣਾ ਹੀ ਆਪਣਾ ਹੈ ਅਤੇ ਵਾਤਾਵਰਣ ਤੋਂ ਦੂਜੇ ਤੀਜੇ ਪ੍ਰਭਾਵਿਤ ਹੁੰਦੇ ਰਹਿੰਦੇ ਨੇ, ਜਾਂ ਇੰਝ ਕਹਿ ਲਓ ਮਨੁੱਖ ਆਪਣਾ ਪ੍ਰਭਾਵ ਵੰਡਦਾ ਰਹਿੰਦਾ ਔਰ ਪ੍ਰਭਾਵ ਲੈਂਦਾ ਰਹਿੰਦਾ, ਆਪਣੀਆਂ ਤਰੰਗਾਂ ਛੋੜਦਾ ਰਹਿੰਦਾ, ਦੂਜਿਆਂ ਦੀਆਂ ਤਰੰਗਾਂ ਪੀਂਦਾ ਰਹਿੰਦਾ। ਇਸ ਤਰ੍ਹਾਂ ਜੈਸੇ ਮਨੁੱਖ ਮੂੰਹ ਵਿੱਚੋਂ ਸਵਾਸ ਕੱਢ ਰਿਹਾ, ਪਰ ਇਸਦੇ ਸਵਾਸ ਹਵਾ ਦੇ ਸਮਿਲਿਤ ਹੋ ਕੇ ਕਿਸੇ ਹੋਰ ਦੇ ਸਵਾਸ ਬਣਦੇ ਨੇ, ਪਰ ਇਹ ਸਵੈਮ ਵੀ ਕਿਸੇ ਹੋਰ ਦੇ ਨਿਕਲੇ ਹੋਏ ਸਵਾਸਾਂ ਨੂੰ ਪਾਨ ਕਰ ਰਿਹਾ। ਹੂ ਬਹੁ ਮਨੁੱਖ ਦੇ ਮਨ ਵਿੱਚੋਂ ਨਿਕਲੀਆਂ ਹੋਈਆਂ ਤਰੰਗਾਂ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਨੇ ਔਰ ਖੁਦ ਬੰਦਾ ਪ੍ਰਭਾਵਿਤ ਹੁੰਦਾ ਰਹਿੰਦਾ। 22 ਨੂੰ ਮੱਥਾ ਟੇਕ ਕੇ ਇੱਕ ਇੱਕ ਮੋਹਰ ਰੱਖ ਕੇ ਮੱਖਣ

ਇੱਛਾ ਲਬਾਣੇ ਦੀ ਤ੍ਰਿਪਤੀ ਨਹੀਂ ਹੋਈ। ਇਸ ਤੋਂ ਜਾਪਦਾ ਹੈ ਕਿ ਪੁਰਸ਼ ਕੁਝ ਅਧਿਆਤਮਿਕ ਰਸ ਮਾਣ ਚੁੱਕਿਆ ਸੀ ਔਰ ਇਹ ਸਪਸ਼ਟ ਹੈ ਜੋਰੀ ਹੀ ਹੀਰੇ ਦੀ ਪਹਿਚਾਣ ਕਰ ਸਕਦਾ ਹੈ, ਦੂਸਰਾ ਅਤੇ ਤੀਸਰਾ ਨਹੀਂ। ਤਸੱਲੀ ਨਹੀਂ ਹੋਈ। ਆਖਿਰ ਇੱਕ ਸਾਦੇ ਜਿਹਾ ਬਕਾਲੇ ਦੇ ਵਾਸੀ ਮਨੁੱਖ ਦੇ ਕੋਲੋਂ ਮੱਖਣ ਸ਼ਾਹ ਲਵਾਣਾ ਪੁੱਛਦਾ ਹੈ, ਸੋਢੀ ਵੰਸ਼ ਦਾ ਇੱਥੇ ਕੋਈ ਹੋਰ ਵੀ ਮਹਾਂਪੁਰਸ਼ ਰਹਿੰਦਾ ਹੈ? ਤਾਂ ਉਸਨੇ ਕਿਹਾ, ਹਾਂ, ਸਾਹਮਣੇ ਭੋਰੇ ਵਿੱਚ ਰਹਿੰਦਾ ਹੈ, ਪਰ ਉਹ ਕਿਸੇ ਨੂੰ ਮਿਲਦਾ ਨਹੀਂ, ਉਹ ਬਾਹਰ ਵੀ ਨਹੀਂ ਨਿਕਲਦਾ, ਉਹ ਅੱਠੇ ਪੈਰ ਅੰਦਰ ਹੀ ਰਹਿੰਦਾ ਹੈ ਔਰ ਧਿਆਨ ਮਗਨ ਰਹਿੰਦੇ ਨੇ, ਆਪਣੀ ਦੁਨੀਆ ਵਿੱਚ ਆਨੰਦਿਤ ਰਹਿੰਦੇ ਨੇ। ਹੋਰ ਉਹਨਾਂ ਦੇ ਨਾਲ ਕੌਣ ਹੈ? ਉਹਨਾਂ ਦੀ ਤਰ੍ਹਾਂ ਹੀ ਸੁਭਾਅ ਰੱਖਣ ਵਾਲੀ ਉਹਨਾਂ ਦੀ ਸੁਪਤਨੀ ਗੁਜਰੀ ਜੀ, ਉਹ ਭੋਰੇ ਦੇ ਬਾਹਰ ਬੈਠੇ ਰਹਿੰਦੇ ਨੇ ਔਰ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ। ਮੱਖਣ ਸ਼ਾਹ ਲਵਾਣਾ ਚਲਾ ਗਿਆ। ਗੁਜਰੀ ਜੀ ਦੀਆਂ ਵੀ ਅਧਿਆਤਮਿਕ ਤਰੰਗਾਂ ਨੇ ਇਸ ਮੱਖਣ ਸ਼ਾਹ ਲਵਾਣੇ ਨੂੰ ਪ੍ਰਭਾਵਿਤ ਕੀਤਾ ਹੈ। ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਮੈਂ ਉਸ ਸੂਰਜ ਦੇ ਦਰਸ਼ਨ ਕਰਨ ਆਇਆ ਜੋ ਬਦਲਾਂ ਦੇ ਛੁਪਿਆ ਹੋਇਆ ਹੈ ਔਰ ਮੈਨੂੰ ਦਰਸ਼ਨ ਕਰਨ ਦਿਓ। ਇੱਥੇ ਆ ਕੇ ਮੈਨੂੰ ਸਕੂਨ ਮਿਲ ਗਿਆ, ਸ਼ਾਂਤੀ ਮਿਲੀ ਹੈ, ਜਿਸ ਦੇ ਭੋਰੇ ਦੇ ਆਲੇ ਦੁਆਲੇ ਇਤਨਾ ਸ਼ਾਂਤ ਵਾਤਾਵਰਣ ਹੈ, ਇਤਨੀਆਂ ਆਨੰਦ ਦੀਆਂ ਲਹਿਰਾਂ ਬਰਸ ਰਹੀਆਂ ਨੇ। ਉਹਦੇ ਦੀਦਾਰ ਕਰਕੇ, ਉਹਦੇ ਕੋਲ ਬੈਠ ਕੇ ਮੈਂ ਕਿਤਨਾ ਫੈਜ਼ਯਾਬ ਹੋਵਾਂਗਾ, ਕਿਤਨਾ ਆਨੰਦਿਤ ਹੋਵਾਂਗਾ। ਉਹਦੀ ਜੋਦੜੀ, ਉਹਦਾ ਤਰਲਾ ਐਸਾ ਸੀ ਕਿ ਮਾਤਾ ਗੁਜਰੀ ਜੀ ਰੋਕ ਨਹੀਂ ਸਕੇ। ਜੈਸੇ ਭੋਰੇ ਵਿੱਚ ਦਾਖਲ ਹੋਇਆ, ਨੂਰ ਤੋਂ ਫੈਜ਼ਯਾਬ ਹੋਇਆ, ਅਧਿਆਤਮਿਕ ਤਰੰਗਾਂ ਤੋਂ ਅੰਦੋਲਿਤ ਹੋਇਆ, ਸੁਤੇ ਸਿੱਧ ਸਿਰ ਝੁਕ ਗਿਆ। ਔਰ ਕਹਿੰਦੇ ਵੀ ਨੇ, ਜਿੱਥੇ ਆਪਣੇ ਆਪ ਸਿਰ ਝੁਕ ਜਾਏ ਬਸ ਉਹ ਅਸਥਾਨ ਮਹਾਨ ਹੈ, ਉਹ ਮਨੁੱਖ ਮਹਾਨ ਹੈ। ਜਿੱਥੇ ਸਿਰ ਝੁਕਾਉਣਾ ਪੈ ਜਾਏ ਉੱਥੇ ਮਜਬੂਰੀ ਹੋਈ। ਜ਼ਾਲਮ ਦੇ ਅੱਗੋਂ ਮਨੁੱਖ ਕਈ ਦਫ਼ਾ ਮਜਬੂਰੀ ਨਾਲ ਸਿਰ ਝੁਕਾਉਂਦਾ ਹੈ, ਕਈ ਦਫ਼ਾ ਤਾਕਤਵਰ ਦੇ ਅੱਗੋਂ ਮਨੁੱਖ ਮਜਬੂਰੀ ਨਾਲ ਝੁਕਦਾ ਹੈ, ਪਰ ਜਿੱਥੇ ਪ੍ਰਸੰਨ ਚਿੱਤ ਹੋ ਕੇ ਸਿਰ ਝੁਕ ਜਾਏ ਔਰ ਝੁਕਣ ਵਿੱਚ ਹੀ ਜਿੱਥੇ ਰਸ ਦੀ ਪ੍ਰਾਪਤੀ ਹੋਵੇ, ਆਨੰਦ ਦੀ ਪ੍ਰਾਪਤੀ ਹੋਵੇ, ਬਸ ਉਹੀ ਮਹਾਂਪੁਰਸ਼ ਹੈ ਔਰ ਉਹੀ ਧਾਰਮਿਕ ਸਤਲ ਹੈ, ਉਹੀ ਅਧਿਆਤਮਿਕ ਕੇਂਦਰ ਹੈ। ਸੁਤੇ ਸਿੱਧ ਮੱਖਣ ਸ਼ਾਹ ਲਵਾਣੇ ਦਾ ਸਿਰ ਝੁਕ ਗਿਆ, ਕਦਮਾਂ 'ਤੇ ਰੱਖਿਆ, ਸਤਿਗੁਰ ਦੀ ਅਸੀਸ ਮਿਲੀ ਔਰ ਇਸ ਅਸੀਸ ਦੇ ਨਾਲ ਕਪਾਟ ਖੁੱਲ੍ਹੇ। ਸਤਿਗੁਰ ਕਹਿੰਦੇ ਨੇ, ਗੁਪਤ ਰੱਖੀ ਗੱਲ ਜਰ ਲਈ, ਜੋ ਤੈਨੂੰ ਪ੍ਰਾਪਤ ਹੋਇਆ ਹੈ ਇਹਨੂੰ ਸਹਿ ਲਈ, ਪ੍ਰਗਟ ਨਾ ਕਰ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੱਖਣ ਸ਼ਾਹ ਲਵਾਣਾ ਐਸੇ ਤੇਜ਼ ਹਵਾ ਦੀ ਝੌਂਕੇ ਦੀ ਤਰ੍ਹਾਂ ਆਇਆ ਕਿ ਜਿਸ ਨੇ ਸਾਰੇ ਬਦਲਾਂ ਨੂੰ ਛਾਂਟ ਕੇ ਰੱਖ ਦਿੱਤਾ। ਕੋਠੇ 'ਤੇ ਚੜ ਕੇ ਕਹਿਣ ਲੱਗਾ, ਗੁਰਲਾਧੋਰੇ, ਮੈਂ ਲੱਭ ਲਿਆ ਗੁਰੂ, ਮੈਨੂੰ ਮਿਲ ਗਿਆ ਗੁਰੂ, ਮੈਂ ਸੱਚ ਦੀ ਮੂਰਤੀ ਨੂੰ ਵੇਖ ਲਿਆ। ਭੋਰੇ ਦੇ ਇਸ ਮਹਾਨ ਸੌਦਾਗਰ ਨੇ ਪ੍ਰਗਟ ਕੀਤਾ ਔਰ ਇਸ ਤਰ੍ਹਾਂ ਮੱਖਣ ਸ਼ਾਹ ਲਵਾਣਾ ਸਿੱਖ ਇਤਿਹਾਸ ਵਿੱਚ ਅਮਰ ਹੋ ਗਿਆ। ਜਿੰਨੇ ਚਿਰ ਤੱਕ ਇਹ ਅਧਿਆਤਮਿਕ ਬਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕੋਲ ਸੀ, ਆਪ ਛੁਪਾ ਕੇ ਬੈਠੇ ਰਹੇ, ਭੋਰੇ ਵਿੱਚ ਬੈਠੇ ਰਹੇ, ਪਰ ਅੱਜ ਪ੍ਰਗਟ ਹੋ ਗਿਆ ਤਾਂ ਇਸ ਬਲ ਨੂੰ ਸਮਾਜ ਦੀ ਉਸਾਰੀ, ਮਜ਼ਲੂਮਾਂ ਦੀ ਰੱਖਿਆ ਔਰ ਦੇਸ਼ ਦੀ ਤਾਮੀਰ ਲਈ ਖਰਚ ਕਰਨ ਦਾ ਅਕੀਦਾ ਬਣਾ ਲਿਆ, ਤਹੀਆ ਕਰ ਲਿਆ, ਆਪ ਚੱਲ ਪਏ। ਆਪਨੇ ਹੀ ਬਾਈ ਧਾਰ ਦੇ ਰਾਜਿਆਂ ਦੇ ਪਾਸੋਂ ਗਾਲਬਨ ਉਸ ਜ਼ਮਾਨੇ 'ਚ 72,000 ਰੁਪਏ ਦੇ ਕੇ ਇੱਕ ਜਗ੍ਹਾ ਖਰੀਦੀ
ਜਿਸ ਦਾ ਨਾਮ ਆਪਨੇ ਰੱਖਿਆ ਆਨੰਦਪੁਰ। ਸਿੱਖੀ ਦੀ ਰੂਹ ਰਵਾਂ, ਖਾਲਸੇ ਦਾ ਕੇਂਦਰੀ ਅਸਥਾਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਿਆਰੀ ਜ਼ਮੀਨ ਆਨੰਦਪੁਰ ਸਾਹਿਬ। ਇਸ ਦੇ ਉਸਾਰੂ, ਇਸ ਨੂੰ ਵਸਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਨਗਰੀ ਵਸ ਗਈ ਔਰ ਬੜੀ ਪੁਰ ਰੌਣਕ ਨਗਰੀ, ਜਿੱਥੇ ਕਿਰਤ ਤੇ ਚੱਲਦੀ ਸੀ ਪ੍ਰਭੂ ਦੀ ਕੀਰਤੀ ਦੇ ਸੋਮੇ ਵੀ ਚੱਲਦਾ। ਦੂਸਰੇ ਪਾਸੇ ਦੇਸ਼ ਦੇ ਵਕਤ ਦੀ ਹਕੂਮਤ ਨੇ ਇਸ ਢੰਗ ਦੇ ਜ਼ੁਲਮ ਢਾਏ ਕਿ ਕਸ਼ਮੀਰੀ ਬ੍ਰਾਹਮਣ ਰੋ ਉੱਠੇ, ਚੀਖ ਉੱਠੇ, ਚਾਰੋਂ ਪਾਸੇ ਨਿਗਾਹ ਦੌੜਾਉਂਦੇ ਨੇ, ਕੋਈ ਸਹਾਇਕ ਨਹੀਂ, ਕੋਈ ਮਦਦਗਾਰ ਨਹੀਂ ਜੋ ਉਹਨਾਂ ਦੀ ਬਾਂਹ ਪਕੜ ਕੇ ਉਹਨਾਂ ਦੇ ਜਨੇਊ ਨੂੰ ਬਚਾਵੇ, ਉਹਨਾਂ ਦੇ ਮੱਥੇ ਦੇ ਤਿਲਕ ਨੂੰ ਬਚਾਵੇ, ਉਹਨਾਂ ਦੀ ਪੁਰਾਣਕ ਸੰਸਕ੍ਰਿਤੀ ਦੀ ਰਕਸ਼ਾ ਕਰੇ, ਉਹਨਾਂ ਦੇ ਵੈਦਿਕ ਧਰਮ ਦੀ ਰਕਸ਼ਾ ਕਰੇ। ਇਹ ਨਿਰਾਸ਼ਾ ਦੇ ਘੋਰ ਦਲਦਲ ਵਿੱਚ ਫਸੇ ਹੋਏ ਬ੍ਰਾਹਮਣ ਰੋ ਰਹੇ ਸਨ, ਦੁਖਤ ਹੋ ਰਹੇ ਸਨ। ਲੇਕਿਨ ਆਨੰਦਪੁਰ ਦੀਆਂ ਲਹਿਰਾਂ ਕਸ਼ਮੀਰ ਵਿੱਚ ਵੀ ਪਹੁੰਚ ਗਈਆਂ ਸਨ। ਆਨੰਦਪੁਰ ਦੀ ਸ਼ਕਤੀ ਦੀ ਛਾਪ ਅਤੇ ਭਗਤੀ ਦੀ ਆਨੰਦਮਈ ਵਰਸ਼ਾ ਕਸ਼ਮੀਰ ਤੱਕ ਵੀ ਪਹੁੰਚੀ ਸੀ। ਨਿਢਾਲ ਹੋਏ, ਬੇਆਸਰਾ ਹੋਏ ਕਸ਼ਮੀਰ ਦੇ ਤਮਾਮ ਬ੍ਰਾਹਮਣਾਂ ਨੂੰ, ਪੰਡਤਾਂ ਨੂੰ ਇਸ ਮੱਸਿਆ ਦੀ ਰਾਤ ਵਿੱਚ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ। ਆਨੰਦਪੁਰ ਸਿਰਮੌਰ ਬ੍ਰਾਹਮਣ ਆਪਣਾ ਜਥਾ ਬਣਾ ਕੇ ਚੱਲ ਪਏ ਆਨੰਦਪੁਰ ਦੀ ਤਰਫ। ਸਤਿਗੁਰ ਦੀ ਸਭਾ ਵਿੱਚ ਪਹੁੰਚੇ, ਮੱਥਾ ਟੇਕਿਆ, ਮਨ ਪ੍ਰਭਾਵਿਤ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਬਹੁਤ ਦੁਖਤ ਲੱਗਦੇ ਹੋ, ਬਹੁਤ ਬੇਜ਼ਾਰ ਲੱਗ ਰਹੇ ਹੋ, ਆਉਣ ਦਾ ਕਾਰਨ ਕਿਸ ਤਰ੍ਹਾਂ ਆਏ ਹੋ? ਮਹਾਰਾਜ, ਬਾਂਹ ਕਮਜ਼ੋਰ ਹੋ ਗਈ, ਸਾਡੇ ਜਨੇਊ ਦੀ ਰੱਖਿਆ ਕਰੋ, ਮੱਥੇ ਦੇ ਤਿਲਕ ਮਿਟ ਰਹੇ ਨੇ। ਭਾਰਤ ਦੀ ਪ੍ਰਾਚੀਨ ਪੁਰਾਣੀ ਧਾਰਮਿਕ ਸੰਸਕ੍ਰਿਤੀ ਮਲਿਆਮੇਟ ਹੋ ਰਹੀ ਹੈ। ਕਸ਼ਮੀਰ ਭਾਰਤ ਦਾ ਇੱਕ ਐਸਾ ਜ਼ਰਖੇਜ਼ ਖਿੱਤਾ ਜਿਸ ਤੋਂ ਬੇਸ਼ਤਰ ਦਰਿਆ ਨਿਕਲਦੇ ਨੇ ਔਰ ਆ ਕੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਅਤੇ ਸ਼ਾਦਾਬ ਕਰਦੇ ਨੇ। ਸਿਰਫ ਐਸਾ ਹੀ ਨਹੀਂ ਕਿ ਕਸ਼ਮੀਰ ਦੇ ਪਹਾੜਾਂ ਤੋਂ ਪਾਣੀ ਦੇ ਦਰਿਆ ਨਿਕਲਦੇ ਸਨ, ਕਸ਼ਮੀਰ ਦੇ ਦਿਮਾਗ ਵਿੱਚੋਂ ਗਿਆਨ ਦੀ ਗੰਗਾ ਵੀ ਨਿਕਲਦੀ ਸੀ, ਗਿਆਨ ਦੀ ਜਮਨਾ ਵੀ ਨਿਕਲਦੀ ਸੀ। ਬੇਸ਼ਤਰ ਰਿਸ਼ੀ, ਬੇਸ਼ਤਰ ਸੰਤ, ਉੱਚ ਕੋਟੀ ਦੇ ਮਹਾਤਮਾ ਉਸ ਧਰਤੀ ਵਿੱਚ ਪੈਦਾ ਹੁੰਦੇ ਰਹੇ। ਇੱਕ ਧਰਤੀ ਦੀ ਫਿਜ਼ਾ, ਇੱਕ ਚਾਰੋਂ ਪਾਸੇ ਦਾ ਮਾਹੌਲ ਅਧਿਆਤਮਕ ਉੱਨਤੀ ਦੀ ਤਰਫ ਹਮੇਸ਼ਾ ਅੰਦੋਲਿਤ ਕਰਦਾ ਰਿਹਾ, ਪ੍ਰੇਰਿਤ ਕਰਦਾ ਰਿਹਾ। ਪਰ ਠੰਡੀ ਬਰਫ਼ਾਂ ਨਾਲ ਹਰ ਵਕਤ ਲੱਦੀ ਹੋਈ ਇਹ ਧਰਤੀ ਜ਼ੁਲਮ ਦੀ ਅੱਗ ਨਾਲ ਭਵਕ ਉੱਠੀ, ਦਹਿਕ ਉੱਠੀ। ਠੰਡੇ ਮਿਜ਼ਾਜ ਇਹ ਬ੍ਰਾਹਮਣ, ਜੋ ਵਾਕਈ ਬਰਫ਼ ਦੀ ਤਰ੍ਹਾਂ ਹੀ ਠੰਡੇ ਸਨ, ਸੀਤਲ ਸਨ, ਧਿਆਨੀ ਸਨ, ਗਿਆਨੀ ਸਨ, ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਗੁਰਦੇਵ ਸਾਡੀ ਰੱਖਿਆ ਕਰੋ, ਸਾਡੀ ਬਾਂਹ ਪਕੜੋ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ, ਉਹਨਾਂ ਦੀ ਉਮਰ ਗਾਲਬਨ 9 ਸਾਲ ਦੀ ਸੀ, ਇਤਨੀ ਹੀ ਆਈ ਹੋ ਗਏ ਸਨ। ਲੰਬੀ ਸੋਚ ਵਿੱਚ ਪੈ ਕੇ ਪੁੱਛਦੇ ਨੇ, ਗੁਰਦੇਵ ਪਿਤਾ, ਆਪ ਕੁਛ ਜਵਾਬ ਨਹੀਂ ਦੇ ਰਹੇ ਇਹਨਾਂ ਦੀ ਫਰਿਆਦ ਦਾ, ਇਹ ਜੋ ਤਰਲਾ ਲੈ ਰਹੇ ਨੇ, ਆਪ ਇਹਨਾਂ ਲਈ ਕੀ ਕਰ ਰਹੇ ਹੋ? ਸਤਿਗੁਰੂ ਕਹਿੰਦੇ ਨੇ, ਕੋਈ ਬਹੁਤ ਵੱਡਾ ਮਹਾਂਪੁਰਸ਼ ਕੁਰਬਾਨੀ ਦੇਵੇ, ਇਹਨਾਂ ਦੇ ਮੱਥੇ ਦਾ ਤਿਲਕ ਬਚ ਸਕਦਾ, ਇਹਨਾਂ ਦੇ ਗਲ ਦਾ ਜਨੇਊ ਬਚ ਸਕਦਾ। ਬਾਲਕ ਗੋਬਿੰਦ ਰਾਏ ਨੇ ਹੌਸਲਾ ਮੰਦ ਹੋ ਕੇ ਆਖਿਆ, ਗੁਰਦੇਵ ਪਿਤਾ, ਕਿਸੇ ਨੂੰ ਤੈਰਨ ਦੀ ਜਾਚ ਸਿਖਾਉਣੀ ਹੋਵੇ ਤਾਂ ਪਾਣੀ ਵਿੱਚ ਪਹਿਲੇ ਆਪ ਤੈਰਨਾ ਪੈਂਦਾ ਹੈ,
ਕਿਸੇ ਨੂੰ ਮਰਨ ਦੀ ਇਜਾਜ਼ ਸਿਖਾਉਣੀ ਹੋਵੇ ਤਾਂ ਪਹਿਲੇ ਆਪ ਮਰਨਾ ਪੈਂਦਾ। ਸਤਿਗੁਰਦੇਵ ਜੀ ਮਹਾਰਾਜ ਖਣਾਵਾਂ ਪਹਿਨ ਕੇ ਚੱਲ ਪਏ, ਜਿਸ ਨੂੰ ਅੱਜ ਹਰਿਆਣਾ ਕਹਿੰਦੇ ਨੇ। ਬੇਸ਼ਤਰ ਸ਼ਹਿਰਾਂ ਨੂੰ ਭਾਗ ਲਾਉਂਦੇ ਹੋਏ ਆਪ ਸਹਿਜੇ ਸਹਿਜੇ ਚੱਲ ਪਏ। ਅੱਜ ਹਰਿਆਣੇ ਦੇ ਬਹੁਤ ਸਾਰੀ ਥਾਵਾਂ 'ਤੇ ਆਪ ਦੇ ਇਤਿਹਾਸਕ ਕੇਂਦਰ ਨੇ, ਤਰਾਵੜੀ ਦੇ, ਕੈਂਥਲ ਦੇ, ਰੋਹਤਕ ਦੇ, ਹੋਰ ਆਲੇ ਦੁਆਲੇ ਆਪ ਜੀ ਦੇ ਬਹੁਤ ਸਾਰੇ ਇਤਿਹਾਸਕ ਅਸਥਾਨ ਨੇ, ਜਿੱਥੇ ਬੈਠ ਕੇ ਆਪ ਪ੍ਰੇਮ ਦੀ ਗੰਗਾ ਬਹਾਉਂਦੇ ਰਹੇ ਔਰ ਜਿੱਥੇ ਬੈਠ ਕੇ ਆਪ ਗਿਆਨ ਦਾ ਉਪਦੇਸ਼ ਕਰਦੇ ਰਹੇ। ਅੱਜ ਜਦ ਆਗਰੇ ਦੇ ਪਹੁੰਚੇ ਨੇ, ਬਹੁਤ ਲੰਬੀ ਫੇਰੀ ਸੀ। ਰਜਬ ਜੀ ਦਾ ਕਹਿਣਾ ਹੈ, ਸੰਤ ਤਾਂ ਇਸ ਤਰ੍ਹਾਂ ਆਉਂਦੇ ਨੇ ਜੈਸੇ ਨਦੀ ਹੋਵੇ, ਜੈਸੇ ਬੱਦਲ ਹੋਵੇ। ਨਦੀ ਸੰਤ ਅਰ ਮੇਘਲਾ ਚਲੇ ਭਯੰਗਮ ਚਾਲ, ਰਜਬ ਜੈ ਜੈ ਪਗ ਧਰੇ ਤੈਂ ਤੈਂ ਕਰਤ ਨਿਹਾਲ। ਇਹ ਹਮੇਸ਼ਾ ਕਦੀ ਸੱਜੇ ਕਦੀ ਖੱਬੇ ਚੱਲਦੇ ਨੇ ਤਾਂ ਕਿ ਜ਼ਿਆਦਾ ਧਰਤੀ ਸੈਰਾਬ ਹੋ ਸਕੇ, ਸਰਸਬਜ਼ ਹੋ ਸਕੇ। ਇੱਥੇ ਹੀ ਆਗਰੇ ਵਿੱਚ ਆਪ ਦੀ ਗ੍ਰਿਫਤਾਰੀ ਹੋਈ ਔਰ ਆਗਰੇ ਵਿੱਚ ਹੀ ਆਪ ਜੀ ਦੇ ਅਨੇਕਾਂ ਇਤਿਹਾਸਕ ਅਸਥਾਨ ਨੇ, ਜਿਨ੍ਹਾਂ ਵਿੱਚ ਮਾਈ ਥਾਨ ਸਿਰਮੌਰ ਹੈ। ਦਿੱਲੀ ਵਿੱਚ ਆਪ ਨੂੰ ਲਿਆਂਦਾ ਗਿਆ, ਪਿੰਜਰੇ ਵਿੱਚ ਰੱਖਿਆ ਗਿਆ, ਐਸੇ ਪਿੰਜਰੇ ਵਿੱਚ ਜਿਸ ਵਿੱਚ ਆਪ ਹਿੱਲ ਵੀ ਨਹੀਂ ਸਕਦੇ ਸਨ, ਐਸੇ ਪਿੰਜਰੇ ਵਿੱਚ ਜਿਸ ਵਿੱਚ ਆਪ ਬੈਠ ਵੀ ਨਹੀਂ ਸਕਦੇ ਸਨ, ਜਿਸ ਵਿੱਚ ਸੂਲਾਂ ਹੀ ਸੂਲਾਂ ਸਨ। ਵਕਤ ਦੀ ਹਕੂਮਤ ਨੇ ਇਸ਼ਾਰਾ ਕਰ ਦਿੱਤਾ ਸੀ, ਸਜ਼ਾਏ ਮੌਤ ਦਿੱਤੀ ਜਾਏ। ਅੱਜ ਉਹ ਦਿਨ ਵੀ ਆ ਗਿਆ। ਆਪ ਦੇ ਨਾਲ ਜਿਹੜੇ ਚੋਣਵੇਂ ਸਾਥੀ ਰਹਿ ਗਏ ਸਨ, ਭਾਈ ਮਤੀ ਦਾਸ ਔਰ ਭਾਈ ਦਿਆਲ, ਇਸ ਵਿਪਤਾ ਦੇ ਸਮੇਂ ਕਰੀਬਨ ਕਰੀਬਨ ਉਹ ਜਿਹੜੀ ਬਹੁਤ ਸਾਰੀ ਭੀੜ ਸੀ ਆਪ ਨੂੰ ਛੋੜ ਚੁੱਕੀ ਸੀ। ਆਪ ਨੇ ਸਹੀ ਆਖਿਆ, ਸੰਗ ਸਖਾ ਸਭ ਤਜ ਗਇਓ, ਕਹੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ ਮੈਂ ਏਕ ਏਕ ਰਘਨਾਥ। ਵਾਕਈ ਆਪ ਦਾ ਇਹ ਫਰਮਾਨ ਕਿ ਦੁਨੀਆ ਸੁੱਖ ਦੀ ਸਾਥੀ ਹੈ, ਦੁੱਖ ਦੀ ਨਹੀਂ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਲੇਕਿਨ ਕਮਾਲ ਹੈ, ਔਰ ਸਦਕੇ ਜਾਈਏ ਭਾਈ ਮਤੀ ਦਾਸ ਤੋਂ, ਭਾਈ ਦਿਆਲੇ ਤੋਂ, ਆਪ ਦੁੱਖ ਦੇ ਸਮੇਂ ਵੀ ਸਾਥ ਰਹੇ, ਵਿਪਤਾ ਦੇ ਸਮੇਂ ਵੀ ਸਾਥ ਰਹੇ, ਹਰ ਤਰ੍ਹਾਂ ਦੀ ਪੀੜਾ ਦੇ ਸਮੇਂ ਵੀ ਗੁਰੂ ਦਾ ਦਾਮਨ ਨਹੀਂ ਛੋੜਿਆ, ਗੁਰੂ ਦੇ ਕੋਲ ਰਹੇ। ਪਹਿਲੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ, ਤਰ੍ਹਾਂ ਤਰ੍ਹਾਂ ਦੇ ਲਾਲਚ ਰੱਖੇ ਗਏ ਮਤੀ ਦਾਸ ਦੇ ਸਾਹਮਣੇ। ਆਪ ਛਿੱਬਰ ਗੋਦ ਦੇ ਬ੍ਰਾਹਮਣ ਸਨ, ਪਿਛੋਕੜ ਆਪ ਦਾ ਜ਼ਿਲ੍ਹਾ ਜੇਲਮ ਸੀ। ਜਦ ਆਪ ਕਿਸੇ ਲਾਲਚ ਤੋਂ ਪ੍ਰਭਾਵਿਤ ਨਹੀਂ ਹੋਏ ਤਾਂ ਕਹਿ ਦਿੱਤਾ ਗਿਆ, ਤੁਹਾਨੂੰ ਆਰੇ ਦੇ ਨਾਲ ਚੀਰ ਕੇ ਦੁਫਾੜ ਕਰ ਦਿੱਤਾ ਜਾਏਗਾ। ਮਤੀ ਦਾਸ ਕਹਿਣ ਲੱਗੇ, ਫਿਰ ਵੀ ਮੇਰੀ ਸਿੱਖੀ ਨੂੰ ਦੁਫਾੜ ਨਹੀਂ ਕਰ ਸਕੋਗੇ, ਫਿਰ ਵੀ ਮੇਰੀ ਭਾਵਨਾਵਾਂ ਨੂੰ ਦੁਫਾੜ ਨਹੀਂ ਕਰ ਸਕੋਗੇ। ਆਰੇ ਨਾਲ ਇਹ ਚਿਲ ਗਿਆ ਚਾਂਦਨੀ ਚੌਂਕ ਦੇ, ਲੇਕਿਨ ਸਿੱਖੀ ਨੂੰ ਟੋਟੇ ਟੋਟੇ ਨਹੀਂ ਹੋਣ ਦਿੱਤਾ। ਆਪ ਦਾ ਦੂਸਰਾ ਸਾਥੀ ਭਾਈ ਦਿਆਲ, ਇਹਨੂੰ ਵੀ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ, ਲੇਕਿਨ ਇਸਨੇ ਜਦ ਲਾਲਚ ਦੇ ਅੱਗੋਂ ਆਪਣਾ ਸਿਰ ਨਹੀਂ ਝੁਕਾਇਆ ਤਾਂ ਆਖਿਆ ਗਿਆ, ਇਹ ਜੋ ਸਿੱਖੀ ਦਾ ਰੰਗ ਹੈ ਅਸੀਂ ਉਬਲਦੇ ਹੋਏ ਪਾਣੀ ਵਿੱਚ ਪਾ ਕੇ ਉਤਾਰ ਦੇਵਾਂਗੇ। ਤਾਂ ਦਿਆਲਾ ਜੀ ਕਹਿਣ ਲੱਗੇ, ਇਹ ਵੀ ਕਰਕੇ ਦੇਖ ਲੈਣਾ। ਇਤਿਹਾਸ ਗਵਾਹ ਹੈ ਕਿ ਉਬਲਦੀ ਦੇਗ ਵਿੱਚ ਉਬਲ ਗਿਆ ਪਰ ਸਿੱਖੀ ਦਾ ਰੰਗ ਨਹੀਂ ਉਤਰਨ ਦਿੱਤਾ। ਫਿਰ ਵਾਰੀ ਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ। ਮੁਗਲ ਸਿਪਾਹੀਆਂ ਨੇ ਆਪ ਨੂੰ ਪਿੰਜਰੇ ਦੇ ਚੋਂ ਕੱਢਿਆ, ਸਤਿਗੁਰਾਂ ਨੇ ਕੋਲ ਖੂਹੀ ਦੇ ਇਸ਼ਨਾਨ ਕੀਤਾ, ਬੋਰਡ ਦੇ ਥੱਲੇ ਆ ਕੇ ਬੈਠ ਗਏ। ਸਮਾਣੇ ਦਾ ਜਲਾਦ ਜਲਾਲੂਦੀਨ ਨੇ
ਤਲਵਾਰ ਚੁੱਕੀ, ਜ਼ੋਰ ਦੀ ਚਲਾਈ। ਉਸਦੀ ਗਰਦਨ 'ਤੇ ਜੋ ਤੇਗ ਦਾ ਧਨੀ ਸੀ, ਜੋ ਸੂਰਬੀਰ ਸੀ, ਜੋ ਬਹਾਦਰ ਸੀ, ਜੋ ਲੋਕ ਭਲਾਈ ਲਈ ਜੀਵਨ ਭਰ ਸੋਚਦਾ ਰਿਹਾ, ਇਸ ਤਰ੍ਹਾਂ ਸ਼ਹੀਦੀ ਸਾਕਾ ਦਿੱਲੀ ਦੀ ਚਾਂਦਨੀ ਚੌਂਕ ਵਿੱਚ ਮੱਘਰ ਸੁੱਦੀ 5 ਸੰਮਤ 1732 ਵਿੱਚ ਘਟਿਤ ਹੋਇਆ। ਦਿਨ ਭਰ ਆਪ ਦਾ ਸੀਸ ਅਤੇ ਆਪ ਦਾ ਧੜ ਪਿਆ ਰਿਹਾ। ਭਾਈ ਜੇਠਾ ਮੁਗਲ ਸਿਪਾਹੀਆਂ ਦੀ ਅੱਖ ਬਚਾ ਕੇ ਸਤਿਗੁਰੂ ਦਾ ਸੀਸ ਚੁੱਕ ਕੇ ਲੈ ਗਿਆ ਅਨੰਦਪੁਰ ਸਾਹਿਬ ਵਿੱਚ। ਸੀਸ ਦਾ ਸੰਸਕਾਰ ਉੱਥੇ ਹੀ ਹੋਇਆ ਔਰ ਅਨੰਦਪੁਰ ਸਾਹਿਬ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ ਮੌਜੂਦ ਹੈ। ਦੂਸਰਾ ਲੱਖੀ ਸ਼ਾਵਣ ਦਾਰਾ 100 ਗੱਡਿਆਂ ਦੇ ਉੱਤੇ ਰੋਈ ਲੱਦ ਕੇ ਉਸ ਇਲਾਕੇ ਤੋਂ ਲੰਘੇ ਹੈ। ਸਿਰਫ ਸਤਿਗੁਰਦੇਵ ਜੀ ਮਹਾਰਾਜ ਦਾ ਪਵਿੱਤਰ ਸਰੀਰ ਚੁੱਕਣ ਦੀ ਉਸਨੇ ਇਹ ਵਿਉਂਤ ਬਣਾਈ ਹੈ। ਗੱਡੀਆਂ ਦੇ ਭੱਜ ਦੌੜ ਦੇ ਨਾਲ, ਬੈਲਾਂ ਦੇ ਪੈਰਾਂ ਦੇ ਉਛਾਲ ਦੇ ਨਾਲ ਮਿੱਟੀ ਉੱਡੀ, ਧੂੜ ਉੱਡੀ, ਇਤਨੀ ਧੂੜ ਉੱਡੀ, ਇਸ ਦੇ 'ਚ ਹੀ ਇਹਨੇ ਸਤਿਗੁਰਦੇਵ ਜੀ ਮਹਾਰਾਜ ਦਾ ਪਾਵਨ ਸਰੀਰ ਚੁੱਕ ਲਿਆ, ਆਪਣੇ ਘਰ ਲੈ ਗਿਆ। ਜਿਸ ਘਰ ਵਿੱਚ ਲੈ ਗਿਆ, ਉਸ ਇਲਾਕੇ ਉਸ ਕਸਬੇ ਦਾ ਨਾਂ ਸੀ ਰਕਾਬਗੰਜ। ਆਪਣੇ ਘਰ ਵਿੱਚ ਪਾਵਨ ਸਰੀਰ ਨੂੰ ਰੱਖ ਕੇ ਇਸ਼ਨਾਨ ਕਰਾ ਕੇ ਸਾਰੇ ਘਰ ਨੂੰ ਅੱਗ ਲਾ ਦਿੱਤੀ। ਸਤਿਗੁਰੂ ਦੀ ਦੇਹੀ ਤੋਂ ਆਪਣਾ ਘਰ ਸਦਕੇ ਕਰ ਦਿੱਤਾ, ਆਪਣਾ ਮਕਾਨ ਸਦਕੇ ਕਰ ਦਿੱਤਾ। ਕਿਧਰੇ ਸ਼ੱਕ ਨਾ ਪੈ ਜਾਏ ਤਾਂ ਬਾਹਰ ਆ ਕੇ ਨਾਰਾ ਲਾਇਆ, ਮੇਰਾ ਘਰ ਜਲ ਗਿਆ, ਮੇਰਾ ਘਰ ਜਲ ਗਿਆ। ਇਸ ਤਰੀਕੇ ਨਾਲ ਸਾਹਿਬਾਂ ਦੇ ਪਾਵਨ ਸਰੀਰ ਦਾ ਦਾਹ ਸੰਸਕਾਰ ਲੱਖੀ ਸ਼ਾਹ ਵਣਜਾਰੇ ਨੇ ਕੀਤਾ। ਜੇਤਾ ਜਦੋਂ ਅਨੰਦਪੁਰ ਸਾਹਿਬ ਪਹੁੰਚਿਆ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਨੇ, ਬਹੁਤ ਜੋਸ਼ ਜਾਗੇ ਆਉਣਾ ਦਿੱਲੀ ਦੇ ਸਿੱਖਾਂ ਵਿੱਚ। ਤਾਂ ਸਾਹਿਬ ਕਹਿਣ ਲੱਗੇ, ਤੂੰ ਦੱਸ ਜੇਤਾ। ਛੇਤੀ ਛੇਤੀ ਹੱਥ ਜੋੜ ਕੇ ਰੋਂਦਾ ਹੋਇਆ ਜੇਤਾ ਕਹਿੰਦਾ, ਨਹੀਂ, ਕੋਈ ਸ਼ੌਕ ਨਹੀਂ ਜਾਗਿਆ, ਕੋਈ ਜੋਸ਼ ਨਹੀਂ ਪੈਦਾ ਹੋਇਆ। ਤਾਂ ਪਾਤਸ਼ਾਹ ਨੇ ਉਸ ਵਕਤ ਆਖਿਆ, ਅਬ ਇੱਕ ਐਸੋ ਪੰਥ ਬਣਾਓ, ਸਗਲ ਜਗਤ ਵਿਖੇ ਬਹੁ ਵਿਦਵਾਓ, ਲਾਖੋਂ ਨਰ ਜਗ ਕੇ ਇੱਕ ਥਾਂ ਹੈ, ਤਾਂ ਮੈਂ ਮਿਲੇ ਏਕ ਸਿੱਖ ਜਾਏ, ਸਭ ਨੇ ਪ੍ਰਥਕ ਪਛਾਣੋ ਪਰੇ, ਛਪੇ ਨਾ ਛਪੇ ਕੈਸੋਂ ਕਰੇ, ਯਥਾ ਬਗਨ ਮੇਂ ਹੰਸ ਨਾ ਛਪੇ, ਗਿਰਜਨ ਵਿਖੇ ਮੋਰ ਜਿਉਂ ਦਿਖੇ, ਤਿਮਨਾ ਨਾ ਬੇਖਨ ਕੇ ਮਾਹੀ, ਮਮ ਸਿੱਖ ਕੋ ਸਗਲੇ ਪਰਖਾਏ। ਖਾਲਸੇ ਦੀ ਸਾਜਨਾ ਦਾ ਖਿਆਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਦਰ ਇੱਥੋਂ ਹੀ ਜੋ ਹੈ ਪੈਦਾ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਤਿਸ਼ਕਰਨ ਵਿੱਚ ਖਾਲਸੇ ਨੂੰ ਜਨਮ ਦਿੱਤਾ। ਵਾਕਈ ਮਹਾਂਪੁਰਸ਼ ਤੇ ਇਸ ਤਰ੍ਹਾਂ ਆਉਂਦੇ ਨੇ ਬਕੌਲੇ ਡਾਕਟਰ ਮੁਹੰਮਦ ਇਕਬਾਲ, ਜਹਾਂ ਮੇਂ ਅਹਿਲੇ ਇਮਾਂ ਮਿਸਲੇ ਖੁਰਸ਼ੀਦ ਜੀਤੇ ਹੈਂ, ਇਧਰ ਡੂਬੇ ਉਧਰ ਨਿਕਲੇ, ਉਧਰ ਡੂਬੇ ਇਧਰ ਨਿਕਲੇ। ਇਹ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਵਿੱਚ ਮੌਜੂਦ ਹੈ, ਜੋ ਉਪਦੇਸ਼ ਦੇ ਰਿਹਾ ਹੈ, ਦੇਸ਼ ਵਾਸੀਆਂ ਨੂੰ ਸੰਦੇਸ਼ ਦੇ ਰਿਹਾ ਹੈ ਕਿ ਮਜ਼ਲੂਮਾਂ ਦੀ ਰੱਖਿਆ ਕਿਵੇਂ ਕਰੀਦੀ ਹੈ, ਔਰ ਕਿਸੇ ਦੀ ਬਾਂਹ ਪਕੜ ਕੇ ਫਿਰ ਉਸਦਾ ਰਖਵਾਲਾ ਕਿਵੇਂ ਬਣੀਦਾ, ਇਹ ਦਰਸ ਦੇ ਰਿਹਾ। ਆਪ ਦੇ ਨਾਲ ਇਹ ਸ਼ਬਦ ਜੁੜੇ ਹੋਏ ਨੇ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਹਾਂ ਨਾ ਛੋੜੀਏ ਸਿਰ ਦੇ ਕੇ ਵੀ, ਬਾਂਹ ਨਹੀਂ ਛੋੜੀ। ਔਰ ਇਹ ਹਕੀਕਤ ਹੈ ਕਿ ਆਪਣਾ ਖੂਨ ਡੋਲ ਕੇ ਮੱਥੇ ਦਾ ਤਿਲਕ ਅਮਰ ਕਰ ਦਿੱਤਾ, ਆਪਣੇ ਸਵਾਸਾਂ ਦੀ ਡੋਰੀ ਨੂੰ ਤੋੜ ਕੇ ਜਨੇਊ ਦੀ ਡੋਰੀ ਨੂੰ ਮਜ਼ਬੂਤ ਕਰ ਦਿੱਤਾ। ਦੇਸ਼ ਵਿੱਚ ਪ੍ਰਾਚੀਨ ਸੰਸਕ੍ਰਿਤੀ ਆਪ ਦੀ ਸ਼ਹਾਦਤ ਦੀ ਦੇਣ ਹੈ, ਦੇਸ਼ ਦਾ ਪ੍ਰਾਚੀਨ ਧਰਮ ਆਪ ਦੀ ਸ਼ਹਾਦਤ ਦਾ ਦੇਣ ਹੈ। ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੇ, ਸੁਖ ਸਨੇ ਔਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੇ, ਨੈਨ ਦਿਆ ਨੈ ਉਸਤਤ ਜਾਂ ਕੇ ਲੋਭ ਮੋ ਅਭਮਾਨਾ, ਹਰਖ ਸੋਗ ਤੇ ਰਹੇ।

0: ਬ੍ਰਹਮ ਦੀ ਲੀਨਤਾ ਕੀ ਹੈ ਔਰ ਬ੍ਰਹਮ ਵਿੱਚ ਕਿਵੇਂ ਲੀਨ ਹੋਣਾ ਹੈ, ਧਾਰਮਿਕ ਅਵਸਥਾ ਕੀ ਹੈ ਔਰ ਉਸਦੀ ਰੂਪ ਰੇਖਾ ਬਾਹਰ ਕੀ ਪ੍ਰਗਟ ਹੁੰਦੀ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਵਿੱਚ ਸ਼ਬਦ ਦੇ ਅੰਦਰ ਮਾਨੋ ਸਾਗਰ ਨੂੰ ਗਾਗਰ ਵਿੱਚ ਉਡੇਲ ਕੇ ਰੱਖ ਦਿੱਤਾ ਹੈ। ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ, ਜੋ ਪ੍ਰਭੂ ਵਿੱਚ ਲੀਨ ਹੋ ਚੁੱਕਿਆ ਹੈ ਉਸਦੀ ਪਹਿਚਾਣ ਕਿਸ ਤਰ੍ਹਾਂ ਕਰੋਗੇ, ਲਿਬਾਸ ਤੋਂ ਨਹੀਂ ਉਸਦੇ ਸੁਭਾਅ ਤੋਂ, ਉਸਦੇ ਪਹਿਰਾਵੇ ਤੋਂ ਨਹੀਂ ਉਸਦੇ ਆਚਾਰ ਤੋਂ, ਉਸਦੀ ਜੀਵਨ ਘਟਨਾਵਾਂ ਤੋਂ। ਪ੍ਰਥਮ ਮੇਰੇ ਪਾਤਸ਼ਾਹ ਕਹਿੰਦੇ ਨੇ ਉਹਦੀ ਦ੍ਰਿਸ਼ਟੀ ਵਿੱਚ ਸੁੱਖ ਅਤੇ ਦੁੱਖ ਸਮਾਨ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ। ਦੁੱਖ ਪੀੜਿਤ ਕਰਦੇ, ਸੁੱਖ ਹੁਲਾਸ ਪੈਦਾ ਕਰਦੇ, ਸਮਝ ਲੈਣਾ ਇਸਦੇ ਮਨ ਦੀ ਸਮਾਨਤਾ ਨਹੀਂ ਹੈ। ਅਜੇ ਇਸਨੇ ਜ਼ਿੰਦਗੀ ਦੀ ਉਸ ਸਮਾਨਤਾ ਨੂੰ ਸਮਝਿਆ ਹੀ ਨਹੀਂ ਜਿਸ ਸਮਤਲ ਦਾ ਨਾਂ ਹੀ ਪਰਮਾਤਮਾ ਹੈ, ਈਸ਼ਵਰ ਹੈ, ਅਕਾਲ ਪੁਰਖ। ਇਹ ਗੱਲ ਵੱਖਰੀ ਹੈ ਕਿ ਮਨੁੱਖ ਦੀ ਮੰਗ ਕੇਵਲ ਸੁੱਖ ਹੀ ਹੈ, ਦੁੱਖ ਨਹੀਂ। ਪਰ ਕੌਣ ਦੱਸੇ, ਸੰਸਾਰ ਦੀ ਵਾਸਤਵਿਕ ਅਸਲੀਅਤ ਇਹ ਹੈ ਕਿ ਇੱਥੇ ਇੱਕ ਦੇ ਨਾਲ ਦੂਜਾ ਜੁੜਿਆ ਹੋਇਆ ਹੈ, ਜਨਮ ਦੇ ਨਾਲ ਮਰਨ ਜੁੜਿਆ ਹੋਇਆ ਹੈ, ਜਵਾਨੀ ਨਾਲ ਬੁਢੇਪਾ ਜੁੜਿਆ ਹੋਇਆ ਹੈ, ਹਾਸਿਆਂ ਦੇ ਨਾਲ ਰੋਣੇ ਜੁੜੇ ਹੋਏ ਨੇ। ਇੱਥੇ ਹਰ ਨਫ਼ਾ ਨੁਕਸਾਨ ਦੇ ਨਾਲ ਜੁੜਿਆ ਹੋਇਆ ਹੈ, ਜਿਤਨੀ ਵੱਡੀ ਇੱਜ਼ਤ ਉਤਨੀ ਹੀ ਵੱਡੀ ਬੇਇੱਜ਼ਤੀ, ਹਰ ਸੁੰਦਰਤਾ ਦੇ ਨਾਲ ਸੁਪਨ ਦੇ ਨਾਲ ਕੁਰੂਪਤਾ ਜੋ ਹੈ ਜੁੜੀ ਹੋਈ ਹੈ। ਜਿਸ ਨੂੰ ਇਸ ਅਸਲੀਅਤ ਦਾ ਪਤਾ ਹੈ ਬਸ ਉਹੀ ਮਹਾਂਪੁਰਸ਼ ਹੈ। ਉਹ ਦੇਖਦਾ ਹੈ ਫੁੱਲ ਸਿਰਫ ਖਿੜਦੇ ਹੀ ਨਹੀਂ, ਮੁਰਝਾ ਵੀ ਜਾਂਦੇ ਨੇ। ਫੁੱਲ ਖਿਲਤਾ ਹੈ ਮੁਰਝਾਨੇ ਕਾ ਤਖੀਅਲ ਲੇਕਰ, ਜਿਸੇ ਹੰਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਊਗਾ। ਹਰ ਹਾਸਿਆਂ ਦੇ ਥੱਲੇ ਅਨੰਤ ਪਰੇਸ਼ਾਨੀਆਂ ਛੁਪੀਆਂ ਰਹਿੰਦੀਆਂ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਕਿ ਜੋ ਬ੍ਰਹਮ ਨਿਸ਼ਠ ਹੈ, ਬ੍ਰਹਮ ਗਿਆਨੀ ਹੈ, ਜੋ ਭਗਤ ਹੈ, ਉਹਦੇ ਲਈ ਦੁੱਖ ਸੁੱਖ ਏਕ ਸਮਾਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ, ਸੁੱਖ ਸਨੇਵ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਣੇ। ਐਸਾ ਨਹੀਂ ਕਿ ਸੋਨਾ ਉਸਨੂੰ ਸੋਨਾ ਦਿਖਾਈ ਨਹੀਂ ਦਿੰਦਾ, ਨਹੀਂ, ਪਰਾਇਆ ਧਨ ਉਸਨੂੰ ਇਸ ਤਰ੍ਹਾਂ ਦਿਖਾਈ ਦਿੰਦਾ ਜੈਸੇ ਕਿ ਮਿੱਟੀ, ਜੈਸੇ ਮਿੱਟੀ ਦੀ ਕੋਈ ਬਹੁਤ ਵੱਡੀ ਕੀਮਤ ਨਹੀਂ, ਇਸ ਤਰ੍ਹਾਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਪਰਾਏ ਧਨ ਦੀ ਕੋਈ ਕੀਮਤ ਨਹੀਂ। ਅਗਰ ਪਰਾਏ ਧਨ ਦੀ ਕੀਮਤ ਹੈ, ਉਸਦਾ ਕੋਈ ਖਾਸ ਵੱਡਾ ਮੁੱਲ ਹੈ, ਤਾਂ ਉਹ ਪ੍ਰਭਾਵਿਤ ਵੀ ਕਰੇਗਾ, ਔਰ ਪ੍ਰਭਾਵਿਤ ਹੁੰਦਿਆਂ ਮਨ ਲੋਭੀ ਵੀ ਹੋਵੇਗਾ, ਔਰ ਮਨ ਲੋਭੀ ਹੋ ਗਿਆ ਤਾਂ ਫਿਰ ਚੋਰੀ ਦਾ ਖਿਆਲ ਵੀ ਪੈਦਾ ਹੋਵੇਗਾ। ਦਰਅਸਲ ਸਾਰੀ ਦੁਨੀਆ ਦੀ ਮੂਲ ਸਮੱਸਿਆ ਹੈ ਚੋਰੀ ਯਾਰੀ। ਪਰਾਇਆ ਧਨ ਪ੍ਰਭਾਵਿਤ ਕਰੇ ਤਾਂ ਚੋਰੀ ਲਈ, ਬੇਈਮਾਨੀ ਲਈ ਮਨ ਵਿੱਚ ਖਿਆਲ ਪੈਦਾ ਹੁੰਦੇ ਨੇ। ਪਰਾਇਆ ਰੂਪ ਪ੍ਰਭਾਵਿਤ ਕਰੇ ਤਾਂ ਦੁਰਾਚਾਰ ਅਤੇ ਵਾਸ਼ਨਾ ਜਾਗਦੀ ਹੈ। ਪਰਾਇਆ ਰੂਪ ਮਾਂ ਦਿਖਾਈ ਦੇਵੇ, ਪਰਾਇਆ ਧਨ ਮਿੱਟੀ ਦਿਖਾਈ ਦੇਵੇ, ਬਸ ਇਹੀ ਮਹਾਂਪੁਰਸ਼ ਦੀ ਦ੍ਰਿਸ਼ਟੀ ਹੈ। ਇਸੇ ਨੂੰ ਜੋ ਹੈ ਅੰਮ੍ਰਿਤਮਈ ਦ੍ਰਿਸ਼ਟੀ ਕਹਿੰਦੇ ਨੇ। ਭਗਤ ਸਿਰਮੌਰ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਵਾਕ, ਆਪ ਕਹਿੰਦੇ ਨੇ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੇ ਨਰ ਹਰੀ। ਪਰਮਾਤਮਾ ਉਹਨਾਂ ਦੇ ਹੀ ਨੇੜੇ ਹੈ ਜਿਨ੍ਹਾਂ ਲਈ ਪਰਾਇਆ ਧਨ ਮਿੱਟੀ ਹੈ, ਪਰਾਇਆ ਰੂਪ ਮਾਂ ਹੈ, ਭੈਣ ਹੈ। ਸਾਰੀ ਦੁਨੀਆ ਦੀ ਇਹ ਅੱਜ ਮੂਲ ਸਮੱਸਿਆ ਹੈ। ਨਾ ਮਨੁੱਖ ਆਪਣੇ ਲੋਭ ਨੂੰ ਰੋਕ ਸਕਦਾ ਹੈ, ਨਾ ਮਨੁੱਖ ਆਪਣੀ ਵਾਸ਼ਨਾ ਨੂੰ ਰੋਕ ਸਕਦਾ ਹੈ। ਇਸ ਵਾਸਤੇ ਵਿਆਪਕ ਰੂਪ ਵਿੱਚ ਸਾਰੀ ਦੁਨੀਆ ਦੇ ਚੋਰੀ ਵੀ ਹੈ, ਯਾਰੀ ਵੀ ਹੈ, ਪਰ ਪ੍ਰਭੂ ਚਿੰਤਨ ਐਸਾ ਹੈ ਕਿ ਜਿਸ ਵਿੱਚ ਸਿਰਫ ਆਪਣੇ ਧਨ ਦੀ ਅਹਿਮੀਅਤ ਹੁੰਦੀ ਹੈ, ਪਰਾਇਆ ਧਨ ਅਤੇ ਮਿੱਟੀ ਦਿਖਾਈ ਦਿੰਦਾ ਹੈ। ਔਰ ਐਸਾ ਮਨੁੱਖ ਐਸੀ ਗ੍ਰਸਤ ਦੀ ਸੀਮਾ ਵਿੱਚ ਰਹਿੰਦਾ ਹੈ ਜਿਸ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਏਕਾ ਨਾਰੀ ਸਦਾ ਜਾਤੀ। ਭਾਈ ਗੁਰਦਾਸ ਜੀ ਦਾ ਇਹ ਕੌਲ ਬੜਾ ਸੁੰਦਰ ਕਿ ਐਸਾ ਪੁਰਸ਼ ਆਪਣੀ ਵਾਸ਼ਨਾ ਨੂੰ ਸੀਮਾ ਵਿੱਚ ਕਰ ਲੈਂਦਾ ਹੈ। ਇਸ ਤਰ੍ਹਾਂ ਜੈਸੇ ਦਰਿਆ ਦੋ ਬਨੇਰਿਆਂ ਦੀ ਸੀਮਾ ਵਿੱਚ ਵਗ ਰਿਹਾ, ਅਗਰ ਉਹ ਸੀਮਾ ਤੋੜ ਦੇਵੇ, ਕਿਨਾਰਿਆਂ ਤੋਂ ਉਛਲ ਪਵੇ ਤਾਂ ਹੜ੍ਹ ਆ ਜਾਂਦਾ ਹੈ, ਪਰਾਈਆਂ ਖੇਤੀਆਂ ਡੁੱਬਦੀਆਂ ਨੇ, ਪਰਾਏ ਮਕਾਨ ਤਬਾਹ ਹੁੰਦੇ ਨੇ, ਮਨੁੱਖਤਾ ਜੋ ਹੈ ਨਸ਼ਟ ਹੁੰਦੀ ਹੈ। ਇਸੇ ਤਰੀਕੇ ਨਾਲ ਮਨੁੱਖ ਦੀ ਵਾਸ਼ਨਾ ਇਤਨੀ ਉਛਲੇ ਕਿ ਉਹ ਗ੍ਰਸਤੀ ਮਰਿਆਦਾ ਦੀ ਸੀਮਾ 'ਚ ਹੀ ਨਾ ਰਵੇ ਤਾਂ ਸਮਾਜ ਲਈ ਹਾਨੀਕਾਰਕ ਹੁੰਦੀ ਹੈ। ਔਰ ਮਨੁੱਖ ਦੇ ਅੰਦਰ ਇਹ ਲੋਭ ਅਗਰ ਉਹ ਸੀਮਾ 'ਚ ਨਹੀਂ ਰਿਹਾ, ਸੰਤੋਖ ਨਹੀਂ ਬਣਿਆ, ਸੰਤੁਸ਼ਟੀ ਨਹੀਂ ਬਣਿਆ, ਤਾਂ ਦੂਸਰੇ ਦੀ ਧਨ ਲਈ ਖਤਰਾ ਬਣੇਗਾ। ਕੋਈ ਮਨੁੱਖ ਕਿਸੇ ਦੇ ਧਨ ਲਈ ਖਤਰਾ ਹੈ, ਕੋਈ ਮਨੁੱਖ ਕਿਸੇ ਦੇ ਰੂਪ ਲਈ ਖਤਰਾ ਹੈ। ਅਗਰ ਪਰਾਏ ਧਨ ਅਤੇ ਪਰਾਏ ਰੂਪ ਦਾ ਕੋਈ ਮੁਆਫਿਜ਼ ਹੈ ਤਾਂ ਕੇਵਲ ਸੰਤ ਹੈ, ਕੇਵਲ ਭਗਤ ਹੈ, ਕੇਵਲ ਬ੍ਰਹਮ ਗਿਆਨੀ ਹੈ। ਤਾਂ ਸਾਹਿਬ ਕਹਿੰਦੇ ਨੇ ਇਹ ਉਸਦੀ ਮਾਨਸਿਕ ਅਵਸਥਾ ਹੁੰਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ, ਸੁਖ ਸਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਠੀ ਮਾਣੇ, ਨਹਿ ਨਿੰਦਿਆ ਨਹਿ ਉਸਤਤ ਜਾਂ ਕੇ ਲੋਭ ਮੋਹ ਅਭਮਾਨਾ। ਬੜੀ ਪਰਮ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਿਆਨ ਪਏ ਕਰਦੇ ਨੇ। ਇੱਕ ਤਾਂ ਉਹ ਗੱਲ ਵਧਾ ਕੇ ਨਹੀਂ ਕਰਦਾ, ਦੂਸਰਾ ਗੱਲ ਘਟਾ ਕੇ ਨਹੀਂ ਕਰਦਾ। ਗੱਲ ਨੂੰ ਵਧਾ ਕੇ ਬਿਆਨ ਕਰਨਾ ਇਹ ਖੁਸ਼ਾਮਦ ਹੈ, ਇਹ ਝੂਠੀ ਉਸਤਤ ਹੈ, ਪਰ ਗੱਲ ਨੂੰ ਘਟਾ ਕੇ ਬਿਆਨ ਕਰਨਾ ਇਹ ਨਿੰਦਾ ਹੈ। ਜੈਸੇ ਫੁੱਲ ਨੂੰ ਕੰਢਾ ਕਹਿ ਦੇਈਏ ਇਹ ਤਾਂ ਨਿੰਦਾ ਹੈ, ਪਰ ਕੰਢੇ ਨੂੰ ਫੁੱਲ ਕਹਿ ਦੇਈਏ ਇਹ ਤਾਂ ਖੁਸ਼ਾਮਦ ਹੈ, ਇਹ ਤਾਂ ਝੂਠੀ ਉਸਤਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਹੋਰ ਵਾਕਾਂ ਦੇ ਰਾਹੀਂ ਵੀ ਇਹੀ ਉਪਦੇਸ਼ ਦਿੰਦੇ ਨੇ। ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਮਨੁੱਖ ਦੀ ਇੱਕ ਆਦਤ ਬਣ ਗਈ ਹੈ, ਜਾਂ ਇਹ ਗੱਲ ਵਧਾ ਕੇ ਕਰਦਾ ਹੈ ਜਾਂ ਇਹ ਗੱਲ ਘਟਾ ਕੇ ਕਰਦਾ ਹੈ। ਜਿੱਥੋਂ ਕੁਝ ਲੈਣਾ ਹੈ ਗੱਲ ਵਧਾ ਕੇ ਕਰਨਾ ਹੈ, ਔਰ ਜਿਸ ਨਾਲ ਈਰਖਾ ਹੈ ਗੱਲ ਘਟਾ ਕੇ ਕਰਦਾ ਹੈ। ਹਮੇਸ਼ਾ ਨਿੰਦਾ ਦਾ ਜਨਮ ਈਰਸ਼ਾ ਤੋਂ ਪੈਦਾ ਹੁੰਦਾ ਹੈ, ਉਸਤਤੀ ਦਾ ਜਨਮ ਝੂਠੀ ਖੁਸ਼ਾਮਦ ਦਾ ਜਨਮ ਲੋਭ ਤੋਂ ਪੈਦਾ ਹੁੰਦਾ ਹੈ। ਸਾਹਿਬ ਕਹਿੰਦੇ ਨੇ ਜੋ ਬ੍ਰਹਮਨਿਸ਼ਠ ਹੈ, ਬ੍ਰਹਮ ਗਿਆਨੀ ਹੈ, ਉਸਦੇ ਅੰਦਰ ਨਾ ਨਿੰਦਾ ਹੈ ਨਾ ਉਸਤਤ ਹੈ। ਉਹ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ, ਉਹ ਕੰਢੇ ਨੂੰ ਕੰਢਾ ਕਹਿ ਦਿੰਦਾ ਹੈ, ਉਹ ਦੁਸ਼ਟ ਨੂੰ ਦੁਸ਼ਟ ਵੀ ਕਹਿ ਦਿੰਦਾ ਹੈ, ਔਰ ਉਹ ਸੰਤ ਨੂੰ ਸੰਤ ਕਹਿ ਦਿੰਦਾ ਹੈ। ਦੁਸ਼ਟ ਨੂੰ ਦੁਸ਼ਟ ਕਹਿਣਾ ਨਿੰਦਾ ਨਹੀਂ ਹੈ, ਜੈਸੇ ਕਿ ਕੰਢੇ ਨੂੰ ਕੰਢਾ ਕਹਿਣਾ ਨਿੰਦਾ ਨਹੀਂ ਹੈ, ਸੱਚਾਈ ਹੈ। ਫੁੱਲ ਨੂੰ ਕੰਢਾ ਕਹਿਣਾ ਨਿੰਦਾ ਹੈ। ਜੈਸੇ ਦਿਨ ਨੂੰ ਦਿਨ ਕਹਿਣਾ ਇਹ ਤਾਂ ਸੱਚ ਹੈ, ਪਰ ਦਿਨ ਨੂੰ ਰਾਤ ਕਹਿ ਦੇਣਾ ਇਹ ਤਾਂ ਨਿੰਦਾ ਹੈ, ਔਰ ਰਾਤ ਨੂੰ ਦਿਨ ਕਹਿ ਦੇਣਾ ਇਹ ਤਾਂ ਖੁਸ਼ਾਮਦ ਹੈ, ਇਹ ਤਾਂ ਝੂਠੀ ਉਪਮਾ ਹੈ। ਤਾਂ ਅਕਸਰ ਮਨੁੱਖ ਜਾਂ ਤਾਂ ਉਸਤਤ ਕਰਦਾ ਹੈ ਜਾਂ ਨਿੰਦਾ ਕਰਦਾ ਹੈ, ਔਰ ਸਾਰੀ ਦੁਨੀਆਂ ਵਿੱਚ ਮਨੁੱਖ ਦੀ ਇਹ ਕਮਜ਼ੋਰੀ ਨਿੰਦਾ ਦੇ ਰਾਹੀਂ ਜਾਂ ਝੂਠੀ ਖੁਸ਼ਾਮਦ ਦੇ ਰਾਹੀਂ ਪ੍ਰਗਟ ਹੁੰਦੀ ਰਹਿੰਦੀ ਹੈ। ਮਨੁੱਖ ਕਿਤਨਾ ਈਰਸ਼ਾਲੂ ਹੈ ਇਹਦੀ ਰਸਨਾ ਦੀ ਨਿੰਦਾ ਹੀ ਦੱਸਦੀ ਹੈ, ਔਰ ਮਨੁੱਖ ਕਿਤਨਾ ਲੋਭੀ ਹੈ ਇਹਦੀ ਕੀਤੀ ਹੋਈ ਖੁਸ਼ਾਮਦ ਹੀ ਦੱਸਦੀ ਹੈ। ਤਾਂ ਸਾਹਿਬ ਕਹਿੰਦੇ ਨੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਮਾਨਾ। ਅੰਦਰ ਲੋਭ ਵੀ ਨਹੀਂ, ਮੋਹ ਵੀ ਨਹੀਂ, ਔਰ ਅਹੰਕਾਰ ਵੀ ਨਹੀਂ। ਮਨੁੱਖ ਦੀਆਂ ਇਹ ਬੜੀਆਂ ਮੂਲ ਕਮਜ਼ੋਰੀਆਂ ਨੇ, ਬੁਨਿਆਦੀ ਕਮਜ਼ੋਰੀਆਂ ਨੇ। ਸਾਹਿਬ ਕਹਿੰਦੇ ਨੇ ਇਹ ਬ੍ਰਹਮ ਗਿਆਨੀ ਦੇ ਅੰਦਰ ਨਹੀਂ ਆਉਂਦੀਆਂ। ਲੋਭੀ ਤੋਂ ਪਰਾਏ ਧਨ ਨੂੰ ਖਤਰਾ ਹੈ, ਹੰਕਾਰੀ ਤੋਂ ਕਿਸੇ ਦੀ ਜਾਨ ਨੂੰ ਖਤਰਾ ਹੈ, ਔਰ ਦੁਰਾਚਾਰੀ ਤੋਂ, ਕਾਮੀ ਤੋਂ ਕਿਸੇ ਦੀ ਇੱਜ਼ਤ ਨੂੰ ਖਤਰਾ ਹੈ, ਕਿਸੇ ਦੀ ਅਸਮਤ ਨੂੰ ਖਤਰਾ ਹੈ। ਇਸ ਤਰ੍ਹਾਂ ਦੇ ਔਗਣ ਹਾਰੇ ਮਨੁੱਖੀ ਜਗਤ ਵਿੱਚ ਕਿਸੇ ਦੀ ਜਾਨ ਲਈ ਖਤਰਾ ਬਣਦੇ ਨੇ, ਕਿਸੇ ਦੇ ਰੂਪ ਲਈ ਖਤਰਾ ਬਣਦੇ ਨੇ, ਇੱਜ਼ਤ ਲਈ ਖਤਰਾ ਬਣਦੇ ਨੇ, ਜਾਂ ਮਾਲ ਲਈ ਖਤਰਾ ਬਣਦੇ ਨੇ। ਜੈਸੇ ਕੋਈ ਬੰਦਾ ਆਖੇ ਮੈਂ ਖਤਰੇ ਵਿੱਚ ਹਾਂ, ਤਾਂ ਖਤਰਾ ਸਿਰਫ ਤਿੰਨ ਤਲ 'ਤੇ ਆਉਂਦਾ ਹੈ, ਜਾਨ ਲਈ ਖਤਰਾ, ਮਾਲ ਲਈ ਖਤਰਾ, ਔਰ ਇੱਜ਼ਤ ਆਬਰੂ ਲਈ ਖਤਰਾ। ਤਾਂ ਕੋਈ ਲੋਭੀ ਹੈ, ਹੰਕਾਰੀ ਹੈ, ਵਾਸ਼ਨਾ ਵਿੱਚ ਗ੍ਰਸਿਆ ਹੋਇਆ ਹੈ, ਮੋਹ ਗ੍ਰਸਿਆ ਹੋਇਆ ਹੈ, ਤਾਂ ਫਿਰ ਸਮਝ ਲਓ ਉੱਤੇ ਕਿਸੇ ਦੀ ਜਾਨ ਲਈ, ਕਿਸੇ ਦੇ ਮਾਲ ਲਈ ਜਾਂ ਕਿਸੇ ਦੀ ਇੱਜ਼ਤ ਆਬਰੂ ਲਈ ਖਤਰਾ ਬਣ ਜਾਏਗਾ। ਭਗਤ ਅਤੇ ਮੁਹਾਫਿਜ਼ ਨੇ ਕਿਸੇ ਦੀ ਇੱਜ਼ਤ ਦੇ, ਕਿਸੇ ਦੀ ਜਾਨ ਦੇ ਔਰ ਕਿਸੇ ਦੇ ਮਾਲ ਦੇ, ਕਿਉਂ ਕਿ ਉਹਨਾਂ ਦੇ ਅੰਦਰ ਲੋਭ ਹੈ ਹੀ, ਹੰਕਾਰ ਹੈ ਹੀ, ਮੋਹ ਹੈ ਹੀ ਨਹੀਂ। ਤਾਂ ਸਾਹਿਬ ਕਹਿੰਦੇ ਨੇ ਜੋ ਲੀਨ ਪੁਰਸ਼ ਹੈ ਉਹਦੀ ਮਾਨਸਿਕ ਅਵਸਥਾ ਇਹ ਹੈ, ਨੈਣ ਦਿਆ ਨੈ ਉਸਤ ਜਾ ਕੇ ਲੋਭ ਮੋਹ ਅਭਮਾਨਾ ਹਰ ਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਐਸਾ ਨਹੀਂ ਹੈ ਕਿ ਖੁਸ਼ੀ ਦੇ ਵਿੱਚ ਉਹ ਉਛਲ ਪਏ, ਹੁਣ ਐਸਾ ਵੀ ਨਹੀਂ ਹੈ ਕਿ ਗਮੀ ਵਿੱਚ ਉਹ ਆਪਣੀ ਢੇਰੀ ਢਾਹ ਬੈਠੇ। ਦਰਅਸਲ ਕਹਿੰਦੇ ਨੇ ਹਰ ਵਸਤੂ ਨੂੰ ਪਰਖਣ ਦੀ ਬਕਾਇਦਾ ਕਸਵੱਟੀ ਹੈ, ਜੈਸੇ ਸੋਨੇ ਨੂੰ ਪਰਖਣ ਦੀਆਂ ਕਸਵੱਟੀਆਂ ਨੇ, ਆਪਣੇ ਆਪਣੇ ਢੰਗ ਦੀਆਂ ਕਸਵੱਟੀਆਂ ਨੇ ਪਸ਼ੂਆਂ ਨੂੰ ਵੀ ਪਰਖਣ ਦੀਆਂ। ਸਿਆਣੇ ਬੰਦੇ ਕਹਿ ਦਿੰਦੇ ਨੇ ਇਹ ਗਊ ਬਹੁਤ ਅੱਛੀ ਹੈ, ਇਹ ਮੱਝ ਬਹੁਤ ਵਧੀਆ ਹੈ, ਇਹ ਘੋੜਾ ਉੱਤਮ ਨਸਲ ਦਾ ਹੈ। ਤਾਂ ਪਰਖਣ ਦੇ ਆਪਣੇ ਢੰਗ ਨੇ, ਆਪਣੀਆਂ ਆਪਣੀਆਂ ਜੋ ਹੈ ਕਸਵੱਟੀਆਂ ਨੇ, ਹੂ ਬਹੂ ਬੰਦੇ ਨੂੰ ਵੀ ਪਰਖਣ ਦੀ ਕਸਵੱਟੀ ਹੈ। ਦੁੱਖ ਅਤੇ ਸੁੱਖ, ਕਿਆ ਇਸ ਦੇ ਵਿੱਚ ਇਹ ਆਪਣਾ ਹੌਸਲਾ ਕਾਇਮ ਰੱਖ ਸਕੇਗਾ, ਕਿਆ ਇਹ ਆਪਣੇ ਆਪ ਨੂੰ ਸੰਭਾਲ ਕੇ ਰੱਖ ਸਕੇਗਾ ਦੁੱਖ ਦੇ ਵਿੱਚ ਜਾਂ ਸੁੱਖ ਦੇ ਵਿੱਚ। ਕਹਿੰਦੇ ਨੇ ਬਹੁਤ ਵੱਡਾ ਦੁੱਖ ਵੀ ਮਨੁੱਖ ਨੂੰ ਆਪਣੀ ਥਾਂ ਤੋਂ ਹਿਲਾ ਕੇ ਰੱਖ ਦਿੰਦਾ ਹੈ, ਔਰ ਬਹੁਤ ਵੱਡਾ ਸੁੱਖ ਵੀ ਦੇਖਣ ਵਿੱਚ ਆਇਆ ਹੈ, ਮਨੁੱਖ ਆਪਣੀ ਥਾਂ ਤੋਂ ਹਿੱਲ ਜਾਂਦਾ ਹੈ। ਜਿਸ ਨੂੰ ਕਹਿੰਦੇ ਨੇ ਗੁਰਮਤ, ਜਿਸ ਨੂੰ ਕਹਿੰਦੇ ਨੇ ਧਾਰਮਿਕ ਸਾਧਨਾ, ਪਰ ਜੇ ਘਰ ਵਿੱਚ ਬਹੁਤ ਵੱਡੀ ਖੁਸ਼ੀ ਹੈ, ਆਨੰਦ ਕਾਰਜ ਹੈ, ਵਿਆਹ ਹੈ, ਤਾਂ ਮੈਂ ਦੇਖਦਾ ਗੁਰਮਤ ਨਹੀਂ ਰਹਿੰਦੀ। ਫਿਰ ਉੱਥੇ ਧਾਰਮਿਕ ਸਾਧਨਾ ਕੀ ਹੈ, ਇੱਕ ਮਜ਼ਾਕ ਬਣ ਕੇ ਰਹਿ ਜਾਂਦੀ ਹੈ। ਪਰ ਬਹੁਤ ਵੱਡੀ ਪੀੜ ਹੈ, ਬਹੁਤ ਵੱਡਾ ਦੁੱਖ ਹੈ, ਤਾਂ ਵੀ ਬੰਦਾ ਇਤਨਾ ਹਿੱਲ ਜਾਂਦਾ ਕਿ ਉਹਦੇ ਲਈ ਪਾਠ ਕਰਨਾ, ਉਹਦੇ ਲਈ ਗੁਰਦੁਆਰੇ ਵਿੱਚ ਬੈਠ ਕੇ ਕੀਰਤਨ ਸੁਣਨਾ, ਉਹਦੇ ਲਈ ਸੰਗਤ ਦੇ ਜਾਣਾ ਬਹੁਤ ਔਖਾ ਹੋ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਹੜੇ ਲੀਨ ਪੁਰਸ਼ ਨੇ ਜਪ ਜਪ ਕੇ ਮੰਜ਼ਲੇ ਮਕਸੂਦ ਤੱਕ ਪਹੁੰਚੇ ਨੇ, ਉਹਨਾਂ ਲਈ ਕਿਆ ਹਰਖ ਅਤੇ ਕਿਆ ਸੋਗ, ਉਹਨਾਂ ਲਈ ਕਿਆ ਖੁਸ਼ੀ ਅਤੇ ਕਿਆ ਗਮੀ, ਮਾਨ ਅਤੇ ਅਪਮਾਨ, ਇੱਜ਼ਤ ਅਤੇ ਬੇਇੱਜ਼ਤੀ ਉਹਨਾਂ ਲਈ ਇੱਕ ਸਮਾਨ। ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਜਿਨ੍ਹਾਂ ਦੇ ਆਲੇ ਦੁਆਲੇ ਜ਼ਿੰਦਾਬਾਦ ਦੇ ਨਾਰੇ ਲੱਗਦੇ ਨੇ, ਮੁਰਦਾਬਾਦ ਵੀ ਉਹਨਾਂ ਨੂੰ ਹੀ ਸੁਣਨਾ ਪੈਂਦਾ। ਜਿਸ ਦਾ ਜ਼ਿੰਦਾਬਾਦ ਨਹੀਂ ਉਹਦਾ ਮੁਰਦਾਬਾਦ ਵੀ ਨਹੀਂ, ਜਿਹਦੀ ਇੱਜ਼ਤ ਨਹੀਂ ਉਹਦੀ ਬੇਇੱਜ਼ਤੀ ਕਿੱਥੋਂ ਹੋਵੇਗੀ, ਜੋ ਜੰਮਿਆ ਹੀ ਨਹੀਂ ਉਹਨੇ ਮਰਨਾ ਕੀ ਹੈ। ਇੱਕ ਤਾਂ ਇਹ ਹੈ ਜਨਮ ਹੋਇਆ ਹੀ ਨਹੀਂ ਤਾਂ ਮਰਨ ਕੀ ਹੋਵੇਗਾ, ਔਰ ਇੱਕ ਐਸੀ ਅਵਸਥਾ ਹੈ ਜਨਮ ਵੀ ਕਬੂਲ ਮਰਨ ਵੀ ਕਬੂਲ, ਇੱਜ਼ਤ ਵੀ ਕਬੂਲ ਹੈ ਔਰ ਬੇਇੱਜ਼ਤੀ ਹੋ ਗਈ ਹੈ ਇਹ ਵੀ ਕਬੂਲ, ਫੁੱਲਾਂ ਦੀ ਵਰਖਾ ਹੋਈ ਹੈ ਕਬੂਲ, ਪਰ ਪੱਥਰਾਂ ਦੀ ਵਰਖਾ ਦੇ ਵਿੱਚ ਵੀ ਕੋਈ ਹੱਸਦਾ ਰਹਿ ਖਿੜਿਆ ਰਹਿ, ਗੱਲ ਬਹੁਤ ਔਖੀ ਹੈ। ਇਹੀ ਕਾਰਨ ਹੈ ਕਿ ਦੁਨੀਆਂ ਦੇ ਜਿਤਨੇ ਧਨਵਾਨ ਨੇ ਉਤਨੇ ਧਾਰਮਿਕ ਨਹੀਂ ਨੇ। ਕਿਸੇ ਹੱਦ ਤੱਕ ਤਾਂ ਇੰਝ ਦੇਖਦੇ ਪਏ ਹਾਂ ਕਿ ਸਾਰੀ ਦੁਨੀਆਂ ਦੇ ਵਿੱਚ ਧਨ ਵੱਧਦਾ ਜਾ ਰਿਹਾ, ਧਰਮ ਘਟਦਾ ਜਾ ਰਿਹਾ, ਉਹਦੇ ਕੁਛ ਕਾਰਨ ਵੀ ਨੇ। ਧਨ ਦੀ ਵਸੀਅਤ ਕੀਤੀ ਜਾ ਸਕਦੀ ਹੈ, ਪਿਤਾ ਆਪਣੇ ਪੁੱਤਰ ਨੂੰ ਦੇ ਸਕਦਾ, ਦਾਦਾ ਪੋਤਰੇ ਨੂੰ ਦੇ ਸਕਦਾ, ਪਤੀ ਪਤਨੀ ਨੂੰ ਦੇ ਸਕਦਾ ਔਰ ਪਤਨੀ ਪਤੀ ਨੂੰ ਦੇ ਸਕਦੀ ਹੈ, ਪਰ ਧਰਮ ਦੀ ਵਸੀਅਤ ਨਹੀਂ ਹੋ ਸਕਦੀ, ਅਨੁਭਵ ਦੀ ਵਸੀਅਤ ਨਹੀਂ ਹੋ ਸਕਦੀ। ਮਨੁੱਖ ਧਾਰਮਿਕ ਆਨੰਦ ਦੀ ਵਸੀਅਤ ਨਹੀਂ ਕਰ ਸਕਦਾ ਕਿ ਜੋ ਧਾਰਮਿਕ ਰਸ ਸਮਾਧੀ ਮੇਰੇ ਕੋਲ ਹੈ ਮੈਂ ਵਸੀਅਤ ਕਰਦਾ ਇਹ ਮੇਰੇ ਪੁੱਤਰ ਦੀ, ਇਹ ਮੇਰੇ ਪੋਤਰੇ ਦੀ। ਧਰਮ ਨਿੱਜੀ ਦੌਲਤ ਹੈ ਔਰ ਨਿੱਜ ਰੂਪ ਦੇ ਕਮਾਉਣੀ ਪੈਂਦੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਹੀ ਕਾਰਨ ਹੈ ਕਿ ਸਾਰੀ ਦੁਨੀਆਂ ਦੇ ਵਿੱਚ ਧਨ ਵੱਧਦਾ ਜਾ ਰਿਹਾ, ਧਰਮ ਘਟਦਾ ਜਾ ਰਿਹਾ। ਕੌਣ ਨਿੱਜੀ ਰੂਪ ਵਿੱਚ ਮਿਹਨਤ ਕਰੇ, ਕੌਣ ਜੋ ਹੈ ਸਾਧਨਾ ਕਰੇ? ਤਾਂ ਸਾਹਿਬ ਕਹਿੰਦੇ ਨੇ ਇਹ ਜਿਹੜੇ ਲੀਨ ਪੁਰਸ਼ ਨੇ ਸਾਧਨਾ ਕਰ ਕਰਕੇ ਬੜੀ ਮਹਾਨ ਮਿਹਨਤ ਕਰਕੇ ਮੰਜ਼ਲੇ ਮਕਸੂਦ 'ਤੇ ਪਹੁੰਚੇ ਨੇ, ਇਹਨਾਂ ਲਈ ਖੁਸ਼ੀ, ਇਹਨਾਂ ਲਈ ਗਮ, ਇਹਨਾਂ ਲਈ ਇੱਜ਼ਤ ਅਤੇ ਬੇਇੱਜ਼ਤੀ, एक समान है। फिर साहिब कहिंदे ने आसा मनसा सगल ते आगे जगते रहे निरासा काम क्रोध जहे परसे नाहिं ते घट ब्रह्म निवासा।
1: किरबो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे। साडे स्टूडियो दे टेलीफोन नंबर तो आप जी नु पता ही है, जे नहीं तो वह भी लिख लो जी। एरिया कोड 250-392-3374 अति फैक्स नंबर एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Bol sa sarv simrti pekhan sarv dol o jas nahi har hare nanak naam amol ashtapadi जाप ताप ज्ञान सब ध्यान खट शास्त्र सिमरत वख्यान योग अभ्यास कर्म धर्म क्रिया सगल त्याग बन मरे श्रिया अनक प्रकार किए बहु यत्न पुण्य दान हमे बहु रत्न शरीर कटाए हमने कर राती वर्त नेम करे बहु पाती नहीं तो राम नाम विचार नानक गुरमुख नाम जपिए एक बार। गुरु साहिब ये उपदेश देंदे हैं, बहुत शास्त्र ते बहुत सिमरतियां का विचार चंगी तरह करके वेखिया है। वाहिगुरु नाम सब ते उत्तम है और वाहिगुरु नाम हिरदे विच रखना चाहिदा है। जाप ताप ज्ञान सब ध्यान, कोई जाप करे शरीर द्वारा ताप करे ज्ञान और ध्यान कर लवे, खट शास्त्र सिमरत वख्यान छे शास्त्र सिमरतियां दा वख्यान भी करना सिख लवे, योग अभ्यास कर्म धर्म क्रिया योगा अभ्यास और होर कर्म धर्म दी क्रिया भी सिख लवे, सगल त्याग बन मदे फिरिया त्याग करके ग्रस्त दा जंगलां विच पवे अनेक प्रकार किए बहु यतना होर भी अनेक तरीकियां नाल यतन करके वेखे, पुन दान होमे बहु रत्ना तीर्थां ते जाके पुन दान भी करे, शरीर कटाए होमे कर राती अपने शरीर नु थोड़ा थोड़ा निक्का निक्का करके बिंद बिंद करके कटा देवे, वर्त नेम करे बहु पाती वर्त नेम नेता नेम भी करे, बहु प्रकार दे अजहे कर्म करे फिर भी सह माराए फरमाउंदे हन नहीं तो राम नाम विचार नानक गुरमुख नाम जपिए एक बार। नाम दे बराबर कोई वस्तु नहीं, नाम वाहिगुरु जी का सब तो श्रेष्ठ है, इसलिए सबसे उत्तम विचार ये है कि जीव नु श्री वाहिगुरु जी का ही नाम जपना चाहिए। नौ खंड पृथ्वी फिरे चिर जीव है महा उदास तपीसीव अगन माए हो मत प्राण कनक असव है वर भूम दान न्योली कर्म करे बहु आसन जैन मार्ग संयम अत साधन निमख निमख कर श्रीर कटावे त तब पी हम मैं मैल न जावे हर के नाम संसर कछ नाही नानक गुरमुख नाम जपत गत पाहि सारे परमात्मा नवा खंड पृथ्वी भी फिरे चिरंजीवी भी होवे आयु भी वधा लवे उदासी धारण करके तप भी करदा रहे अग्न माए हो मत प्राण अग्नि विच अपने प्राणा की आहुति भी दे देवे कनक असव हैवर भूम दान सोना चांदी हीरे जवाहरात घोड़े आदि का दान करे नाती टोटी कर्म भी सीख लवे योगा अभ्यास भी कर लवे जैन मार्गिया के अति संयम वाले साधन भी कभी जे सीख लवे निमख निमख कर शरीर कटावे रत्ती रत्ती करके अपना शरीर भी कटा के होम कर देवे तो पी होम में मैल न जावे ता भी मन की मैल नहीं जाती है हर के नाम समसर कछ नाहि गुरु साहिब फरमाउंदे ने वाहिगुरु दे नाम दे तुल होर कोई वस्तु नहीं है इसलिए नाम ही जपना चाहिए नानक गुरमुख नाम जपत गत पावे केवल श्री वाहिगुरु जी का नाम ही जपन नाल मोक्ष प्राप्त होवेगा मन कामना तीरथ दे छुटे गर्भ भगवान न मन से हुटे सोच करे दिन अर रात मन की मैल न तन ते जात इस देही कौ साधना करे मन से करो न बिखिया करे जल धोवे बहुदे अनीत शुद्ध कहां होए काची भीत मन हर के नाम की महिमा पूज नानक नाम उदरे पत्र बहुमूच मन वाचक कर्म करन लई मन की इच्छा पूरी करन लई अपनी देही जे तीर्थां ते जाके भी छोड़ देवे फिर भी मन तो हंकार का रोग नहीं जाता मन कामना तीर्थ दे छुटे गर्भ गुमान न मन ते हुटे सोच करे दिन अर रात मन की मैल न तन ते जात देही भी स्वच्छ पवित्रता कितनी भी रख लवे फिर भी मन की मैल जड़ी है वो देही दे किसी कर्म करन नाल नहीं साफ होंगी इस देही को बहुत साधना करे देही करके कई कर्म किए जाते ने शुद्ध होने लई मन से कभू ना दिखिया करे मन विच जड़ी वासना है काम क्रोध लोभ मोह अहंकार दी ओ नहीं हटदी जल धोवे बहुत दे अनीत शुद्ध कहां होए काची पीर गुरु साहिब फरमाउंदे ने पानी नाल इस देही नूं किन्ना भी धोवे ये देही तो मिट्टी है ये कभी साफ होने वाली नहीं है मन हर के नाम की महिमा ऊच ऐ जीव तो मनन कर कि वाहिगुरु जी दे नाम की महिमा अति उच्ची है नानक नाम उदरे पतत बहु मूच बहुत इयाने मूर्ख नाम जप के ही ओ परम गति नू प्राप्त होए हन ता कि गुरु साहिब दा ए आग्या है कि जीव वाहिगुरु नाम ही जपे बहुत सयान जन्म का भाव व्यापे अनक जगत अनकार तृष्ण नाम प्रापे पेख अनेक अगन नहीं बुझे खोट उपाव दर गय नहीं सिरजे छोट सनाही पूब पयाल मोह व्यापे माया जाल अवर करतूत सगली यमडाने गोविंद भजन बिन तिल नहीं माने हर का नाम जपत दुख जाए नानक बोले सहज सुभाए बहुत सियाणप जमका भाव व्यापे मन के कारण जो बहुत खोजी हैं बहुत सियाने हैं उन्होंने वाहिगुरु जी के नाम जो जपते हैं बहुत सियाणप जमका भाव व्यापे सियाने बंदे नूं मौत का डर रहिंदा है अनक जतन कर तृष्णा ना त्रापे अनेक प्रकार दी यतन करता है कि मन दी तृष्णा शांत हो जाए पर फिर भी मन तृष्णालु ही रहता है। पेख अनेक अगन नहीं बुझे, अनेकां तरीकियां दे पेख भी कर लवे, पहरावा भी पा लवे, पर मन दी काम क्रोध लोभ मोह अहंकार दी अग्नि नहीं बुझदी है। कोट उपाव दर गए नहीं सिजै, करोड़ा ही तरीकियां दे उपाव तरीके वरत लवे, फिर भी ये दरगाह विच सच दी दरगाह विच पूरा नहीं उतरता है। छोट सना ही उब प्याल, कदी अपने आप नू गुप्त कर लवे, पताल विच चला जावे, आकाश विच चला जावे, फिर भी माया के कारण ये माया की पकड़ विच ही रहिंदा है। मोह व्यापे माया जाल, मोह दा माया दा जाल बंधन जो है इस मन नू पिया ही रहिंदा है। अवर करतूत सगली जमडाने, केवल वाहेगुरु नाम नू छड़ के जे होर असी कोई भी कर्म करदे हां, वाहेगुरु जी दे दरबार दे विच धर्मराज केवल नाम की गल ही जानता है, नाम तो छुट तिल जिन्नी भी गल नहीं मन्नी जाती है। गोविंद भजन बिन तिल नहीं माने, हर का नाम जपत दुख जाए, ताते वाहेगुरु नाम के जपिया ही मन और तन का दुख जा सकता है। नानक बोले सहज सुभाए, गुरु साहब जी फरमाते ने सहज विच मन नू अडोल करके श्री वाहिगुरु जी का नाम जपना ही श्रेष्ठ है। चार पदार्थ जी को मांगे, साध जना की सेवा लागे, जी को अपना दुख मिटावे, हर हर नाम हृदय सदगावे, जी को अपनी शोभा लोवे, साध संग में छोड़े, जे को जन्म मरण से डरे, साध जना की शरणी परे, जिस जन को प्रभु दर्श प्यासा, नानकता की बल बल जासा। चार पदार्थ की चाहना जे मन विच होवे, धर्म अर्थ काम मोक्ष, साध जना की सेवा लागे, उस संतां जना की सेवा विच आवे ते वाहिगुरु जी का नाम जपे, जे को अपना दुख मिटावे, हर हर नाम हृदय सदगावे, जे को मन और तन का दुख मिटाना चाहता है ते वो वाहिगुरु जी का नाम जपे, जे को अपनी शोभा लोरे, साध संग में छोरे, जे कोई अपनी शोभा लोड़े, मान वड्याई लोड़दा होवे, ता संगत विच आके उसनू गरीबी धारण करनी चाहिदी है। जे को जन्म मरण से डरे, जे कोई जन्म और मरण तो डरदा है, ताव आवागमन विच नहीं आना चाहुंदा, साध जना की सरणी परे, ओ गुरमुखा प्यारियां दी संगत विच वाहेगुरु जी दा नाम जपे, जिस जन को प्रभ दर्श प्यासा, गुरु साहिब फरमाउंदे ने जिहड़ा जन वाहिगुरु जी दा दर्शन करना चाहुंदा है, नानक ताके बल बल जसता, असी उस तो बलहार जाने हां, सदके सदके जाने हां। सगल पुरख में पुरख प्रधान, साध संग जा का मिटे अभिमान, आपस कहो जो जाने ईचा, सो गनिये सब ते ऊंचा, जान का मन होए सगल कीरीना, हर हर नाम तिन कट कट चीना, मन अपने ते बुरा मिटाना, पेख सगल सृष्ट साजना, सुख दुख जन सम दृष्टेता, नानक पाप पुन नहीं लेपा। सगल पुरख में पुरख प्रदान, सारिया पुरखा विचों मनुखा विचों ओ मनुख वड्डा है जिस दे अंदर वाहिगुरु जी का नाम उतर गया है और उसने अपने आप नू नीवा कर लिया है, अभिमान तो परे हो गया है। आप उस कहो जो जाने नीचा, जो अपने आप नू मन करके गरीब मनदा है, सो गणिये सब ते ऊंचा, ओ सब तो ऊंचा मनिया जांदा है। जां का मन होए सगल की रीना, जो संगत विच आके चरणा दा दास बन गया, جس نے اپنی من دی حرکت نو مٹا دیا ہر ہر نام تین کٹ کٹ چیننا اس نے یہ پایا کہ واہگرو جی دا نام سرب ویاپک ہے واہگرو جی ہی ہر کٹ وچ ویاپک ہن من اپنے تے برا مٹانا من تو جے کوئی برے وچار نو مٹا لوے واہگرو جی دے نام جاپ نال پیکھے سگل سرشت ساجنا او من دی اکھ نال ویکھ سکدا ہے کہ سب پاسے واہگرو جی ہی براجمان ہن سوک دوک جن سم درشتےتا نانک پاپ پن نہیں لیپا جس پرانی نے سکھ اور دکھ نو سب کر کے جانیا ہے جو نر دکھ میں دکھ نہیں مانے سکھ سنے اور پہنی جان کے کنچن ماٹی مانے اس نو پھر پاپ اور پن نہیں لگتا ہے۔

ਸਾਰਿਆਂ ਧਰਮਾਂ ਵਿੱਚੋਂ ਵੱਡਾ ਧਰਮ ਇਹ ਹੈ, ਸਭ ਧਾਰਾਵਾਂ ਵਿੱਚੋਂ ਵੱਡੀ ਧਾਰਨ ਇਹ ਹੈ ਕਿ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ ਤੇ ਨੇਕ ਕਰਮ ਕੀਤੇ ਜਾਣ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਾਰਿਆਂ ਕਿਰਿਆਵਾਂ ਵਿੱਚੋਂ ਸਭ ਤੋਂ ਉੱਤਮ ਕਿਰਿਆ ਇਹ ਹੈ ਕਿ ਸੰਗਤ ਵਿੱਚ ਆ ਕੇ ਖੋਟੀ ਮਤ ਦਾ ਤਿਆਗ ਕਰ ਦਿੱਤਾ ਜਾਵੇ। ਸਗਲ ਉਦਮ ਮੈਂ ਉਦਮ ਫਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਉਦਮ ਸਾਰਿਆਂ ਉਦਮਾਂ ਵਿੱਚੋਂ ਕੋਸ਼ਿਸ਼ਾਂ ਵਿੱਚੋਂ ਇਹ ਕੋਸ਼ਿਸ਼ ਸਭ ਤੋਂ ਉੱਤਮ ਹੈ ਕਿ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ, ਸਦਾ ਸਦਾ ਜਪਿਆ ਜਾਵੇ, ਸਵਾਸ ਸਵਾਸ ਜਪਿਆ ਜਾਵੇ।

ਵਿੱਚੋਂ ਸਭ ਤੋਂ ਉੱਤਮ ਥਾਂ ਉਹ ਹੈ ਜਿਸ ਕੱਟ ਵਿੱਚ, ਜਿਸ ਮਨ ਵਿੱਚ ਵਾਹਿਗੁਰੂ ਜੀ ਆਪ ਜੀ ਦਾ ਨਾਮ ਵਸ ਜਾਵੇ।

और सोच किस तरह तेरी बनत बनाई है, जिन तू साज सिवार सिगारिया, गर्भ अगन में जिने उभारिया, जिसने पानी तो मिट्टी संग मिला के तेरा इस रूप बनाया सुंदर, और गर्भ विच पाके गर्भ दी अग्नि विच जिसने तेरी संभाल कीती है। बार व्यवस्था तुझ है प्यारे दूध, पर जो मन भोजन सुख सूद, जदों तेरा जन्म होया बाल अवस्था विच, जब तू कुछ खा पी नहीं सह सकदा, तैनू उसने दुध पीण लई दिता, जदों तू जवान होया उदों तैनू भोजन दिता और हर प्रकार दा सुख दिता। बिरध भया उपर साक सैन, जदों तू वृद्ध हो गया ता तेरे आग्या विच कई सेवादार हो गए, मुख अपियाओ बैठ कौ देण, जो तू मुखो हुक्म करदा सै, जो वस्तु मंगदा सै तेनू बैठे नू देंदे सन। ए निर्गुण गुण कछु न बूझै, ए जीव गुण हीन है, हे वाहिगुरु जी तुहाडे जस नू नहीं जानदा है, तुहाडियां दातां दा शुक्र नहीं करदा है, बस लयो तौ नानक सीजै, हे वाहिगुरु जी जे आप कृपा कर देवो ता ए जीव थोड़े गुण जान सकदा है। जे प्रसाद तर ऊपर सुख बसै, सुत प्रात मीत बनता संग हसै, जय प्रसाद पीवै शीतल जला, सुखदाई पवन पावक अमला, जे प्रसाद भोगै सब रसा, सगल सुमगरी संग साथ बसा, दीने हस्त पाँव करण नेत्र रसना, इसे त्याग अवर संग रचना, ऐसे दोख मूड अंध व्यापी, नानक काट लेहो प्रभ आपे। जे प्रसाद तार ऊपर सुख बसे, जिस वाहिगुरु की कृपा नाल धरती ते तू सुखी वसदा है, सुत प्रात मीत बनता संग हसै, अपने बच्चियां नाल भरावां नाल इस्त्री नाल मित्रां नाल सुखी जीवन बतीत कर रहा है। जे प्रसाद पीवै शीतल जला, सुखदाई पवन पावक अमुला, जिस वाहिगुरु की कृपा नाल तू शीतल जल पीना है, और जिस वाहिगुरु की कृपा नाल तेनू पवन अग्नि अमोलक वस्तु इहो जिहा प्राप्त होईया हन, उसका सिमरन कर। जे प्रसाद भोगै सब रसा, जिस वाहिगुरु की कृपा नाल तेरी रसना 36 प्रकार दे रस भोगदी है, सगल समगरी संग साथ बसा, वाहिगुरु दिया अनेकां रहमतां दा तू रस लै रहा है। दीने हस्त पाव करण नेत्र रसना, जिस वाहिगुरु ने तेनू हथ दिते ने, पैर दिते ने, कान दिते ने, नेत्र दिते ने, रसना दिती है, इसे त्याग अवर संग रचना, इस सब कुछ दाता नू तू विस्तार के होर किस नाल तू अपने मन नू लाया है। ऐसे दोख मूड अंध व्यापे, गुरु साहब कहंदे ने ए जीव तां तेरा नाम भुलिया होया है, तेरी दाता नू विस्तारिया होया है, और अंधे माया दे लोह विच पिया है। नानक काढ लेहो प्रभ आपै, हे वाहिगुरु जी आप ही कृपा करके तुसी इस जीव नू इस भव सागर तों काढ लवो। आज अंत जो राखुण हार, जिस तों प्रीत न करे गवार, जां की सेवा नाम निध पावै, तां सो मूड़ा मन नहीं लावै, जो ठाकुर सत सदा हजूरे, तां को अनंदा जानत दूरे, जां की टहल पावै दरगह मान, इसे बिसारे मुग्ध अजान, सदा सदा ई भूलण हार, नानक राखण हार अपार। आद अंत जो राखण हार, जो जीवन देन वाला है, अंत संभालन वाला है,
ਇਸ ਤੋਂ ਪ੍ਰੀਤ ਨ ਕਰੇ ਗਵਾਰ। ਇਹ ਮਨਮੂਰਖ ਉਸ ਵਾਹਿਗੁਰੂ ਨਾਲ ਜੋ ਜੀਵਨ ਦਾਤਾ ਹੈ ਪਿਆਰ ਨਹੀਂ ਕਰਦਾ ਹੈ, ਸਿਮਰਨ ਨਹੀਂ ਕਰਦਾ ਹੈ। ਜਾਂ ਕੀ ਸੇਵਾ ਨਵ ਨਿਧ ਪਾਵੇ ਤਾਂ ਸੋ ਮੂੜਾ ਮਨ ਨਹੀਂ ਲਾਵੇ। ਜਿਸ ਦੀ ਸੇਵਾ ਕੀਤੀਆਂ ਸਿਮਰਨ ਕਰਿਆ ਹਰ ਪ੍ਰਕਾਰ ਦੀ ਨਿਧੀ ਸਿੱਧੀ ਸੁੱਖ ਪ੍ਰਾਪਤ ਹੁੰਦੇ ਹਨ। ਇਹ ਮੂੜਾ ਇਨਸਾਨ ਮੂਰਖ ਇਨਸਾਨ ਮਨ ਕਰਕੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਹੈ। ਜੋ ਠਾਕੁਰ ਸਦ ਸਦਾ ਹਜ਼ੂਰ ਹੈ ਤਾਂ ਕੋ ਅੰਦਾ ਜਾਣਤ ਦੂਰ ਹੈ। ਜਿਹੜੇ ਵਾਹਿਗੁਰੂ ਜੀ ਸਦਾ ਸਦਾ ਇਸ ਦੇ ਨਾਲ ਹਨ, ਸਦਾ ਸਦਾ ਸੁਖਦਾਈ ਹਨ, ਉਸ ਨੂੰ ਇਹ ਜੀਵ ਅਗਿਆਨਤਾ ਵਿੱਚ ਦੂਰ ਸਮਝਦਾ ਹੈ। ਜਾਂ ਕੀ ਟਹਿਲ ਪਾਵੇ ਦਰਗਹਿ ਮਾਣ। ਜਿਸ ਵਾਹਿਗੁਰੂ ਦਾ ਸਿਮਰਨ ਕੀਤਿਆਂ ਉਸ ਦੀ ਦਰਗਾਹ ਵਿੱਚ ਇਸਨੇ ਮਾਣ ਪਾਉਣਾ ਸੀ। ਇਸੇ ਵਿਸਾਰੇ ਮੁਗਧ ਅਣਜਾਣ। ਉਸ ਵਾਹਿਗੁਰੂ ਨੂੰ ਇਸ ਮੂੜੇ ਇਨਸਾਨ ਨੇ ਮੂਰਖ ਅਣਜਾਣ ਨੇ ਵਿਸਾਰ ਦਿੱਤਾ ਹੈ। ਸਦਾ ਸਦਾ ਇਹ ਭੁੱਲਣ ਹਾਰ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ ਜੀਵ ਸਦਾ ਭੁੱਲਦਾ ਹੀ ਆਇਆ ਹੈ। ਨਾਨਕ ਰਾਖਣ ਹਾਰ ਅਪਾਰ। ਹੇ ਵਾਹਿਗੁਰੂ ਜੀ, ਆਪ ਬੇਅੰਤ ਹੋ, ਦਿਆਲੂ ਹੋ, ਤੁਸੀਂ ਕਿਰਪਾ ਕਰਕੇ ਬਖਸ਼ ਲਵੋ ਜੀ। ਰਤਨ ਤਿਆਗ ਕੌਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਚੰਦਨ ਲੇਪ ਉਤਾਰੇ ਧੋਈ, ਗਰਦ ਪ੍ਰੀਤ ਪਸੰਦ ਸੰਗ ਹੋਏ। ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਜ ਲਿਓ ਪ੍ਰਭ ਦਿਆਲ। ਰਤਨ ਤਿਆਗ ਕੌਡੀ ਸੰਗ ਰਚੇ। ਵਾਹਿਗੁਰੂ ਜੀ ਦਾ ਨਾਮ ਰਤਨਾ ਜੈਸਾ ਹੈ, ਇਸ ਦਾ ਤਿਆਗ ਕੀਤਾ ਹੈ ਤੇ ਸੰਸਾਰ ਦੀ ਮਾਇਆ ਜੋ ਹੈ ਇਸ ਨਾਲ ਪਿਆਰ ਪਾਈ ਬੈਠਾ ਹੈ। ਸੱਚ ਛੋੜ ਝੂਠ ਸੰਗ ਮਚੈ। ਸੱਚ ਨਾਮ ਜੋ ਵਾਹਿਗੁਰੂ ਦਾ ਹੈ ਉਹ ਗ੍ਰਹਿਣ ਨਹੀਂ ਕਰਦਾ, ਝੂਠੀ ਮਾਇਆ ਦੇ ਨਾਲ ਆਪਣੇ ਮਨ ਨੂੰ ਲਾਈ ਰੱਖਿਆ ਹੈ। ਜੋ ਛੱਡਣਾ ਸੋ ਅਸਥਿਰ ਕਰਮਾਨੇ, ਜੋ ਹੋਵਨ ਸੋ ਦੂਰ ਪਰਾਨੇ। ਜਿਸ ਵਸਤੂ ਨੂੰ ਇਸਨੇ ਤਿਆਗ ਜਾਣਾ ਹੈ, ਜਿਸ ਮਾਇਆ ਨੂੰ ਇਸਨੇ ਛੱਡ ਜਾਣਾ ਹੈ, ਉਸਨੂੰ ਇਹ ਸਮਝਦਾ ਹੈ ਛੱਡਣ ਵਾਲੀ ਵਸਤੂ ਨਹੀਂ ਹੈ। ਪਰ ਜਿਹੜੀ ਚੀਜ਼ ਕੋਲ ਹੈ ਇਸਦੇ, ਸਦਾ ਸਦਾ ਨਾਲ ਰਹਿਣ ਵਾਲੀ ਹੈ ਵਾਹਿਗੁਰੂ ਜੀ ਦਾ ਨਾਮ, ਉਸਨੂੰ ਇਹ ਦੂਰ ਸਮਝਦਾ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੇ। ਜਿਸ ਵਸਤੂ ਨੂੰ, ਜਿਸ ਮਾਇਆ ਨੂੰ ਇਸਨੇ ਛੱਡ ਜਾਣਾ ਹੈ, ਉਸਨੂੰ ਇਹ ਕਮਾਉਣ ਦਾ ਯਤਨ ਕਰਦਾ ਹੈ। ਸੰਗ ਸਹਾਈ ਤਿਸ ਪਰ ਹਰੇ। ਜੋ ਵਾਹਿਗੁਰੂ ਜੀ ਸਦਾ ਹੀ ਇਸ ਦੀ ਸਹਾਇਤਾ ਕਰਦੇ ਹਨ, ਜੋ ਸਦਾ ਹੀ ਇਸ ਦੇ ਅੰਗ ਸੰਗ ਹਨ, ਉਸਨੂੰ ਇਹ ਪਰੇ ਕਰਕੇ ਰੱਖਿਆ ਹੈ। ਚੰਦਨ ਲੇਪ ਉਤਾਰੇ ਧੋਏ, ਗਰਦ ਵਿਪਰੀਤ ਪਸੰਮ ਸੰਗ ਹੋਏ। ਅੰਦਰੇ ਜਿਵੇਂ ਗਧੇ ਨੂੰ ਕੋਈ ਨਹਾ ਦੇਵੇ ਤੇ ਨਹਾਉਣ ਤੋਂ ਬਾਅਦ ਉਹ ਫੌਰਨ ਮਿੱਟੀ ਨਾਲ ਆਪਣੇ ਆਪ ਨੂੰ ਮਲ ਲੈਂਦਾ, ਮਿੱਟੀ ਆਪਣੇ ਤਨ ਤੇ। ਗਧੇ ਦਾ ਪ੍ਰੇਮ ਮਿੱਟੀ ਨਾਲ ਹੀ ਹੈ। ਇਸੇ ਹੀ ਤਰ੍ਹਾਂ ਇਹ ਜੀਵ ਵੇਖਣ ਵਿੱਚ ਤਾਂ ਮਨੁੱਖ ਲੱਗਦਾ ਹੈ, ਪਰ ਇਸ ਦੀਆਂ ਆਦਤਾਂ ਜਿਹੜੀਆਂ ਹਨ ਉਹ ਗਧੇ ਵਾਂਗੂ ਹੀ ਹਨ। ਵਾਹਿਗੁਰੂ ਜੀ ਨੇ ਇਹਨੂੰ ਕਿੰਨਾ ਸੋਹਣਾ ਰੂਪ ਦੇ ਕੇ ਭੇਜਿਆ ਹੈ, ਪਰ ਇਹ ਮੋਹ ਮਾਇਆ ਦੀ ਜੋ ਮਿੱਟੀ ਹੈ ਉਸਨੂੰ ਆਪਣੇ ਉੱਤੇ ਲਪੇਟੀ ਬੈਠਾ ਹੈ। ਅੰਧ ਕੂਪ ਮੈਂ ਪਤਤ ਬਿਕਰਾਲ। ਮਾਇਆ ਦੀ ਅੰਧੀ ਖੂਹ ਵਿੱਚ ਲੋਭ ਕਰਕੇ ਡਿੱਗਾ ਹੋਇਆ ਹੈ, ਪਤਤ ਹੋਇਆ ਹੋਇਆ ਹੈ। ਇਸ ਨੂੰ ਹੁਣ ਕੌਣ ਸੰਭਾਲੇ? ਹੇ ਵਾਹਿਗੁਰੂ ਜੀ, ਆਪ ਹੀ ਕਿਰਪਾ ਕਰੋ, ਤੁਸੀਂ ਆਪਣੀ ਦਿਆਲਤਾ ਕਰਕੇ ਇਸ ਡਿੱਗੇ ਹੋਏ ਜੀਵ ਨੂੰ ਇਸ ਪਾਵਰ ਸਾਗਰ ਤੋਂ ਕੱਢ ਲਓ। ਨਾਨਕ ਕਾਢ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਭੇ ਅੰਤਰ ਮਲ ਮਾਇਆ, ਸ਼ਬਦ ਨਾਹੀ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਮਾਨ।
अंतर अग्न बाहर तन स्वा गल पात्र कैसे तरे अथाह जान के अंतर बसे प्रभ आप नानक ते जन सहज समात। करतूत पशु की मानस जात मनुख बार का मनुख लगता है पर एक कर्म करके पशुओं वाले कर्म करता है। लोक पचारा करे दिन रात लोका नु पत्यान लई लोका नु खुश करन लई दिन और रात यतन करता रहता है। बाहर पेश अंतर मल माया बारो चंगा पेश पाया है अंदर मन करके लोभी है। शब्द नाई कछ करे छुपाया पर मंदा ओ लोभ किसी भी वस्त्र नाल किसी भी यतन नाल छुपता नहीं है। बाहर ज्ञान ध्यान स्नान बारो ज्ञान दियां गल्लां करदा है ध्यान दियां गल्लां करदा है स्नान दियां गल्लां करदा है। अंतर व्यापै लोभ सुवान अंतर लोभी है लोभ करके माया जी संसार विच ए रचिया होया है। अंतर अग्न बार तन स्वाहा अंदर एदे वासना दी अग्नि है ते बारों इन्हें पपूती मली हुई है स्वाह मली है शरीर से साधु बनिया होया है। गल पाथर कैसे तरे अथाह जिवें किसी ने गल च पत्थर बदले होण ते ओ नदी पार किवें हो सकता है तर किवें सकता है। जान के अंतर बसे प्रभ आप गुरु साहिब फरमाउंदे ने हे वाहिगुरु जी जिस दे अंदर तुसी वस जाओ जिस दे मन विच थोड़ा नाम दा प्रवेश हो जावे नानक ते जन सहज सुमात। ओ तीन गुण अतीत होके सहज पद विच रुक के हे वाहिगुरु जी थोड़े विच समा जांदा है। सुन अंदा कैसे मार्ग पावे कर गहले ओर निभावे कहां बुझारत बुझै डोरा निष्कई है तो समझै पोरा कहां बिसन पद गावी गुंग जतन करे तो पी सुर भंग कह पिंगल पर्वत पर पान नहीं हो तो ऊहा उस गान। करतार करना में दीन बेंती करे नानक तुमरी कृपा करे। हुण अंधा कैसे मार्ग पावे किसे अंधे नु मार्ग दसो ओ ता वेख नहीं सकदा अपने आप ओ किवें तुर सकदा है। कर गै लेओ ओड निभावे जे कोई अंधे दा हथ पकड़ लवे ता फिर ओ अंधा अपनी मंजिल ते पहुंच सकदा है। कहां बुझारत बुझै डोरा जे किसे बोले नू कोई बुझारत पावे निश कहिए तो समझे पौरा ओनू कहिए रात है ओ समझेगा भी दिन हो गया है। कां बिसन पद गावे गुंग कोई गुंगा होवे ओ गुरबाणी किवें गा सकदा है वाहिगुरु जी दा जस किवें कह सकदा है। यतन करे तो पी सुर भंग जे कदी ओ यतन भी करे फिर भी ओ गा नहीं सकदा है वाहिगुरु जी तुहाडे नाम दा उच्चारण नहीं कर सकदा है। कह पिंगल पर्वत पर पवन कोई पिंगला जे चाहे कि पहाड़ ते चढ़ के उत्थे अपना घर बना लवे पवन बना लवे ता ए भी गल नहीं हो सकदी है। नहीं हो तो ऊहा उस गवन पिंगला ना ते पहाड़ ते चढ़ सकदा है ते ना ही उत्थे जाके अपना घर बना सकदा है। करतार करुणा में दीन बेनती करे पर जे कोई ऐसा प्राणी वाहिगुरु जी दे अगे बेनती करे कि महाराज मैनू बल बख्शो ता हे वाहिगुरु जी तुहाडी कृपा नाल इस सब कुछ संभव हो सकदा है। अंधा मार्ग ते जा सकदा है जड़ा बोला है ओ बुझारत बुझ सकता है जड़ा गुंगा है ओ गायन कर सकता है जड़ा लूला लंगड़ा है ओ पहाड़ ते चढ़ सकता है। हे वाहिगुरु जी आपकी भी कृपा जिस पे हो जावे
ਤਾਂ ਸਭ ਕੁਝ ਸੰਭਵ ਹੋ ਸਕਦਾ ਹੈ। ਸੰਗ ਸਹਾਈ ਸੋ ਆਵੇ ਨਾ ਕੀਤ, ਜੋ ਵੈਰਾਈ ਤਾਂ ਸੋ ਪ੍ਰੀਤ, ਬਲੂਆ ਕੀ ਗ੍ਰਹਿ ਭੀਤਰ ਵਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਨਾ ਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਲੋ, ਚੋਖ ਵਿਕਾਰ ਮਹਾ ਲੋਕ ਤ੍ਰੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਸੰਗ ਸਹਾਈ ਸੋ ਆਵੇ ਨ ਚੀਤ, ਵਾਹਿਗੁਰੂ ਜੀ ਜੋ ਅੰਗ ਸੰਗ ਹਨ ਉਹ ਇਸ ਮਨ ਵਿੱਚ ਨਹੀਂ ਆਉਂਦੇ, ਮਨ ਨੂੰ ਚੇਤੇ ਨਹੀਂ ਹਨ। ਜੋ ਬੈਰਾਈ ਤਾਂ ਸੋ ਪ੍ਰੀਤ, ਜੋ ਪਰਾਇਆ ਹੈ ਉਸ ਨਾਲ ਇਹ ਮਨ ਪ੍ਰੇਮ ਕਰਦਾ ਹੈ। ਬਲੂਆ ਕੇ ਗ੍ਰਹਿ ਭੀਤਰ ਵਸੈ, ਐਂ ਜਿਵੇਂ ਰੇਤ ਦੇ ਮਕਾਨ ਵਿੱਚ ਰਹਿ ਰਿਹਾ ਹੋਵੇ। ਅਨੰਦ ਕੇਲ ਮਾਇਆ ਰੰਗ ਰਸੈ, ਮਾਇਆ ਦੇ ਰੰਗ ਵਿੱਚ ਇਹ ਰਸਿਆ ਹੋਇਆ ਹੈ, ਪਚਿਆ ਹੋਇਆ ਹੈ। ਦ੍ਰਿੜ ਕਰ ਮਾਨੇ ਮਨੇ ਪ੍ਰਤੀਤ, ਇਹ ਦ੍ਰਿੜ ਕਰਕੇ ਬੈਠਾ ਹੈ ਕਿ ਮੈਂ ਇਸ ਰੇਤ ਦੇ ਘਰ ਵਿੱਚ ਸਦਾ ਸਦਾ ਹੀ ਰਹਾਂਗਾ। ਕਾਲ ਨਾ ਆਵੇ ਮੂੜੇ ਚੀਤ, ਇਸ ਮੌਤ ਤੋਂ ਨਹੀਂ ਡਰਦਾ ਔਰ ਬੇਖਬਰ ਹੈ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਬੈਰ ਵੀ ਕਰਦਾ ਵਿਰੋਧ ਵੀ ਕਰਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅਗਨੀ ਵਿੱਚ ਇਹ ਸਦਾ ਹੀ ਜਲ ਰਿਹਾ ਹੈ। ਆਹੋ ਜੁਗਤ ਬਿਹਾਨੇ ਕਈ ਜਨਮ, ਗੁਰੂ ਸਾਹਿਬ ਫਰਮਾਉਂਦੇ ਨੇ ਇਸ ਜੀਵ ਨੂੰ ਤਾਂ ਇਹ ਕੰਮ ਕਰਦਿਆਂ ਨੂੰ ਕਈ ਜਨਮ ਬੀਤ ਗਏ ਹਨ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਆਪਣਾ ਨਜ਼ਰੇ ਕਰਮ ਕਰੋ। ਤੂੰ ਠਾਕਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੀ, ਤੁਮਰੀ ਕਿਰਪਾ ਮੈਂ ਸੁਖ ਕਨੇਰੀ, ਕੋਈ ਨ ਜਾਣੀ ਤੁਮਰਾ ਅੰਤਰ।

ਅਸ਼ਤ ਤੋਂ ਭਾਵ ਅੱਠ ਅੱਠ ਪਦਿਆਂ ਵਾਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੰਦਾਂ ਦੇ ਵਿੱਚ ਲਿਖੀ ਗਈ ਹੈ। ਛੰਦ ਹਨ ਸਲੋਕ, ਪੌੜੀਆਂ, ਅਸ਼ਟਪਦੀਆਂ, ਚੌਪਦੇ, ਦੋਪਦੇ, ਸੰਤ, ਇਸ ਤਰ੍ਹਾਂ ਇਹਨਾਂ ਸਾਰਿਆਂ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ। ਇਹ ਪਵਿੱਤਰ ਜੋ ਸ਼ਬਦ ਹੈ ਇਹ ਹੈ ਅਸ਼ਟਪਦੀ। ਅਸ਼ਟਪਦੀ ਤੋਂ ਭਾਵ ਜਿਹਦੇ ਅੱਠ ਪਦੇ ਹਨ, ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਅਸ਼ਟਪਦੀਆਂ, ਅੱਠ ਪਦਿਆਂ ਵਾਲਾ ਸ਼ਬਦ। ਕਬੀਰ ਕਿਰਪਾ ਕਰ ਰਹੇ ਹਨ ਇਸ ਪਵਿੱਤਰ ਸ਼ਬਦ ਦੇ ਵਿੱਚ। ਪਰਮਾਤਮਾ ਕਿਸੇ ਵੀ ਮਨੁੱਖ ਤੇ ਜਦੋਂ ਪ੍ਰਗਟ ਹੁੰਦਾ ਹੈ ਤਾਂ ਗੁਰਦੇਵ ਪਾਤਸ਼ਾਹ ਜੀ ਨੇ ਉਸ ਦੇ ਦੋ ਨਿਸ਼ਾਨੀਆਂ ਦੱਸੀਆਂ ਹਨ। ਕਹਿੰਦੇ ਹਨ ਇੱਕ ਤਾਂ ਉਸ ਮਨੁੱਖ ਦੀ ਜ਼ਿੰਦਗੀ ਤੋਂ ਹਨੇਰਾ ਚਲਾ ਜਾਂਦਾ ਹੈ, ਅੰਧਕਾਰ ਚਲਾ ਜਾਂਦਾ ਹੈ ਜਿੱਥੇ ਪਰਮਾਤਮਾ ਪ੍ਰਗਟ ਹੁੰਦਾ ਹੈ। ਅੰਧਕਾਰ ਨੂੰ ਅਗਿਆਨਤਾ ਦੇ ਨਾਲ ਤਸਦੀ ਦਿੰਦੇ ਹਨ ਵਿਦਵਾਨ। ਜਿੱਥੇ ਅਗਿਆਨਤਾ ਹੈ ਉੱਥੇ ਹਨੇਰਾ ਹੈ, ਜਿੱਥੇ ਹਨੇਰਾ ਹੈ ਉੱਥੇ ਅਗਿਆਨਤਾ। ਹਨੇਰੇ ਦੇ ਵਿੱਚ ਗਿਆਨ ਨਹੀਂ ਹੁੰਦਾ ਤੇ ਅਗਿਆਨਤਾ ਹੀ ਅੰਧਕਾਰ ਹੈ। ਹੁਣ ਅੰਧਕਾਰ ਹੋਵੇ ਕਿਤੇ ਬਹੁਤ ਜ਼ਿਆਦਾ, ਉੱਥੇ ਸਾਨੂੰ ਕੀ ਗਿਆਨ ਹੋਵੇਗਾ। ਇੱਥੇ ਅਸੀਂ ਸਾਰੇ ਬੈਠੇ ਹਾਂ, ਗੁਰਦੇਵ ਪਾਤਸ਼ਾਹ ਜੀ ਦਾ ਦਰਬਾਰ ਹੈ, ਪ੍ਰਕਾਸ਼ ਹੈ, ਲਾਈਟ ਚੱਲ ਰਹੀ ਹੈ, ਸਾਨੂੰ ਪਤਾ ਹੈ, ਗਿਆਨ ਹੈ। ਸਾਡੇ ਘਰ ਦੇ ਵਿੱਚ ਜਿੱਥੇ ਅਸੀਂ ਰੋਜ਼ ਰਹਿੰਦੇ ਹਾਂ ਜਾਂ ਕਿਸੇ ਹੋਰ ਜਗ੍ਹਾ ਜਾਈਏ, ਅਗਰ ਉੱਥੇ ਅੰਧਕਾਰ ਹੋਵੇ ਤੇ ਨਾ ਸਾਨੂੰ ਪੌੜੀਆਂ ਨਜ਼ਰ ਆਉਣਗੀਆਂ, ਨਾ ਸਾਨੂੰ ਬੈਠਣ ਵਾਲਾ ਸੋਫਾ ਬੈੱਡ ਨਜ਼ਰ ਆਏਗਾ, ਨਾ ਕੋਈ ਲੱਗੀ ਹੋਈ ਤਸਵੀਰ ਨਜ਼ਰ ਆਏਗੀ ਤੇ ਨਾ ਹੀ ਉੱਥੋਂ ਰਹਿਣ ਵਾਲੇ ਜੀਵ ਨਜ਼ਰ ਆਉਣਗੇ। ਹਨੇਰੇ ਤੋਂ ਵੱਡੀ ਹੋਰ ਕੋਈ ਅਗਿਆਨਤਾ ਨਹੀਂ, ਹਨੇਰੇ ਤੋਂ ਵੱਡੀ ਹੋਰ ਕੋਈ ਚਾਦਰ ਵੀ ਨਹੀਂ ਹੈ। ਹਨੇਰਾ ਬਹੁਤ ਵਿਆਪਕ ਤੌਰ ਤੇ ਦੁਨੀਆਂ ਦੇ ਵਿੱਚ ਐਸੀ ਕੋਈ ਚਾਦਰ ਨਹੀਂ ਜਿਹੜੀ ਪੂਰੀ ਦੀ ਪੂਰੀ ਧਰਤੀ ਨੂੰ ਢੱਕ ਲਵੇ, ਪਰ ਹਨੇਰਾ ਹੈ। ਵੱਡੇ ਵੱਡੇ ਪਹਾੜ ਹਨ ਪਰ ਹਨੇਰੇ ਦੇ ਅੰਦਰ ਨਹੀਂ ਨਜ਼ਰ ਆਉਂਦੇ, ਅੰਧਕਾਰ ਦੇ ਅੰਦਰ ਉਹਨਾਂ ਦਾ ਵਜੂਦ ਨਹੀਂ ਨਜ਼ਰ ਆਉਂਦਾ। ਬਹੁਤ ਵੱਡਾ ਵਿਆਪਕ ਹੈ, ਬਹੁਤ ਵਿਆਪਕਤਾ ਹੀ ਹੈ ਕਿਸ ਦੀ, ਸਾਗਰ ਦੀ। ਕਹਿੰਦੇ ਨੇ ਧਰਤੀ ਹੈ 30%, ਸਾਗਰ ਹੈ 70%, 70%। ਤੇ ਫਿਰ ਵੀ ਅਗਰ ਅੰਧਕਾਰ ਹੋਵੇ ਤੇ ਸਾਗਰ ਵੀ ਨਜ਼ਰ ਨਹੀਂ ਆਉਂਦਾ। ਹਨੇਰੇ ਤੋਂ ਵੱਡਾ ਹੋਰ ਕੋਈ ਪੜਦਾ ਨਹੀਂ ਹੈ, ਅੰਧਕਾਰ ਤੋਂ ਵੱਡੀ ਅਗਿਆਨਤਾ ਨਹੀਂ ਹੈ ਤੇ ਅਗਿਆਨਤਾ ਹੀ ਅੰਧਕਾਰ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਤੇ ਧਰਮਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਫਲਾਣੇ ਮਨੁੱਖ ਨੂੰ ਚਾਨਣ ਹੋ ਗਿਆ ਹੈ, ਭਾਵ ਉਹ ਅੰਧਕਾਰ ਤੋਂ ਬਾਹਰ ਆ ਗਿਆ ਹੈ, ਫਲਾਣਾ ਪੁਰਸ਼ ਅਗਿਆਨਤਾ ਤੋਂ ਪਰੇ ਚਲਾ ਗਿਆ ਹੈ। ਜਦੋਂ ਤੱਕ ਅੰਧਕਾਰ ਹੈ ਸਾਨੂੰ ਕੁਛ ਨਹੀਂ ਨਜ਼ਰ ਆ ਸਕਦਾ, ਬਾਹਰ ਅੰਧਕਾਰ ਹੈ, ਬਾਹਰ ਦੇ ਅੰਧਕਾਰ ਦੇ ਵਿੱਚ ਨਾ ਤੇ ਕੁਛ ਦਿਖਾਈ ਦਿੰਦਾ ਹੈ ਤੇ ਨਾ ਹੀ ਸਾਡੇ ਕੋਲ ਕੋਈ ਕੰਮ ਹੋ ਸਕਦਾ ਹੈ, ਹਨੇਰੇ 'ਚ ਕੋਈ ਕੰਮ ਨਹੀਂ ਹੋ ਸਕਦਾ। ਕੋਈ ਵੀ ਮਨੁੱਖ ਕਿਸੇ ਵੀ ਫੀਲਡ 'ਚ ਹੈ, ਅਗਰ ਕੋਈ ਵੀ ਕੰਮ ਕਰਨਾ ਹੈ ਤਾਂ ਪਹਿਲੇ ਪ੍ਰਕਾਸ਼ ਦੀ ਲੋੜ ਹੈ, ਚਾਨਣ ਦੀ ਲੋੜ ਹੈ, ਲਾਈਟ ਦੀ ਲੋੜ ਹੈ, ਕਿਉਂਕਿ ਹਨੇਰੇ ਦੇ ਵਿੱਚ ਕੋਈ ਕੰਮ ਨਹੀਂ ਹੋ ਸਕਦਾ। ਅਗਰ ਕੋਈ ਕਰਨ ਵੀ ਜਾਏਗਾ ਤੇ ਐਵੇਂ ਟੱਕਰਾਂ ਹੀ ਵੱਜਣਗੀਆਂ, ਕੰਮ ਨਹੀਂ ਬਣੇਗਾ। ਪਹਿਲਾਂ ਪ੍ਰਕਾਸ਼। ਇਸੇ ਹੀ ਢੰਗ ਦੇ ਨਾਲ ਜੋ ਧਰਮ ਨੇ ਕਿਹਾ ਹੈ ਕਿ ਅੰਧਕਾਰ ਦੇ ਵਿੱਚ ਧਰਮ ਦੇ ਕਰਮ ਨਹੀਂ ਹੋ ਸਕਦੇ, ਟੱਕਰਾਂ ਹੀ ਵੱਜਣਗੀਆਂ ਜੋ ਜਗਤ ਦੇ ਵਿੱਚ ਵੱਜੀਆਂ। ਜਦੋਂ ਅੰਦਰ ਵਿਆਪਕ ਤੌਰ ਤੇ ਅੰਧਕਾਰ ਹੋ ਗਿਆ ਕਬੀਰ ਦੇ ਸਮੇਂ ਤੇ,
ਤੇ ਵਿਆਪਕ ਤੌਰ ਤੇ ਫਿਰ ਟੱਕਰਾਂ ਵੱਜ ਰਹੀਆਂ ਸਨ ਕਿਉਂਕਿ ਚਾਨਣ ਹੈ ਹੀ ਨਹੀਂ ਸੀ। ਬਾਹਰ ਚਾਨਣ ਨਾ ਹੋਵੇ ਤਾਂ ਟੱਕਰਾਂ, ਅੰਦਰ ਚਾਨਣ ਨਾ ਹੋਵੇ ਤਾਂ ਟੱਕਰਾਂ। ਅੰਦਰ ਗਿਆਨ ਦਾ ਚਾਨਣ ਨਹੀਂ ਸੀ ਤੇ ਜੋਗੀਆਂ ਦੀ ਵੀ ਟੱਕਰਾਂ ਸਨ, ਬ੍ਰਾਹਮਣਾਂ ਦੀ ਵੀ ਟੱਕਰਾਂ ਸਨ, ਹੋਰ ਵੀ ਬਹੁਤ ਮਤ ਸਨ ਜਿਨ੍ਹਾਂ ਦੀਆਂ ਟੱਕਰਾਂ ਸਨ। ਕੋਈ ਕਬੀਰ ਵਰਗੀ ਵਿਰਲੀ ਰੂਹ ਆਈ ਜਿਸ ਨੂੰ ਚਾਨਣ ਸੀ। ਸੰਤ ਦਾ ਅਰਥ ਇਹ ਹੁੰਦਾ ਹੈ ਉਹਦਾ ਹਰ ਧਰਮ ਦਾ ਕਰਮ ਚਾਨਣ ਦੇ ਵਿੱਚ ਹੁੰਦਾ ਹੈ। ਸੰਸਾਰੀ ਦੀ ਇਹ ਪਹਿਚਾਨ ਹੈ, ਧਰਮ ਦੇ ਕਰਮ ਤੇ ਸੰਸਾਰੀ ਵੀ ਕਰਦਾ ਹੈ ਲੇਕਿਨ ਉਹ ਅੰਧਕਾਰ ਹਨੇਰੇ ਦੇ ਵਿੱਚ ਕਰਦਾ ਹੈ, ਗਿਆਨ ਕੁਛ ਨਹੀਂ। ਇਹ ਜੋ ਮੈਂ ਕਰ ਰਿਹਾ ਇਹਦੀ ਮਹਾਨਤਾ ਹੈ, ਇਹਦੇ ਨਾਲ ਕੋਈ ਮਨੁੱਖ ਸੰਤ ਵੀ ਬਣ ਜਾਂਦਾ ਹੈ, ਪਰ ਮੈਂ ਤੇ ਹਜੇ ਤੱਕ ਨਹੀਂ ਬਣਿਆ। ਕਿਉਂ? ਕਿਉਂਕਿ ਹਨੇਰੇ ਦੇ ਵਿੱਚ ਕਰ ਰਿਹਾ, ਅੰਧਕਾਰ ਦੇ ਵਿੱਚ ਕਰ ਰਿਹਾ। ਸੰਤ ਦੇ ਕੋਲ ਇਹੀ ਸੰਤ ਦੀ ਪਹਿਚਾਨ ਹੈ, ਸੰਤ ਜੋ ਵੀ ਕਰਦਾ ਹੈ ਉਹ ਚਾਨਣ ਦੇ ਵਿੱਚ ਕਰਦਾ, ਉਹਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਹਨ, ਉਹਨੂੰ ਗਿਆਨ ਹੁੰਦਾ ਹੈ। ਜਿਹੜੀ ਚੀਜ਼ ਦਾ ਸਾਨੂੰ ਗਿਆਨ ਨਹੀਂ ਅਸੀਂ ਉਹਦੇ ਤੋਂ ਸੁੱਖ ਨਹੀਂ ਲੈ ਸਕਦੇ। ਜਿਹੜੀ ਚੀਜ਼ ਦੀ ਸਾਨੂੰ ਨੌਲੇਜ ਨਹੀਂ ਭਾਵੇਂ ਲੱਖ ਸੁੱਖ ਹੋਵੇ ਉਸ ਚੀਜ਼ ਦੇ ਵਿੱਚ ਅਸੀਂ ਨਹੀਂ ਲੈ ਸਕਦੇ। ਹੁਣ ਕਾਰਾਂ ਹਨ, ਗੱਡੀਆਂ ਹਨ, ਇੱਕ ਥਾਂ ਤੋਂ ਦੂਜੇ ਥਾਂ ਜਾਣਾ ਹੈ ਬੜੀ ਛੇਤੀ ਫਾਸਲਾ ਤੈਅ ਕਰ ਦਿੰਦੀਆਂ ਹਨ, ਪਰ ਜਿਹੜੇ ਬੰਦੇ ਨੂੰ ਗਿਆਨ ਹੀ ਨਹੀਂ, ਚਲਾਉਣੀ ਨਹੀਂ ਆਉਂਦੀ, ਗੱਡੀ ਘਰ 'ਚ ਖੜੀ ਹੈ ਲੇਕਿਨ ਉਹਨਾਂ ਨੂੰ ਚਲਾਉਣੀ ਨਹੀਂ ਆਉਂਦੀ, ਉਹ ਉਹਦੇ ਤੋਂ ਸੁੱਖ ਨਹੀਂ ਲੈ ਸਕਦਾ। ਕੀ ਕਰੇਗਾ ਉਹ? ਨੌਲੇਜ ਹੀ ਨਹੀਂ। ਘਰ ਦੇ ਵਿੱਚ ਕੰਪਿਊਟਰ ਹੈ, ਕਿਤਨੇ ਕਿਤਨੇ ਕੰਮ ਕਰੀ ਜਾ ਰਿਹਾ ਲੇਕਿਨ ਘਰ ਦੇ ਸਾਰੇ ਜੀ ਚਲਾ ਲੈਂਦੇ ਨੇ, ਇੱਕ ਜੀ ਨੂੰ ਨਹੀਂ ਹੁੰਦਾ ਚਲਾਉਣਾ, ਨੌਲੇਜ ਨਹੀਂ, ਉਹ ਸੁੱਖ ਨਹੀਂ ਲੈ ਸਕਦਾ। ਜਿਹੜੀ ਚੀਜ਼ ਦੀ ਸਾਨੂੰ ਨੌਲੇਜ ਨਹੀਂ, ਗਿਆਨ ਨਹੀਂ, ਉਸ ਚੀਜ਼ ਤੋਂ ਅਸੀਂ ਸੁੱਖ ਨਹੀਂ ਲੈ ਸਕਦੇ, ਭਾਵੇਂ ਲੱਖ ਸੁੱਖ ਹੋਣ ਉਸ ਦੇ ਵਿੱਚ। ਪਦਾਰਥ ਦੀ ਸੰਸਾਰ ਦੇ ਵਿੱਚ ਕੋਈ ਵੀ ਪਦਾਰਥ ਹੈ ਜਿਹਦਾ ਸਾਨੂੰ ਗਿਆਨ ਹੀ ਨਹੀਂ, ਅਸੀਂ ਉਹਦੇ ਤੋਂ ਸੁੱਖ ਨਹੀਂ ਲੈ ਸਕਦੇ।

ਤੇ ਕਬੀਰ ਤਾਂ ਆਪਣੀ ਬਾਣੀ ਚ ਵੀ ਇਹ ਪੰਕਤੀ ਖੋਲਦੇ ਹਨ ਤੇ ਇਹ ਸ਼ਬਦ ਸ਼ਬਦ ਚ ਵੀ ਦੱਸ ਰਹੇ ਹਨ ਜਿੱਥੇ ਚਾਨਣ ਹੁੰਦਾ ਹੈ। ਉਹ ਕਹਿੰਦੇ ਹਨ ਅੰਧਿਆਰੇ ਦੀਪਕ ਕਹੀ ਹੈ, ਕਹਿੰਦਾ ਬੜਾ ਹਨੇਰਾ। ਕਬੀਰ ਕਹਿੰਦਾ ਇਤਨਾ ਅੰਧਕਾਰ, ਪਰਮਾਤਮਾ ਇੱਕ ਦੀਵਾ ਦੇ, ਮੈਨੂੰ ਤੇ ਕੁਛ ਨਜ਼ਰ ਹੀ ਨਹੀਂ ਆਉਂਦਾ। ਹੁਣ ਸਰੀਰ ਦੇ ਤਲ ਤੇ ਕਬੀਰ ਅੰਧੇ ਨਹੀਂ ਸਨ, ਸਰੀਰਕ ਅੱਖਾਂ ਤੇ ਸਨ ਕਬੀਰ ਦੇ ਕੋਲ, ਲੇਕਿਨ ਕਬੀਰ ਦੇ ਕੋਲ ਕਬੀਰ ਸਾਡੀ ਅਵਸਥਾ ਬਿਆਨ ਕਰ ਰਹੇ ਹਨ ਕਿ ਜਿਵੇਂ ਜਗਤ ਦੀ ਮਨ ਦੀ ਅੱਖ ਬੰਦ ਹੈ, ਨਾ ਗੁਰੂ ਨਜ਼ਰ ਆਉਂਦਾ ਹੈ, ਨਾ ਪਰਮਾਤਮਾ ਨਜ਼ਰ ਆਉਂਦਾ ਹੈ, ਤੇ ਨਾ ਹੀ ਕੋਈ ਪ੍ਰਕਾਸ਼ ਹੈ, ਹੈ ਕੀ ਹਨੇਰਾ, ਸਾਡੇ ਅੰਦਰ ਕੀ ਹੈ ਹਨੇਰਾ। ਤੇ ਕਬੀਰ ਕਹਿੰਦੇ ਨੇ ਅੰਧਿਆਰੇ ਦੀਪਕ ਚਾਹੀਏ, ਐ ਪਰਮਾਤਮਾ ਇੱਕ ਦੀਵੇ ਦੀ ਲੋੜ ਹੈ, ਦੀਵਾ ਦੇ ਬਸ ਅਗੋਚਰ ਲਈ ਹੈ, ਇੱਕ ਅਗੋਚਰ ਵਸਤੂ ਜੋ ਲੈਣੀ ਹੈ ਉਹ ਗਿਆਨ ਤੋਂ ਬਿਨਾਂ ਨਹੀਂ ਮਿਲ ਸਕਦੀ। ਗਿਆਨ ਗੁਰੂ ਆਤਮ ਉਪਦੇਸ਼ੋ, ਗੁਰੂ ਗੋਬਿੰਦ ਸਿੰਘ ਤਾਂ ਕਹਿੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦਾ ਗੁਰੂ ਕੀ ਹੈ, ਸਿੱਖ ਦਾ ਗੁਰੂ ਹੈ ਗਿਆਨ। ਸਾਡੇ ਗੁਰੂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਹਨ, 1430 ਅੰਗਾਂ ਦੇ ਵਿੱਚ ਗਿਆਨ ਹੀ ਤੇ ਭਰਿਆ, ਹੋਰ ਲਾਈਟ ਤੇ ਹੈ, ਚਾਨਣਾ ਤੇ ਹੈ, ਹੋਰ ਤੇ ਕੁਛ ਵੀ ਨਹੀਂ, ਕਿਵੇਂ ਪ੍ਰਕਾਸ਼ ਹੋ ਸਕਦਾ ਹੈ ਜਿਸ ਬਾਹਰ ਦੀ ਜ਼ਿੰਦਗੀ ਦੇ ਵਿੱਚ ਅਸੀਂ ਬੜਾ ਪ੍ਰਕਾਸ਼ ਕਰ ਲਿਆ ਹੈ, ਬੜਾ ਕੁਛ ਸਾਧਨ ਬਣਾ ਲਏ ਨੇ, ਕਿਤਨਾ ਕੁ ਸਾਇੰਸ ਨੇ ਸਾਨੂੰ ਦੇ ਦਿੱਤਾ ਹੈ, ਪਰ ਅੰਦਰ ਦੀ ਜ਼ਿੰਦਗੀ ਦੇ ਵਿੱਚ ਕੀ ਹੈ, ਅੰਦਰ ਦੀ ਜ਼ਿੰਦਗੀ ਦੇ ਵਿੱਚ ਅੰਧਕਾਰ। ਅੱਜ ਇਨਸਾਨ ਨੇ ਰਾਜਨੀਤਿਕ ਪੱਧਰ ਤੇ ਬੜਾ ਗਿਆਨ ਹਾਸਿਲ ਕਰ ਲਿਆ, ਬਹੁਤ ਅੱਗੇ ਚਲਾ ਗਿਆ ਹੈ, ਅੱਜ ਇਨਸਾਨ ਸਮਾਜਿਕ ਪੱਧਰ ਤੇ ਵੀ ਅੱਗੇ ਚਲਾ ਗਿਆ ਹੋਏਗਾ, ਸਾਇੰਸ ਦੇ ਪਦਾਰਥ ਦੇ ਪੱਧਰ ਤੇ ਵੀ ਅੱਗੇ ਚਲਾ ਗਿਆ ਹੈ, ਲੇਕਿਨ ਮਨੁੱਖ ਧਰਮ ਦੇ ਮਾਰਗ ਤੇ ਅੱਜ ਤੋਂ ਸਦੀਆਂ ਪਹਿਲੇ ਜਿਤਨਾ ਅਣਜਾਣ ਸੀ ਅੱਜ ਜ਼ਿਆਦਾ ਅਣਜਾਣ, ਕੁਛ ਵੀ ਨਹੀਂ ਪਤਾ। ਵੱਡੇ ਤੋਂ ਵੱਡੇ ਸਿਆਣੇ, ਨਾ ਕੋਈ ਅੰਦਰ ਪ੍ਰਕਾਸ਼ ਦਾ ਅਨੁਭਵ, ਨਾ ਕੋਈ ਅਨਹਦ ਨਾਦ ਦਾ ਗਿਆਨ, ਬਸ ਪਤਾ ਕੀ ਹੈ ਸੰਸਾਰ ਦੇ ਵਿੱਚ ਚਤੁਰਾਈ ਦਾ ਤੇ ਸੰਸਾਰ ਦੇ ਪਦਾਰਥਾਂ ਦਾ। ਕਬੀਰ ਇਸ ਪਵਿੱਤਰ ਸ਼ਬਦ ਦੇ ਵਿੱਚ ਦੱਸਦੇ ਹਨ, ਕਿਰਪਾ ਕਰ ਰਹੇ ਹਨ ਕਿ ਉਹ ਪਰਮਾਤਮਾ ਕੀ ਹੈ, ਤੇ ਜਦੋਂ ਉਹ ਪ੍ਰਗਟ ਹੁੰਦਾ ਹੈ ਤੇ ਉਦੋਂ ਕੀ ਹੁੰਦਾ ਹੈ, ਉਦੋਂ ਇਨਸਾਨ ਨੂੰ ਕੀ ਐਕਸਪੀਰੀਅੰਸ ਅਨੁਭਵ ਹੁੰਦੇ ਹਨ। ਬੜੇ ਪਿਆਰ ਦੇ ਨਾਲ

0: ਸਤਿਗੁਰ ਪ੍ਰਸਾਦ।
1: ਕਬੀਰ ਜੀ ਕਿਰਪਾ ਕਰ ਰਹੇ ਹਨ, ਭੈਰੋ ਰਾਗ ਦੇ ਵਿੱਚ ਇਹ ਪਵਿੱਤਰ ਅਸ਼ਟਪਦੀ ਹੈ ਤੇ ਰਾਗ ਦੇ ਦੂਸਰੇ ਘਰ ਦੇ ਵਿੱਚ ਕਬੀਰ ਜੀ ਨੇ ਗਾਇਨ ਕੀਤਾ ਹੈ। ਭੈਰੋ ਰਾਗ ਦਾ ਨਾਮ ਹੈ, ਸ਼ਬਦ ਅਸ਼ਟਪਦੀ ਦੇ ਵਿੱਚ ਹੈ ਇਹ ਜੋ ਬਾਣੀ ਹੈ, ਤੇ ਰਾਗ ਦੇ ਭੈਰੋ ਰਾਗ ਦੇ ਦੂਸਰੇ ਘਰ ਦੇ ਵਿੱਚ ਇਹ ਗਾਇਨ ਕੀਤਾ ਜਾਣ ਵਾਲਾ ਸ਼ਬਦ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਰਾਗਾਂ ਦੇ ਵਿੱਚ ਹੈ। 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਕੁਛ ਰਾਗ ਮਿਲਵੇ ਰੂਪ ਦੇ ਵਿੱਚ ਨੇ, ਉਹ ਮਿਲਵੇਂ ਮਿਲਵੇਂ ਰੂਪ ਦੇ ਵਿੱਚ ਆਉਂਦੇ ਹਨ, ਪਰ ਮੂਲ ਰੂਪ ਦੇ ਵਿੱਚ 31 ਰਾਗਾਂ ਦੇ ਵਿੱਚ ਬਾਣੀ ਗਾਇਨ ਕੀਤੀ ਗਈ, ਉਚਾਰਨ ਕੀਤੀ ਹੈ। ਤੇ ਬਕਾਇਦਾ ਰਾਗ ਦੀ ਸਾਰੀਆਂ ਗੁਰਦੇਵ ਪਾਤਸ਼ਾਹ ਨੇ ਰਾਗਣੀਆਂ ਦਾ ਰਾਗਾਂ ਦਾ ਜ਼ਿਕਰ ਕੀਤਾ ਹੈ, ਘਰਾਂ ਦਾ ਜ਼ਿਕਰ ਕੀਤਾ ਹੈ, ਕਿਹਦੇ ਚ ਗਾਇਨ ਕਰਨਾ। ਇਹ ਜੋ ਸ਼ਬਦ ਹੈ, ਕਬੀਰ ਕਹਿੰਦੇ ਨੇ ਰਾਗ ਦੇ ਦੂਸਰੇ ਘਰ ਦੇ ਵਿੱਚ ਗਾਇਨ ਕਰਨ ਕੀਤਾ ਜਾ ਸਕਦਾ ਹੈ, ਕਰਨ ਵਾਲਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਗਿਆਨ ਦਾ ਖਜ਼ਾਨਾ ਹਨ, ਜਿੱਥੇ ਅਧਿਆਤਮ ਦਾ ਖਜ਼ਾਨਾ ਹਨ, ਉੱਥੇ ਕਲਾ ਦਾ ਵੀ ਖਜ਼ਾਨਾ ਹਨ, ਰਾਗ ਦਾ ਵੀ ਖਜ਼ਾਨਾ ਹਨ, ਸੰਗੀਤ ਦਾ ਵੀ ਖਜ਼ਾਨਾ ਹਨ। ਮਹਾਨ ਸੰਗੀਤ ਦੀ ਜੋ ਪਦਵੀ ਹੈ, ਸੰਗੀਤ ਦਾ ਗਿਆਨ ਵੀ ਗੁਰਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਖਸ਼ਦੇ ਹਨ। ਤੇ ਪੂਰੀ ਦੀ ਪੂਰੀ ਬਾਣੀ ਰਾਗਾਂ ਦੇ ਵਿੱਚ ਗਾਇਨ ਕੀਤੀ ਗਈ ਹੈ, ਤੇ ਇਹ ਪਾਵਨ ਪਵਿੱਤਰ ਸ਼ਬਦ ਭੈਰੋ ਰਾਗ ਦੇ ਵਿੱਚ ਹੈ। ਰਾਗ ਦਾ ਨਾਮ ਹੈ ਭੈਰੋ, ਤੇ ਅੱਗੇ ਕਿਰਪਾ ਕਰਦੇ ਹਨ, ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ, ਅਤੇ ਓਅੰਕਾਰ ਭਾਵ ਉਤਪਤੀ ਪਾਲਣਾ ਅਤੇ ਪਰਲੋ ਉਸ ਇੱਕ ਤੋਂ ਹੋ ਰਹੀ ਹੈ। ਹਰ ਬਿਨ ਕੋ ਮਾਰ ਜਿਵਾਲ ਨਾ ਸਕੈ, ਨਾ ਤੇ ਹਰੀ ਤੋਂ ਬਿਨਾਂ ਕੋਈ ਜਨਮ ਦੇ ਸਕਦਾ ਹੈ, ਨਾ ਹਰੀ ਤੋਂ ਬਿਨਾਂ ਕੋਈ ਪ੍ਰਾਣ ਲੈ ਸਕਦਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰਾ ਜਗਤ ਹੁਕਮ ਦੇ ਵਿੱਚ ਹੈ, ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਇੱਥੇ ਪਵਿੱਤਰ ਸ਼ਬਦ ਚ ਕਿਰਪਾ ਕਰਨ ਉਹ ਇੱਕ ਹੈ, ਅਤੇ ਓਅੰਕਾਰ ਤੋਂ ਭਾਵ

0: ਸੀ ਸਰਲੋ ਅਤੇ ਪਾਲਣਾ ਉਸ ਇੱਕ ਤੋਂ ਹੋ ਰਹੀ ਹੈ, ਉਹ ਵਿਆਪਕ ਹੈ ਤੇ ਅੱਗੇ ਕਿਰਪਾ ਕਰ ਰਹੇ ਹਨ ਕਿ ਓਅੰਕਾਰ ਦੇ ਰੂਪ ਦੇ ਵਿੱਚ ਵੀ ਵਿਆਪਕ ਹੈ, ਉਹ ਇੱਕ ਹੈ ਅਤੇ ਇੱਕ ਕੀ ਹੈ ਪ੍ਰਕਾਸ਼ ਹੈ, ਉਹ ਓਅੰਕਾਰ ਸ਼ਬਦ ਦੇ ਰੂਪ ਦੇ ਵਿੱਚ ਉਹ ਜਗਤ ਦੇ ਵਿੱਚ ਵਿਆਪਕ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਭਾਵ ਪਰਮਾਤਮਾ ਸਾਰੇ ਸੰਸਾਰ ਦੇ ਵਿੱਚ ਸ਼ਬਦ ਦੇ ਰੂਪ ਦੇ ਵਿੱਚ ਵਿਆਪਕ ਹੈ। ਤੁਸੀਂ ਕਿਤੇ ਵੀ ਥੋੜੀ ਜਿਹੀ ਵਸਤੂ ਦੀ ਚੋਟ ਕਰੋ, ਸ਼ਬਦ ਆਪਣੇ ਆਪ ਬਣ ਜਾਏਗਾ। ਸੰਸਾਰ ਦੇ ਵਿੱਚ ਪੱਥਰ ਦੇ ਉੱਤੇ ਪੱਥਰ ਨੂੰ ਮਾਰੋ, ਆਵਾਜ਼ ਆਏਗੀ। ਹੱਥ ਦੇ ਨਾਲ ਹੱਥ ਨੂੰ ਮਾਰੋ, ਆਵਾਜ਼ ਆਏਗੀ। ਦੀਵਾਰ ਦੇ ਨਾਲ ਮਾਰੋ, ਆਵਾਜ਼ ਆਏਗੀ। ਕਿਤੇ ਵੀ ਚੋਟ ਕਰੋ ਦੁਨੀਆਂ 'ਚ, ਉੱਥੇ ਆਵਾਜ਼ ਆਏਗੀ। ਸ਼ਬਦ ਵਿਆਪਕ ਹੈ, ਬੋਲ ਵਿਆਪਕ ਹੈ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਹਨ, ਓਅੰਕਾਰ ਦੀ ਜੋ ਧੁਨੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦਿ ਕਥਨੀ ਅਨਾਦ। ਉਹ ਜੋ ਓਅੰਕਾਰ ਹੈ, ਉਹਦੀ ਕਥਨੀ ਜੋ ਹੈ, ਉਹ ਨਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਦੇਵ ਕਹਿੰਦੇ ਨੇ ਉਹ ਆਦ ਹੈ, ਉਹ ਪ੍ਰਾਰੰਭ ਹੈ ਸ੍ਰਿਸ਼ਟੀ ਦਾ। ਸਾਰਾ ਜਗਤ ਓਅੰਕਾਰ ਤੋਂ ਆਇਆ ਹੈ। ਓਅੰਕਾਰ ਆਦ ਕਥਨੀ ਅਨਾਦ, ਉਤਪਤ ਪਰਲੋ ਸ਼ਬਦੇ ਹੋਵੇ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇੱਕ ਸ਼ਬਦ ਦੇ ਨਾਲ ਕਹਿੰਦੇ ਨੇ, ਇੱਕ ਸ਼ਬਦ ਹੋਇਆ, ਵਿਸਫੋਟ ਹੋਇਆ, ਤੇ ਜਿਹਦੇ ਤੋਂ ਸਾਰੀ ਜ਼ਿੰਦਗੀ ਦੇ ਦਰਿਆ ਚੱਲ ਪਵੇ ਪਏ, ਕਿਤਨਾ ਕੁਛ ਬਣ ਗਿਆ। ਓਅੰਕਾਰ ਆਦ ਹੈ, ਹਰ ਧਰਮ ਨੇ ਸ਼ਬਦ ਨੂੰ ਆਦ ਮੰਨਿਆ ਹੈ। ਇਸਲਾਮ ਵਾਲੇ ਵੀ ਕਹਿੰਦੇ ਹਨ ਕਿ ਧਰਤੀ ਬਣੀ ਹੈ, ਸ਼ਬਦ ਤੋਂ ਬਣੀ ਹੈ। ਉਹ ਸ਼ਬਦ ਕੀ ਸੀ? ਉਹ ਸ਼ਬਦ ਸੀ ਕੁੰਨ। ਇਹ ਕ੍ਰਿਸਚਨ ਲੋਕ ਵੀ ਕਹਿੰਦੇ ਹਨ, ਈਸਾਈ, ਕਿ ਧਰਤੀ ਬਣੀ ਹੈ, ਉਹ ਸ਼ਬਦ ਤੋਂ ਬਣੀ ਹੈ। ਉਹ ਸ਼ਬਦ ਕੀ ਸੀ? ਕਹਿੰਦੇ ਨੇ ਲੋਗੋਸ। ਸਨਾਤਨ ਧਰਮ ਵਾਲਿਆਂ ਨੇ ਵੀ ਕਹਿ ਦਿੱਤਾ, ਇਹ ਜੋ ਸੰਸਾਰ ਬਣਿਆ, ਇਹ ਸ਼ਬਦ ਤੋਂ ਬਣਿਆ ਹੈ। ਪਿੱਛੇ ਟੀਵੀ 'ਚ ਦੇਖ ਰਿਹਾ ਸਾਂ, ਮੈਂ ਟੀਵੀ ਦੇ ਵਿੱਚ ਦੱਸ ਰਹੇ ਸਨ ਨਿਊਜ਼ ਚੈਨਲ ਤੇ, ਕਿ ਅੱਜ ਸਾਇੰਸ ਵੀ ਕਹਿੰਦੀ ਹੈ ਕਿ ਸਰੀਰ ਦੇ ਵਿੱਚ ਵੀ ਇੱਕ ਜੰਗ ਵਿਆਪਕ ਹੈ, ਇੱਕ ਧੁਨੀ, ਤੇ ਸੰਸਾਰ ਦੇ ਵਿੱਚ ਵੀ ਇੱਕ ਓਅੰਕਾਰ, ਓਅੰਕਾਰ ਨਾਮ ਦੀ ਧੁਨੀ ਵਿਆਪਕ ਹੈ। ਇਹਨਾਂ ਨੇ ਮੰਨਿਆ ਹੈ ਕਿ ਉਤਪਤੀ ਉੱਥੋਂ ਹੀ ਹੋਈ ਹੈ, ਕਿਆਸ ਲਗਾਏ ਹਨ। ਪਰ ਧਰਮ ਕਹਿੰਦਾ ਹੈ, ਸਨਾਤਨ ਧਰਮ ਨੇ ਕਿਹਾ, ਓਮ ਤੋਂ ਜਗਤ ਬਣਿਆ ਹੈ, ਓਮ ਨਾਮ ਦਾ ਵਿਸਫੋਟ ਹੋਇਆ ਤੇ ਸੰਸਾਰ ਬਣ ਗਿਆ, ਤੇ ਜਦੋਂ ਜਗਤ ਬਣਿਆ ਉਹਦੇ ਤੋਂ ਹੈ, ਤੇ ਉਹ ਓਮ ਸ਼ਬਦ, ਓਅੰਕਾਰ ਸ਼ਬਦ, ਜਿਹੜੇ ਜਿਹੜੇ ਢੰਗ ਦਾ ਅਵਤਾਰਾਂ ਨੂੰ ਸੁਣਨ ਦੇ ਵਿੱਚ ਆਇਆ ਉਹਨਾਂ ਨੇ ਕਹਿ ਦਿੱਤਾ, ਜਿਹੜੇ ਜਿਹੜੇ ਢੰਗ ਦੀ ਧੁਨੀ ਉਹਨਾਂ ਨੇ ਸੁਣੀ ਜਦੋਂ ਅੰਦਰ ਗਏ, ਉਹਨਾਂ ਕਹਿ ਦਿੱਤੀ। ਜਦੋਂ ਸ਼ਬਦ ਤੋਂ ਸੰਸਾਰ ਆਇਆ ਹੈ ਤੇ ਸ਼ਬਦ ਸੰਸਾਰ ਦੇ ਵਿੱਚ ਵਿਆਪਕ ਹੈ, ਕਿਤੇ ਗਿਆ ਨਹੀਂ। ਪ੍ਰੈਕਟੀਕਲੀ ਤੌਰ ਤੇ ਕਿਤੇ ਵੀ ਚੋਟ ਕਰੋ, ਸ਼ਬਦ ਨਿਕਲਦਾ ਹੈ, ਆਵਾਜ਼ ਧੁਨੀ ਨਿਕਲਦੀ ਹੈ, ਨਾਦ, ਨਾਦ ਕਹਿੰਦੇ ਨੇ ਆਵਾਜ਼ ਨੂੰ, ਉਹ ਨਿਕਲਦਾ ਹੈ। ਸਾਡਾ ਸਰੀਰ ਆਇਆ ਹੈ ਮਾਂ ਬਾਪ ਤੋਂ, ਤੇ ਅੱਜ ਸਾਇੰਸ ਸਾਰਾ ਜਗਤ ਕਹਿੰਦਾ ਸਾਡੇ ਅੰਦਰ ਮਾਤਾ ਪਿਤਾ ਦੀ ਅੰਸ਼ ਮੌਜੂਦ ਹੈ। ਸਾਡੇ ਅੰਦਰ ਸਾਡੇ ਪਿਤਾ ਦੀ ਵੀ ਅੰਸ਼ ਮੌਜੂਦ ਹੈ, ਸਾਡੇ ਅੰਦਰ ਸਾਡੀ ਮਾਤਾ ਦੀ ਅੰਸ਼ ਵੀ ਮੌਜੂਦ ਹੈ। ਕਿਉਂ? ਕਿਉਂਕਿ ਅਸੀਂ ਉਹਨਾਂ ਤੋਂ ਆਇਆ ਹੈ ਸਾਡਾ ਸਰੀਰ। ਇਹ ਸੰਸਾਰ ਆਇਆ ਹੈ ਓਅੰਕਾਰ ਸ਼ਬਦ ਤੋਂ, ਤੇ ਵਿਦਵਾਨ ਮਹਾਂਪੁਰਸ਼ ਸੰਤ ਕਹਿੰਦੇ ਨੇ ਉਹ ਜੋ ਧੁਨੀ ਹੈ ਓਅੰਕਾਰ ਦੀ ਸੰਸਾਰ ਦੇ ਵਿੱਚ ਵਿਆਪਕ ਹੈ, ਪਰ ਗਹਿਰਾਈ ਚਾਹੀਦੀ ਹੈ ਸੁਣਨ ਵਾਸਤੇ। ਕਹਿਬੇ ਕੋ ਸੁਰਤ ਨਾ ਸ੍ਰਵਣ ਸੁਣਬੇ ਕੋ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਮੇਰੇ ਕੋਲ ਉਹ ਕੰਨ ਨਹੀਂ ਕਿ ਪ੍ਰਮਾਤਮਾ ਮੈਂ ਉਹ ਧੁਨੀ ਸੁਣ ਸਕਾਂ, ਮੈਨੂੰ ਉਹ ਕੰਨ ਦੇ। ਤੇ ਉਹ ਇੱਕ ਹੈ, ਉਹਦੇ ਤੋਂ ਓਅੰਕਾਰ ਧੁਨੀ ਵਿਆਪਕ ਹੈ। ਤੇ ਕਹਿੰਦੇ ਨੇ ਉਸ ਓਅੰਕਾਰ ਦੀ ਧੁਨੀ ਤੱਕ ਪਹੁੰਚਣਾ ਕਿਵੇਂ ਹੈ, ਉਸ ਇੱਕ ਪ੍ਰਕਾਸ਼ ਤੱਕ ਪਹੁੰਚਣਾ ਕਿਵੇਂ ਹੈ, ਪਰ ਪ੍ਰਮਾਤਮਾ ਕੀ ਹੈ? ਕਹਿੰਦੇ ਨੇ ਇੱਕ ਹੈ, ਉਹ ਪ੍ਰਕਾਸ਼ ਹੈ। ਪ੍ਰਮਾਤਮਾ ਕੀ ਹੈ? ਪ੍ਰਮਾਤਮਾ ਧੁਨ ਹੈ, ਪ੍ਰਮਾਤਮਾ ਸ਼ਬਦ ਹੈ। ਫਿਰ ਕਹਿੰਦੇ ਨੇ ਸਤਿਗੁਰ ਪ੍ਰਸਾਦ, ਉਸ ਦੀ ਪ੍ਰਾਪਤੀ ਕਿਵੇਂ ਹੈ? ਸਤਿਗੁਰੂ ਦੀ ਕਿਰਪਾ ਦੇ ਨਾਲ, ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ, ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ। ਅਗਰ ਸੱਚਾ ਗੁਰੂ ਕਿਰਪਾ ਕਰ ਦੇਵੇ, ਪ੍ਰਸਾਦ ਦਾ ਅਰਥ ਹੁੰਦਾ ਮਿਹਰ, ਤਾਂ ਫਿਰ ਉਸ ਦੀ ਪ੍ਰਾਪਤੀ ਹੈ। ਹੋਰ ਉਸ ਹੋਰ ਕਿਸੇ ਢੰਗ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ। ਉਸ ਦੀ ਪ੍ਰਾਪਤੀ ਇੱਕ ਦੀ ਓਅੰਕਾਰ ਦੀ ਪ੍ਰਾਪਤੀ ਹੈ, ਸਤਿਗੁਰੂ ਦੇ ਪ੍ਰਸਾਦ ਨਾਲ।
1: ਆਗਮ ਦੁਰਗਮ ਗੜ ਰਚਿਉ ਬਾਸ।
0: ਕਬੀਰ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਜਿਹੜਾ ਸੰਸਾਰ ਰਚਿਆ, ਇਹ ਵੀ ਬੜਾ ਅਗਮ ਹੈ, ਦੁਰਗਮ ਹੈ, ਭਾਵ ਬੜਾ ਵਿਖੜਾ ਹੈ ਤੇ ਬੜਾ ਅਗਮ ਹੈ। परमात्मा दे अंत दी ता गल बहुत दूर दी है। अज तक साइंस इस ब्रह्मांड दा गैलेक्सी दा अंत नहीं पा सकती, कित्थों तक है कित्थे है अज तक नहीं पा सकती। कि संसार किवें बनिया है, संसार कदों तक रहेगा, ते संसार दा अंत की है। खित वार ना जोगी जाने, रुत माहो ना कोई, जा करता सिर ठीको साजे, आपे जाने सोई। जेड़ा परमात्मा सृष्टि नू साजदा है, ओही जानदा है कि ये सृष्टि कदों तक रहेगी, किवें बनी सी ते किवें है। संसार दी ता गल बहुत दूर दी है। अज तक साइंस प्रोपर तौर ते ए नहीं दस सकदी सकी कि जीव दा आगमन कदों हुंदा है माता दे उदर दे विच, प्रोपर सूक्ष्म शरीर कदों प्रवेश करता है माता दे गर्भ दे विच, कुछ भी नहीं पता। असली जीवन दा क्यास है ना, इस साडी उत्पत्ति दा भी नहीं पता कदों माता दे गर्भ दे विच श्वास, कदों जीव अंदर प्रवेश करता है सूक्ष्म, ते कदों अंत है, किस दिन असी इस जगत तो जाना है, केड़े घड़ी जाना है, केड़े दिन जाना है, कोई साइंस नहीं दस सकी अज तक साइंस कि केड़ा दिन आएगा, केड़ा सेकंड होएगा, केड़ा महीना होएगा, केड़ा साल होएगा जो साडे स्वासा दा अंत होएगा, कुछ भी नहीं पता। पता है किसी नू, कोई अज तक ते सुनन दे विच ना कोई गल आई है, ना किसी नू ज्ञान है कि केड़े दिन कदों अंत है। कबीर कहंदे ने उस परमात्मा ने संसार उसकी रचना ऐसी रची है बड़ी अगम, कहंदे गम अगम कहंदे ने जो गमता तो परे है, जिथों तक पहुंचना बहुत कठिन है, बड़ी कठिन रची है। ब्रह्मा गया सी सृष्टि दा अंत लैण, सृष्टि नू पालण। गुरु ग्रंथ साहिब महाराज जी दे विच वचन आउंदे हन कि ब्रह्मा विष्णु दे कोलो वर लैके गया सी कि मैं परमात्मा नू फिर मन्नांगा, पहले मैं जाणांगा। ब्रह्मे दा सुभाव सी कि उह फिलोसफर सी, ज्ञानी सी, उह हर चीज नू अकल दे नाल परखदा सी फिर मन्नदा सी। उह गुरु ग्रंथ साहिब दे वचन हन कि उह विष्णु दा नाल वर लैके गया सी, विष्णु दी बख्शिश लैके गया सी, नाल कुटुंब साथ वरदाता ब्रह्मा पालन सृष्ट गया, आगै अंत ना पायो ताका कंस छेद क्या वड्डा भया। गुरुदेव कहंदे ने नाल कुटुंब साथ वरदाता, कहंदे ने नाल सी उहदे वरां दा दाता, वरदाता कहंदे ने विष्णु। ब्रह्मा पालन सृष्ट गया, ब्रह्मा सृष्टि दा अंत लैण गया, ते कहंदे ने अंत पान गया सी संसार दा, लेकिन खोज दे एक दिन ब्रह्मे दा अंत हो गया, बुढ़ा हो गया, मरण दे कगार ते आ गया, ते उहने कह दिता वेदां दे विच नेती नेती नेती भाव अंत नहीं है, अंत नहीं है, अंत नहीं है। उसने बार बार कह दिता अपने वेदां, वो कहंदा अंत नहीं है, परमात्मा दा अंत नहीं है, मेरा अंत हो गया है, मैं जा रहा, लेकिन मैं खोज खोज के थक गया, परमात्मा दा कोई अंत नहीं। उस परमात्मा ने एहो जिहा अगम अते दुर्गम गढ़ किला, संसार रूपी अते शरीर रूपी ब्रह्मांड व्यापक तौर ते जो अस्थूल रूप दे विच परमात्मा दा शरीर है, उस इस मनुखी शरीर नू भी परमात्मा दा घर किया गया है बाणी दे विच, ते इस संसार नू भी एहो विस संसार तुम देखते एहो हरका रूप है, इस संसार नू भी परमात्मा दा घर किया गया है। संसार अस्थूल है, इस करके अस्थूल दे विच परमात्मा व्यापक है, ते एक किला ए संसार है, ते दूसरे अर्थ ए हन कि एक किला ए शरीर है जिदे विच सूक्ष्म रूप दे विच परमात्मा विराजमान है, ते पर ए बड़ा अगम है, दुर्गम बनाया है, बेअंत ही नाड़ियां, कोई अंत है शरीर दा, किसे किसे की फिट कीता है परमात्मा ने, कोई अंत नहीं ओदी सियाणप दा, ओदी विद्वता दा।
1: जाम है जो तो करी प्रगास,
0: कहंदे हन कि इस शरीर दे विच परमात्मा ने अपनी जोत टिका दित्ती है, इस संसार दे विच ओ प्रकाश रूप होके बैठ रहा है, लेकिन ओ जोत नजर नहीं आउंदी, ओ नजर इस करके नहीं आउंदी कि ओ विच व्यापक है, गहराई दे विच है। ए गल नहीं कि जेड़ी चीज नजर नहीं आ रही ओ है ही नहीं, ਬੜੇ ਉਦਾਹਰਣ ਐਸੇ ਗੁਰਦੇਵ ਕਹਿੰਦੇ ਨੇ ਬਾਣੀ ਦੇ ਵਿੱਚ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੁ ਜੀਆ। ਗੁਰਦੇਵ ਕਹਿੰਦੇ ਨੇ ਸਗਲ ਬਨਸਪਤ ਮਹਿ ਬੈ ਸੰਤਰ, ਲੱਕੜ ਦੇ ਵਿੱਚ ਅੱਗ ਹੈ, ਅੱਜ ਸਾਇੰਸ ਵੀ ਮੰਨਦੀ ਹੈ ਪਰ ਨਜ਼ਰ ਆਉਂਦੀ ਅੱਗ ਕਿਸੇ ਨੂੰ, ਪਰ ਦੁਨੀਆਂ ਦੀ ਐਸੀ ਕੋਈ ਵੀ ਲੱਕੜ ਨਹੀਂ, ਐਸੀ ਕੋਈ ਵੀ ਲੱਕੜੀ ਨਹੀਂ ਜਿਹਦੇ ਦੇ ਵਿੱਚ ਅੱਗ ਨਾ ਹੋਵੇ। ਸਗਲ ਬਨਸਪਤ ਮਹਿ ਬੈ ਸੰਤਰ, ਸਾਰੀ ਬਨਸਪਤੀ ਦੇ ਵਿੱਚ, ਸਾਰੇ ਰੁੱਖਾਂ ਦੇ ਵਿੱਚ, ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਰੁੱਖ ਹੈ, ਲੱਕੜ ਹੈ, ਗੁਰਦੇਵ ਕਹਿੰਦੇ ਨੇ ਉਹਦੇ ਵਿੱਚ ਅੱਗ ਹੈ, ਲੇਕਿਨ ਨਜ਼ਰ ਆਉਂਦੀ ਅੱਗ ਕਿਸੇ ਨੂੰ, ਕਿਹਦੀ ਦਿੰਦੇ ਉਹ ਵਿਆਪਕ ਹੋ ਜਾਂਦੀ ਹੈ। ਹੁਣ ਅਗਰ ਅਗਨ ਨੂੰ ਪ੍ਰਗਟ ਕਰਨਾ ਹੈ ਤਾਂ ਬਾਹਰੋਂ ਅਗਨ ਦੇਣੀ ਪਏਗੀ। ਅਗਰ ਅੰਦਰ ਦੇ ਪਰਮਾਤਮਾ ਨੂੰ ਪ੍ਰਗਟ ਕਰਨਾ ਹੈ, ਅਗਰ ਅੰਦਰ ਦੇ ਅਨਹਦ ਨਾਦ ਨੂੰ ਜੋ ਸਰੀਰ ਦੇ ਵਿੱਚ ਵਿਆਪਕ ਹੈ, ਅਨਹਦ ਨਾਦ ਦਾ ਅਰਥ ਹੁੰਦਾ ਹੈ ਜੋ ਬਿਨਾਂ ਵਜਾਏ ਵੱਜ ਰਿਹਾ ਹੈ, ਐਸਾ ਸ਼ਬਦ ਤੇ, ਪਰ ਉਸ ਨੂੰ ਪ੍ਰਗਟ ਕਰਨ ਵਾਸਤੇ, ਜਿਵੇਂ ਅੱਗ ਨੂੰ ਪ੍ਰਗਟ ਕਰਨ ਵਾਸਤੇ ਬਾਹਰੋਂ ਅੱਗ ਦੀ ਲੋੜ ਹੈ, ਅੰਦਰ ਦੇ ਅਨਹਦ ਨਾਦ ਨੂੰ ਪ੍ਰਗਟ ਕਰਨ ਵਾਸਤੇ ਬਾਹਰੋਂ ਨਾਦ ਦੀ ਲੋੜ ਹੈ, ਸ਼ਬਦ ਦੀ ਲੋੜ ਹੈ। ਉਹ ਸ਼ਬਦ ਅਵਤਾਰਾਂ ਨੇ ਦਿੱਤਾ ਹੈ, ਹਰ ਧਰਮ ਦੇ ਅਵਤਾਰ ਨੇ ਆਪਣੀ ਉਮਤ ਨੂੰ ਇੱਕ ਇੱਕ ਸ਼ਬਦ ਦਿੱਤੇ ਹਨ ਕਿ ਉਹਨੂੰ ਜਪ ਕੇ ਤੇ ਅੰਦਰ ਦੇ ਅਨਹਦ ਨਾਦ ਨੂੰ ਖੋਲਿਆ ਜਾ ਸਕਦਾ ਹੈ। ਜਿਵੇਂ ਸਨਾਤਨ ਧਰਮ ਦੇ ਵਿੱਚ ਓਮ ਹੈ, ਰਾਮ ਹੈ, ਗੋਵਰਧਨ ਹੈ, ਗੋਪਾਲ ਹੈ, ਗੋਸਾਈ ਹੈ, ਜਿਵੇਂ ਸਾਡੇ ਧਰਮ ਦੇ ਅੰਦਰ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉਮੈ ਕੋਈ, ਜਪ ਜਪ ਕੇ ਆਪਣਾ ਅੰਤ ਹੁੰਦਾ ਹੈ ਕਿ ਉਹ ਅਨਹਦ ਨਾਦ ਪ੍ਰਗਟ ਹੋ ਜਾਂਦਾ ਹੈ। ਸੁਨ ਸਮਾਦ ਅਨਹਦ ਤਹਿਨਾਦ। ਇਸੇ ਤਰ੍ਹਾਂ ਜੋ ਹੋਰ ਧਰਮ ਹਨ, ਇਸਲਾਮ ਦੇ ਵਿੱਚ ਅੱਲਾਹੂ ਨਾਮ ਦਾ ਉਹ ਜਪ ਕਰਦੇ ਹਨ, ਅੱਲਾਹੂ ਜੋ ਇਹਨਾਂ ਦੇ ਸੂਫੀ ਫਕੀਰ ਹਨ, ਉਸ ਨੂੰ ਜਪ ਜਪ ਕੇ ਉਹ ਅੰਦਰ ਦੇ ਅਨਹਦ ਨਾਦ ਨੂੰ ਪ੍ਰਗਟ ਕਰਦੇ ਹਨ। ਸਗਲ ਬਨਸਪਤ ਦੇ ਵਿੱਚ ਅੱਗ ਹੈ, ਲੱਕੜ ਦੇ ਵਿੱਚ ਸਗਲ ਦੁੱਧ ਮੈਂ ਘੀਆ, ਤੇ ਸਾਰੇ ਜਗਤ ਦਾ ਐਸਾ ਕੋਈ ਦੁੱਧ ਨਹੀਂ ਜਿਹੜੇ ਦੁੱਧ ਦੇ ਵਿੱਚ ਘਿਓ ਨਾ ਹੋਵੇ, ਲੇਕਿਨ ਘਿਓ ਨਜ਼ਰ ਆਉਂਦਾ ਹੈ। ਹੁਣ ਕੋਈ ਬੰਦਾ ਕਵੇ ਕਿ ਮੈਂ ਨਹੀਂ ਮੰਨਦਾ ਇਹਦੇ ਵਿੱਚ ਘਿਓ ਹੈ, ਤੇ ਕਹਿਣਾ ਪਏਗਾ ਤੇਰੀ ਅਕਲ ਮੋਟੀ ਹੋਵੇਗੀ, ਤੂੰ ਨਹੀਂ ਮੰਨਦਾ, ਇਹਨੂੰ ਗਰਮ ਕਰ, ਇਹਨੂੰ ਖੱਟਾ ਲਾ, ਇਹਦੇ ਚ ਮਧਾਣੀ ਪਾ, ਇਹਨੂੰ ਰਿੜਕ ਤੇ ਫਿਰ ਦੇਖ ਇਹਦੇ ਚ ਮੱਖਣ ਹੈ। ਦੁੱਧ ਦੇ ਵਿੱਚ ਮੱਖਣ ਹੈ, ਲੇਕਿਨ ਉਸ ਨੂੰ ਪ੍ਰਾਪਤੀ ਕਰਨ ਵਾਸਤੇ ਕੁਛ ਉਪਰਾਲਾ ਕਰਨਾ ਪਏਗਾ। ਜਗਤ ਦੇ ਵਿੱਚ ਪਰਮਾਤਮਾ ਹੈ, ਸਰੀਰ ਦੇ ਵਿੱਚ ਪਰਮਾਤਮਾ ਹੈ, ਪਰ ਐਵੇਂ ਪ੍ਰਾਪਤ ਨਹੀਂ ਹੋਏਗਾ ਜਿਵੇਂ ਦੁੱਧ ਦੇ ਵਿੱਚ ਮੱਖਣ ਨਹੀਂ ਪ੍ਰਾਪਤ ਹੁੰਦਾ। ਗੁਰਦੇਵ ਕਹਿੰਦੇ ਨੇ ਫਿਰ ਕੀ ਕਰੀਏ, ਕਹਿੰਦੇ ਨੇ ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੁਹਰਕਾ ਪਾਵੋ, ਬਾਰ ਬਾਰ ਜਪ ਕਰ, ਵਾਹਿਗੁਰੂ ਵਾਹਿਗੁਰੂ ਨੂੰ ਜਪੀ ਜਾ। ਜਪਦੇ ਜਪਦੇ ਜਿਵੇਂ ਮਧਾਣੀ ਰਿੜਕੀ ਜਾਂਦੀ ਹੈ, ਮੱਖਣ ਉੱਪਰ ਆ ਜਾਂਦਾ ਹੈ, ਬਾਰ ਬਾਰ ਜਪ ਕਰ, ਤੇ ਜਪ ਕਰਨ ਦੇ ਨਾਲ ਪਰਮਾਤਮਾ ਜੋ ਹੈ ਅੰਦਰੋਂ ਪ੍ਰਗਟ ਹੋ ਜਾਏਗਾ, ਉਹ ਜੋ ਜੋਤ ਅੰਦਰ ਹੈ ਉਹ ਪ੍ਰਗਟ ਹੋ ਜਾਏਗੀ। ਕਬੀਰ ਕਹਿੰਦੇ ਨੇ ਇਸ ਗੜ੍ਹ ਦੇ ਵਿੱਚ, ਸਰੀਰ ਰੂਪੀ ਕਿਲੇ ਦੇ ਵਿੱਚ ਉਹ ਜੋਤ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਹੈ।
1: ਬਿਜਲੀ ਚਮਕੈ ਹੋਏ ਆਨੰਦ।
0: ਕਹਿੰਦੇ ਹਨ ਕਿ ਅਗਰ ਉਹ ਜੋਤ ਪ੍ਰਗਟ ਹੋ ਜਾਵੇ ਜੋ ਅੰਦਰ ਵਿਆਪਕ ਹੈ ਪਰਮਾਤਮਾ ਜੋ ਜੋਤ ਦੇ ਸਰੂਪ ਦੇ ਵਿੱਚ, ਤੇ ਕਹਿੰਦੇ ਨੇ ਫਿਰ ਉਸਦਾ ਜੋ ਚਮਕ ਹੈ, ਉਸਦਾ ਜੋ ਪ੍ਰਕਾਸ਼ ਹੈ, ਪਰਮਾਤਮਾ ਕੀ ਹੈ? ਪਰਮਾਤਮਾ ਪ੍ਰਕਾਸ਼ ਹੈ। ਵੈਸੇ ਤਾਂ ਪਰਮਾਤਮਾ ਬਾਰੇ ਅਵਤਾਰਾਂ ਨੇ ਕੁਛ ਨੀ ਕਿਹਾ, ਉਹ ਕੀ ਹੈ ਕਿਸੇ ਨੂੰ ਪਤਾ ਹੈ, ਅਸੀਂ ਝੁਕ ਰਹੇ ਹਾਂ ਆ ਰਹੇ ਹਾਂ, ਲੇਕਿਨ ਕਿਹਦੇ ਕੋਲ ਹੈ ਪਰਮਾਤਮਾ ਦਾ ਅਨੁਭਵ ਕੀ ਹੈ? ਕਿਸੇ ਨੇ ਖੜਾ ਕਰਕੇ ਦਿਖਾਇਆ ਅੱਜ ਤੱਕ ਪਰਮਾਤਮਾ ਨੂੰ? ਧਰਮ ਗ੍ਰੰਥਾਂ ਨੂੰ ਪੜ੍ਹ ਲਈਏ, ਉਹਨਾਂ ਚ ਗੁਰੂ ਗ੍ਰੰਥ ਹੈ ਮਹਾਰਾਜ ਜੀ ਦੇ ਵਿੱਚ, ਦੋ ਰੂਪ ਨੇ ਪਰਮਾਤਮਾ ਦੇ। ਇੱਕ ਹੈ ਕਿ ਗੁਰਮੁਖ ਭਗਤ ਘੱਟ ਚਾਨਣ ਹੋਏ, ਚਹਿ ਝਿਲਮਿਲ ਕਾਰ ਦੇ ਸੰਤਾ, ਤਹਿ ਅਨਹਦ ਸ਼ਬਦ ਭਜੰਤਾ। ਪਰਮਾਤਮਾ ਕੀ ਹੈ? ਪ੍ਰਕਾਸ਼। ਪਰਮਾਤਮਾ ਕੀ ਹੈ? ਸ਼ਬਦ। ਸ਼ਬਦ ਸਾਡੇ ਗੁਰੂ ਹਨ, ਵਿਆਪਕ ਹਨ, ਤੇ ਕਹਿੰਦੇ ਹਨ ਕਿ ਪਰਮਾਤਮਾ ਪ੍ਰਕਾਸ਼ ਹੈ। ਸ਼ਬਦ ਨੂੰ ਜਪੋ, ਅੰਦਰ ਪ੍ਰਕਾਸ਼ ਹੋ ਜਾਏਗਾ, ਗਿਆਨ ਹੋ ਜਾਏਗਾ। ਵਾਹਿਗੁਰੂ ਵਾਹਿਗੁਰੂ ਜੋ ਜਪਦੇ ਹਨ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਹਨਾਂ ਨੂੰ ਗਿਆਨ ਹੋ ਜਾਂਦਾ ਹੈ, ਤੇ ਫਿਰ ਠੋਕਰਾਂ ਨਹੀਂ ਵੱਜਦੀਆਂ। ਹਨੇਰੇ ਦੇ ਵਿੱਚ ਕੀ ਹੈ? ਹਨੇਰੇ ਦੇ ਵਿੱਚ ਟੱਕਰਾਂ ਹਨ, ਤੇ ਗਿਆਨ ਦੇ ਵਿੱਚ ਰਾਹ ਨਜ਼ਰ ਆਉਂਦਾ, ਬੰਦਾ ਆਪਣੇ ਰਾਹ ਤੇ ਚੱਲਦਾ। ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ ਆਪਣੇ ਰਾਹ ਤੇ ਚੱਲਦਾ। ਕਬੀਰ ਕਹਿੰਦੇ ਨੇ ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਫਿਰ ਆਨੰਦ ਬਣ ਜਾਂਦਾ ਹੈ, ਖੁਸ਼ੀ ਬਣ ਜਾਂਦੀ ਹੈ, ਖੇੜਾ ਮਿਲ ਜਾਂਦਾ ਹੈ।
1: ਜੇ ਪੌੜੀ ਪ੍ਰਭ ਬਾਲ ਗੋਵਿੰਦ।
0: ਪਰ ਕਹਿੰਦੇ ਹਨ ਉਹ ਪ੍ਰਕਾਸ਼, ਉਹ ਆਨੰਦ ਕਿੱਥੇ ਬਣਦਾ ਹੈ? ਉਹ ਆਨੰਦ ਤੇ ਖੇੜਾ ਉੱਥੇ ਹੀ ਬਣਦਾ ਹੈ ਜਿਹੜੇ ਹਿਰਦੇ ਦੇ ਵਿੱਚ ਪ੍ਰਮਾਤਮਾ ਕਿਰਪਾ ਕਰ ਦੇਵੇ, ਪ੍ਰਗਟ ਹੋ ਜਾਂਦਾ ਹੈ। परमात्मा प्रकाश के रूप दे विच प्रगट हुंदा है, पर किवें? कबीर कहंदे ने जप दे नाल, बार बार जप करो। रसना नाम जपो तब मती है, इन बिद अमृत पावो। रसना जप करे ते मन ओदे विच लगा होवे। कहंदे ने इस तरह मथो, मथन करो, मधानी पा के ते परमात्मा रूपी प्रकाश प्रगट हो जांदा है। पर कोई विरला हुंदा है, करोड़ां चो एक, कोटन मैं नानक को नारायण जिहि चीज। कदे कदार किसे करोड़ां दे एक दे हिरदे दे विच ओ परमात्मा कमला कंस प्रभु पति प्रगट हुंदा है, नहीं तां जिंदगी चली जांदी है, परमात्मा दा किसे नूं अनुभव ही नहीं हुंदा। ये सवास चले जांदे हन, एक दिन चले भी जाने ने, ते ना जिंदगी च कोई परमात्मा दा रस आया, ना परमात्मा दा कोई ज्ञान आया, ना कोई ओ रस आया जो गुरु ग्रंथ साहिब महाराज जी दस रहे। पदार्थां दा रस है, असी कुछ खाने आ उसे वक्त रस आ जांदा है, असी कुछ देखने आ उसे वक्त रस आ जांदा है। गुरुदेव कहंदे ने कोई वाहिगुरु वाहिगुरु कर रहा ओहदे कोल रस है, ओहदे कोल बेरसी है, रस नहीं है, क्योंकि मन सहमत नहीं हुंदा नाम दे नाल। मन सहमत हो जांदा है संसार दी सारियां गल्लां दे नाल, लेकिन बाणी दे नाल, नाम दे नाल, प्रभु दी गल दे नाल कदी भी मन सहमत नहीं होएगा, तालमेल बनता ही नहीं। ना बनन करके बेरसी, जिथे तालमेल ना बने उथे रस भी नहीं हुंदा। रस उथे बनेगा जिथे तालमेल बन जाएगा, जिथे बराबरी बन जाएगी, जिथे जोड़ बन जाएगा, मित्र दा मित्र दे नाल तालमेल बन जावे, दोस्ती दे विच रस आ जांदा है, पक्की हो जांदी है। ते मित्र दा मित्र दे नाल तालमेल ही ना बने, गलबात विचार मिलन ही ना, ते ना कोई रस होएगा, सगो खटास पै जाएगी, दूर हो जाएगा। ते कबीर इत्थे कह रहे हैं कि जिदे हिरदे दे विच प्रभु प्रगट हुंदा है उथे प्रकाश हुंदा है।
1: इहो जियो राम नाम लिव लागै।
0: इस हिरदे दी कहंदे हैं कि मन दी जदों लिव परमात्मा दे राम दे नाम दे विच ध्यान जुड़ जावे, साडा ध्यान हर जगह जुड़ जांदा है। लेकिन इको एक राम दा नाम है, परमात्मा दा नाम है, जिदे विच ध्यान नहीं जुड़दा। बार बार ध्यान उखड़दा है, बार बार संसार दे विच जांदा है। ऐसा क्यों? कहंदे हन कि धरती दे विच है ग्रेविटेशन फोर्स, धरती दे विच है गुरुत्वाकर्षण बल, जो थले नूं खिंचदा है, जिथे साडे शरीर नूं खिंचदा है। असीं इत्थे बैठे हाँ उहदा कारण है ग्रेविटेशन फोर्स, भाव गुरुत्वाकर्षण बल। अगर ओह फोर्स जो चन सूरज खड़ा है, लेकिन नौ दे नौ ग्रह दे चक्कर लगा रहे ने, धरती घूम रही है सूरज दे चपेरे, वो कारण की है? कोई रस्सियां नहीं बजियां, कोई संगल नहीं बजे सूरज दे नाल। कहंदे ने ग्रेविटेशन फोर्स है जिन्हें खिंचया होया सूरज दे नाल सारे ग्रहां, ओहदे कारण असीं अज इत्थे बैठे हाँ। चंद्रमा दे उत्ते अगर तुसीं देखिया होएगा, कोई जांदा है ते चंद्रमा दे उत्ते जाण दे नाल कोई सारे जेडे यान दे विच जांदे ने, मैं देखिया है कि ओह यान दे विच जेडे जांदे ने रॉकेट दे विच, उत्थे उड़दे ने अंदर सारे जने। कारण उत्थे ग्रेविटेशन फोर्स नहीं है जिदे नाल धरती दे नाल असीं जुड़े हाँ। साडा इत्थे बैठना सिर्फ इको करके है कि गुरुत्वाकर्षण बल जो धरती वल खिंचदा है। किसी चीज नूं उपर सुटी ओह थले क्यों आउंदी है? ग्रेविटेशन फोर्स है, गुरुत्वाकर्षण बल है, ते ओह इतनी प्रबल है जिथे ओह साडे शरीर नूं खिंचदी है उत्थे साडे ध्यान नूं। परमात्मा बहुत उपर है, ये नहीं कि ओह आसमान ते है, लेकिन ओह बहुत उचाइयां ते है। जदों सुरत उपर जांदी है, एक घटना मैं सुनी, एक बीबी जप कर रही थी, जिवें सतसंगत दे विच सतसंगत करके उसनू इलम हो गया, ज्ञान होया, ते उसने वाहिगुरु मंत्र दा जप शुरू कर दिता। रोज रोज ओह जप करन लग गई, ते एक महीने दे करीब उहने जप करना, डेढ़ डेढ़ घंटा उसने उठना ना, नेत्र बंद करके ते वाहिगुरु वाहिगुरु इहदे विच ध्यान जोड़ना शुरू कर दिता, ते इतनी गहराई दे नाल ओह शब्द जपन लग गई। ते की देखिया, उहदे पति ने देखिया, एक दिन अपने बैड तो उपर उठी थी, हवा दे विच, ये सच्चाई है बिलकुल, वो नाल लगी पई थी छत दे, ते उसनू कोई इलम नहीं, वो वाहेगुरु वाहेगुरु जप रही थी, पकड़ बिलकुल छुट गई। जितना साडे मन दा शरीर दे उत्ते प्रभाव पैंदा है, शरीर दा नहीं पैंदा, जो मन च हुंदा है शरीर उसे तरह करदा है। ओहदा जिहड़ा सुरत सी ओह शब्द नाल जुड़ी, ते जुड़ते सार जिहड़ी फोर्स सी ओह घट गई, इतनी उपर सुरत उतले मंडलां ते चली गई कि पकड़ ही नहीं रही धरती दे नाल। धरती दी पकड़ करके ते असीं इत्थे जम्मे होए हां, ते धरती दे उत्ते ते वासनावां ने, दुख है, ਤੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਵੀ ਇਹ ਗੱਲ ਨੂੰ ਲਿਖਿਆ ਹੈ, ਜਦੋਂ ਸੁਰਤ ਸ਼ਬਦ ਨਾਲ ਜੁੜਦੀ ਹੈ ਤੇ ਕਈ ਵਾਰੀ ਸਰੀਰ ਵੀ ਉੱਪਰ ਚਲਾ ਜਾਂਦਾ ਹੈ, ਸਰੀਰ ਦਾ ਤਾਲਮੇਲ ਨਹੀਂ ਬਣਦਾ ਧਰਤੀ ਦੇ ਨਾਲ, ਉਹ ਵੀ ਇਸ ਸੁਰਤ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਹੈ, ਬਹੁਤ ਹਲਕਾ ਹੋ ਕੇ ਉੱਪਰ ਨੂੰ ਚਲਾ ਜਾਂਦਾ ਹੈ। ਕਹਿੰਦੇ ਨੇ ਉਹ ਬੀਬੀ ਫਿਰ, ਕਿਉਂਕਿ ਮਸਕੀਨ ਜੀ ਦੀ ਕਥਾ ਸੁਣ ਕੇ ਉਹਨੇ ਜਪ ਸ਼ੁਰੂ ਕੀਤਾ ਤੇ ਉਹਨਾਂ ਨੇ ਫੋਨ ਕੀਤਾ ਦੇ ਘਰ ਵਾਲੇ ਨੇ ਕਿ ਆਹ ਘਟਨਾ ਬੀਤ ਜਾਂਦੀ ਹੈ, ਦੋ ਤਿੰਨ ਵਾਰੀ ਹੋਇਆ। ਮਸਕੀਨ ਜੀ ਕਹਿੰਦੇ ਨੇ ਡਰੋ ਨਾ, ਇਹ ਜਪ ਕਰਦਿਆਂ ਕਰਦਿਆਂ ਸਰੀਰ ਦਾ ਜਿਹੜਾ ਤਾਲਮੇਲ ਹੈ ਧਰਤੀ ਨਾਲ ਨਹੀਂ ਬਣਦਾ, ਉਹ ਕਈ ਵਾਰ ਉੱਪਰ ਚਲਾ ਜਾਂਦਾ ਹੈ ਇਨਸਾਨ, ਕਿਉਂਕਿ ਇਤਨੀ ਗਹਿਰਾਈ ਤੇ ਚਲਾ ਜਾਂਦਾ ਹੈ, ਪਕੜ ਰਹਿੰਦੀ ਨਹੀਂ ਗੁਰਤਵਾਕਰਸ਼ਣ ਬਲ ਦੀ। ਚੰਦਰਮਾ ਤੇ ਇਹ ਆਮ ਗੱਲ ਹੈ, ਇੱਥੇ ਕੋਈ ਇਹਦੇ ਕਿਸੇ ਨਾਲ ਬੀਤ ਜਾਏ ਉਹ ਕਹੇਗਾ ਚਮਤਕਾਰ ਹੋ ਗਿਆ, ਪਰ ਜਿਹੜੇ ਚੰਦਰਮਾ ਤੇ ਗਏ ਨੇ ਉਹ ਆਮ ਤੌਰ ਤੇ ਉੱਡਦੇ ਨੇ, ਜਿਹਨੂੰ ਕਹਿੰਦੇ ਨੇ ਉੱਡਣਾ, ਧਰਤੀ ਦੇ ਉੱਤੇ ਤਾਲਮੇਲ ਨਹੀਂ ਕਿਉਂਕਿ ਗੁਰਤਵਾਕਰਸ਼ਣ ਬਲ ਬਣਦਾ ਨਹੀਂ ਤੇ ਉੱਪਰ ਉੱਪਰ ਉੱਡਦੇ ਰਹਿੰਦੇ ਨੇ। ਕਬੀਰ ਕਹਿੰਦੇ ਨੇ ਕਿ ਜਿਹਦੀ ਲਿਵ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦੀ ਹੈ ਫਿਰ ਉਹਦੀ ਪਕੜ ਘਟ ਜਾਂਦੀ ਹੈ ਧਰਤੀ ਦੇ ਉੱਤੋਂ।
1: ਜਰਾ ਮਰਨ ਛੂਟੈ ਭ੍ਰਮ ਭਾਗੈ,
0: ਫਿਰ ਬੁਢਾਪਾ ਵੀ ਚਲਾ ਜਾਂਦਾ ਹੈ, ਫਿਰ ਮੌਤ ਵੀ ਚਲੀ ਜਾਂਦੀ ਹੈ, ਤੇ ਜੋ ਭਰਮ ਹੈ ਕਿ ਸੰਸਾਰ ਦੇ ਵਿੱਚ ਹੀ ਸੁੱਖ ਹੈ ਉਹ ਚਲਾ ਜਾਂਦਾ ਹੈ, ਤੇ ਫਿਰ ਸੁਰਤ ਜਿਹੜੀ ਹੈ ਉਹ ਪਰਮਾਤਮਾ ਦੇ ਲਿਵ ਜਿਹੜੀ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾ ਜੋ ਕਿਆ ਕਰੇ ਵਿਚਾਰੀ ਆ। ਗੁਰਦੇਵ ਕਹਿੰਦੇ ਨੇ ਸੱਚੇ ਧਿਆਨ ਤੋਂ ਬਿਨਾਂ, ਪਰਮਾਤਮਾ ਚ ਧਿਆਨ ਤੋਂ ਬਿਨਾਂ ਇਹ ਜਿਹੜਾ ਸਰੀਰ ਹੈ ਨਿਮਾਣਾ ਹੈ, ਇਹਦੀ ਕੋਈ ਇੱਜ਼ਤ ਨਹੀਂ, ਇਹ ਤੇ ਰੁਲ ਜਾਏਗਾ। ਪਰ ਜਿਹਦਾ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਧਿਆਨ ਗੁਰੂ ਸ਼ਬਦ ਦੇ ਵਿੱਚ ਜੁੜ ਜਾਵੇ, ਉਹਨੂੰ ਮਾਣ ਮਿਲ ਜਾਂਦਾ ਹੈ, ਉਹਨੂੰ ਇੱਜ਼ਤ ਮਿਲ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਉਹਦਾ ਜਰਾ ਮਰਾ ਭਰਮ ਸਭ ਚਲਾ ਜਾਂਦਾ ਹੈ,
1: ਰਹਾਉ ਅਵਾਰਨ ਵਾਰਨ ਸਿਉ ਮਨ ਹੀ ਪ੍ਰੀਤ,
0: ਵਿਸਰਾਮ ਦੇ ਕੇ ਕਹਿੰਦੇ ਹਨ। ਲੇਕਿਨ ਮਨੁੱਖੀ ਮਨ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਦੇ ਵਿੱਚ ਨਹੀਂ ਲੱਗਦਾ, ਉਹ ਊਚ ਨੀਚ ਦੇ ਵਿੱਚ ਲੱਗਦਾ ਹੈ, ਵਰਨ ਅਵਰਨ, ਆਪਣੇ ਅੰਦਰ ਅਹੰਕਾਰ ਦਾ ਪ੍ਰਗਟਾਵਾ, ਮੈਂ ਵੱਡਾ ਫਲਾਣਾ ਛੋਟਾ, ਊਚ ਨੀਚ ਭਾਵ ਸੰਸਾਰ ਦੇ ਵਿੱਚ ਕਿਸੇ ਨੂੰ ਬਹੁਤ ਨੀਵਾਂ ਜਾਣਨਾ, ਕਿਸੇ ਨੂੰ ਬਹੁਤ ਉੱਚਾ ਜਾਣਨਾ, ਆਪਣੇ ਤੋਂ ਵੱਡੇ ਅੱਗੇ ਝੁਕ ਜਾਣਾ ਤੇ ਆਪਣੇ ਤੋਂ ਥੱਲੇ ਵਾਲੇ ਨੂੰ ਝੁਕਾ ਲੈਣਾ, ਬੰਦਾ ਕੀ ਕਰਦਾ ਜਗਤ ਦੇ ਵਿੱਚ। ਜਿਹੜਾ ਮਨੁੱਖ ਤੋਂ ਵੱਡਾ ਹੈ ਉਹਦੇ ਅੱਗੇ ਝੁਕ ਜਾਂਦੇ ਹਾਂ ਅਸੀਂ, ਜਿਹੜਾ ਸਾਡੇ ਤੋਂ ਨੀਵਾਂ ਹੈ ਅਸੀਂ ਉਹਨੂੰ ਝੁਕਾ ਲੈਂਦੇ ਹਾਂ, ਜਿਹੜਾ ਸਾਡਾ ਨੌਕਰ ਹੈ ਉਹਨੂੰ ਬੰਦਾ ਦੱਬਦਾ ਹੈ ਕਿ ਇਹਨੂੰ ਮਾਰ ਦੇਈਏ। ਕਾਰਨ ਮਨੁੱਖ ਦਾ ਅਹੰਕਾਰ ਕਿਤੇ ਨਾ ਕਿਤੇ ਪ੍ਰਗਟ ਹੋਣਾ ਹੈ। ਜਗਤ ਦੇ ਵਿੱਚ ਜਿਤਨੇ ਵੀ ਨੌਕਰ ਹਨ ਉਹ ਮਾਲਕਾਂ ਦਾ ਕਹਿਰ ਸਹਿੰਦੇ ਨੇ, ਕਾਰਨ ਮਾਲਕ ਨਹੀਂ ਕੁਛ ਕਰ ਰਿਹਾ, ਉਹਦੇ ਅੰਦਰ ਅਹੰਕਾਰ ਹੈ, ਉਹ ਆਪਣੇ ਅਹੰਕਾਰ ਦੀ ਪੂਰਤੀ ਕਰ ਰਿਹਾ, ਉਸ ਨੂੰ ਭੱਠੇ ਪਾ ਰਿਹਾ, ਇਹ ਮੇਰੇ ਥੱਲੇ ਨੇ ਇਹਨਾਂ ਨੂੰ ਦਬਾ ਲਵਾਂ। ਤੇ ਇਸੇ ਤਰ੍ਹਾਂ ਫਿਰ ਜਦੋਂ ਸਾਡੇ ਕੋਈ ਥੱਲੇ ਹੁੰਦੇ ਅਸੀਂ ਉਹਨੂੰ ਵੀ ਦਬਾਨੇ ਆ, ਇਹ ਵੀ ਇੱਕ ਮਨ ਦਾ ਸੁਭਾਅ ਹੈ, ਆਪਣੇ ਅਹੰਕਾਰ ਦੀ ਪੂਰਤੀ ਕਰਨ। ਅਸੀਂ ਆਪਣੇ ਤੋਂ ਵੱਡੇ ਦੇ ਅੱਗੇ ਝੁਕ ਜਾਂਦੇ ਆ ਤੇ ਆਪਣੇ ਤੋਂ ਛੋਟੇ ਵਾਲੇ ਨੂੰ ਝੁਕਾ ਲੈਂਦੇ ਆ। ਕਬੀਰ ਕਹਿੰਦੇ ਨੇ ਸਾਰਾ ਜਗਤ ਇਸ ਵਰਨ ਅਵਰਨ ਊਚ ਨੀਚ ਦੇ ਵਿੱਚ ਹੈ।
1: ਓਮੈ ਗਾਵਨੋ ਗਾਵੈ ਗੀਤ,
0: ਕਹਿੰਦੇ ਨੇ ਪਰਮਾਤਮਾ ਦੇ ਗੀਤ ਤੇ ਜਗਤ ਗਾ ਰਿਹਾ, ਪਰ ਹੰਕਾਰ ਦੇ ਵਿੱਚ ਆਪਣੇ ਤੋਂ ਥੱਲੇ ਵਾਲੇ ਨੂੰ ਝੁਕਾਈ ਜਾ ਰਿਹਾ, ਆਪਣੇ ਤੋਂ ਉੱਪਰ ਵਾਲੇ ਅੱਗੇ ਝੁਕੀ ਜਾ ਰਿਹਾ। ਇਸ ਵਰਨ ਅਵਰਨ ਦੇ ਵਿੱਚ ਕਬੀਰ ਕਹਿੰਦਾ ਮੈਂ ਜਗਤ ਨੂੰ ਦੇਖਿਆ, ਹੰਕਾਰ ਛੁੱਟਦਾ ਹੀ ਨਹੀਂ ਤੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾ ਰਹੇ ਨੇ, ਰਾਮ ਰਾਮ ਵੀ ਕਰੀ ਜਾ ਰਹੇ ਨੇ, ਅੱਲਾ ਅੱਲਾ ਵੀ ਕਰੀ ਜਾ ਰਹੇ ਨੇ। ਕਹਿੰਦਾ ਹੈ ਕਬੀਰ ਮੈਂ ਇਸ ਤਰ੍ਹਾਂ ਦੇਖਿਆ ਹੈ, ਗੀਤ ਗਾ ਰਹੇ ਨੇ ਲੇਕਿਨ ਹਉਮੈ ਛੁੱਟੀ ਨਹੀਂ, ਅੰਦਰ ਦਾ ਹੰਕਾਰ ਉੱਥੇ ਦਾ ਉੱਥੇ, ਗੁਰਦੁਆਰੇ ਨਿਤਨੇਮ ਸਭ ਕੁਛ ਚੱਲ ਰਿਹਾ, ਹੰਕਾਰ ਬਿਲਕੁਲ ਉੱਥੇ ਦਾ ਉੱਥੇ, ਹੰਕਾਰ ਰਤੀ ਵੀ ਨਹੀਂ ਘਟਿਆ। ਕਹਿੰਦਾ ਮੈਂ ਦੇਖਿਆ ਧਰਮ ਦਾ ਕਰਮ ਵੀ ਚੱਲਦਾ ਹੈ, ਹੰਕਾਰ ਵਿਆਪਕ ਹੈ,
1: ਅਨਹਦ ਸ਼ਬਦ ਹੂਰ ਚੁੰਦਕਾਰ।
0: ਕਹਿੰਦੇ ਨੇ ਅਨਹਦ ਸ਼ਬਦ, ਪਹਿਲੇ ਉਹਨਾਂ ਨੇ ਗੱਲ ਕੀਤੀ ਹੈ ਕਿ ਬਿਜਲੀ ਚਮਕਣ ਦੀ, ਪ੍ਰਕਾਸ਼ ਦੀ, ਪਹਿਲਾਂ ਜਿਹੜਾ ਪ੍ਰਭੂ ਨਾਲ ਜੁੜਦਾ ਉਹਦੇ ਉੱਤੇ ਪ੍ਰਕਾਸ਼ ਹੋ ਜਾਂਦਾ, ਭਾਵ ਮਨ ਦੇ ਅੰਦਰ ਹੈ ਹਨੇਰਾ ਉੱਥੇ ਪ੍ਰਕਾਸ਼ ਹੋ ਜਾਂਦਾ ਹੈ। ਹੁਣ ਗੱਲ ਕਰਦੇ ਨੇ ਜਦੋਂ ਮਨ ਦੇ ਨੇੜੇ ਹੋਰ ਗਹਿਰਾਈ ਚ ਜਾਂਦਾ ਹੈ ਕੀ ਹੁੰਦਾ ਹੈ, ਅਨਹਦ ਸ਼ਬਦ ਚੁਨਕਾਰ, ਚੁਨਕਾਰ ਭਾਵ ਆਵਾਜ਼ ਸੁਣਾਈ ਦਿੰਦੀ ਹੈ। ਅਨਹਦ ਅਨਹਦ ਸ਼ਬਦ ਦਾ ਅਰਥ ਹੁੰਦਾ ਹੈ ਜੋ ਬੋਲ ਤੋਂ ਬਿਨਾਂ ਪ੍ਰਗਟ ਹੋਵੇ, ਭਾਵ ਜੋ ਚੋਟ ਤੋਂ ਬਿਨਾਂ ਪ੍ਰਗਟ ਹੋਏ। ਦੁਨੀਆਂ ਦੇ ਵਿੱਚ ਕੋਈ ਵੀ ਸ਼ਬਦ ਹੈ, ਪੰਜ ਤਰ੍ਹਾਂ ਦੇ ਸ਼ਬਦ ਮੰਨੇ ਜਾਂਦੇ ਹਨ, ਵੈਸੇ ਤਾਂ ਬੇਅੰਤ ਤਰ੍ਹਾਂ ਦੇ ਸ਼ਬਦ ਹਨ, ਲੇਕਿਨ ਵਿਦਵਾਨਾਂ ਨੇ ਪੰਜ ਸ਼ਬਦ ਮੰਨੇ ਹਨ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚ ਹੈ। ਵਾਜੇ ਪੰਜ ਸ਼ਬਦ ਤੇ ਘਰ ਸੁਭਾਗਿਆ, ਕਹਿੰਦੇ ਨੇ ਉਹ ਘਰ ਭਾਗਾਂ ਵਾਲਾ ਹੈ ਜਿੱਥੇ ਪੰਜ ਸ਼ਬਦ ਵੱਜ ਜਾਂਦੇ ਹਨ, ਪਰ ਕਿਵੇਂ ਬਿਨਾਂ ਵਜਾਏ। ਉਹ ਕਿਹੜੇ ਹਨ? ਤੱਤ, ਵਿੱਤ, ਘਨ, ਨਾਦ ਅਤੇ ਸ਼ੁਗਰ, ਇਹ ਪੰਜ ਤਰ੍ਹਾਂ ਦੇ ਸ਼ਬਦ ਹਨ। ਤੱਤ ਤੰਤੀ ਵਿੱਤ ਚਰਮਕਾ, ਘਨ ਧਾਤੂ ਕਾ ਜਾਨ, ਨਾਦ ਸ਼ਬਦ ਘਟਕੋ ਕਹੈ, ਸ਼ੁਗਰ ਸਵਾਸ ਪਹਿਚਾਨ। ਕਹਿੰਦੇ ਹਨ ਤੱਤ ਜਿਹੜਾ ਹੈ ਉਹ ਤੰਤੀ ਸਾਜਾਂ ਦੇ ਨਾਲ, ਜਿਹੜੇ ਤਾਰ ਨੂੰ ਛੇੜੀਏ ਅਸੀਂ, ਤਾਰ ਮਾਰੀਏ, ਜਿਹੜੇ ਤਾਨਪੁਰਾ ਹੈ, ਸਿਤਾਰ ਹੈ, ਉਂਗਲੀ ਦੇ ਨਾਲ ਤਾਰ ਮਾਰੀਏ, ਆਵਾਜ਼ ਬਣ ਜਾਂਦੀ ਹੈ। ਉਹਨੂੰ ਕਹਿੰਦੇ ਨੇ ਤੰਤੀ ਸਾਜ, ਤੰਤੀ ਆਵਾਜ਼, ਪਹਿਲੇ ਤਰ੍ਹਾਂ ਦਾ ਸ਼ਬਦ। ਤੇ ਦੂਜੇ ਤਰ੍ਹਾਂ ਦਾ ਸ਼ਬਦ ਕੀ ਹੈ? ਵਿੱਤ। ਵਿੱਤ ਕਹਿੰਦੇ ਨੇ ਚਮੜੇ ਨੂੰ, ਜਿਵੇਂ ਢੋਲਕੀ ਤੇ ਤਬਲਾ ਹੈ, ਢੋਲਕ ਹਨ, ਮਰਦੰਗ ਹੈ, ਇਹਨਾਂ ਚਮੜੇ ਵਾਲੇ ਸਾਜਾਂ ਦੇ ਹੱਥ ਮਾਰੀਏ ਜਦੋਂ ਆਵਾਜ਼ ਨਿਕਲਦੀ ਹੈ ਉਹਨੂੰ ਕਹਿੰਦੇ ਨੇ ਵਿੱਤ, ਭਾਵ ਚਮੜੇ ਦੇ ਸਾਜ। ਤੱਤ ਵਿੱਤ ਘਨ ਅੱਗੇ ਹੁੰਦਾ ਹੈ, ਘਨ ਕਹਿੰਦੇ ਨੇ ਪਿੱਤਲ ਦੇ ਨਾਲ, ਪਿੱਤਲ ਖੜਤਾਲਾਂ ਚਿਮਟੇ ਵਜਾਈਏ, ਇਹਨੂੰ ਕਹਿੰਦੇ ਨੇ ਘਨ ਨਾਦ ਦਾ ਸ਼ਬਦ, ਤੀਜੇ ਤਰ੍ਹਾਂ ਦਾ ਸ਼ਬਦ ਘਨ। ਤੇ ਚੌਥਾ ਹੁੰਦਾ ਹੈ ਨਾਦ, ਨਾਦ ਕਹਿੰਦੇ ਨੇ ਘੜੇ ਦੇ ਉੱਤੇ ਥਾਪ ਮਾਰੀਏ ਜਿਹੜੀ ਆਵਾਜ਼ ਨਿਕਲਦੀ ਹੈ ਉਹਨੂੰ ਕਹਿੰਦੇ ਨੇ ਘਨ ਨਾਦ। ਤੇ ਉਸ ਤੋਂ ਬਾਅਦ ਹੈ ਸ਼ੂਗਰ, ਸ਼ੂਗਰ ਸਵਾਸ ਪਹਿਚਾਣ, ਜਿਹੜੇ ਹਵਾ ਦੇ ਨਾਲ ਵੱਜਦੇ ਹਨ। ਫੂਕ ਮਾਰੀ ਹੈ ਨਰਸੰਘੇ ਦੇ ਵਿੱਚ, ਹਵਾ ਭਰੀ ਹੈ ਆਵਾਜ਼, ਸ਼ੰਖ ਦੇ ਵਿੱਚ ਕੀ ਕੀਤਾ ਹੈ, ਸ਼ੰਖ ਦੇ ਵਿੱਚ ਅਸੀਂ ਸਿਰਫ ਹਵਾ ਭਰਨੇ ਆ ਤੇ ਆਵਾਜ਼ ਬਣ ਜਾਂਦੀ ਹੈ। ਹਾਰਮੋਨੀਅਮ ਹੈ, ਇਹਦੇ ਚ ਹਵਾ ਭਰੀ ਜਾਂਦੀ ਹੈ ਪੱਖੇ ਦੇ ਨਾਲ ਤੇ ਸੰਗੀਤ ਬਣ ਜਾਂਦਾ ਹੈ। ਇਹ ਪੰਜ ਤਰ੍ਹਾਂ ਦੇ ਸ਼ਬਦ ਹਨ, ਤੱਤ, ਵਿੱਤ, ਘਨ, ਨਾਦ ਤੇ ਸ਼ੂਗਰ। ਕਬੀਰ ਕਹਿੰਦੇ ਨੇ ਪੰਜੇ ਦੇ ਪੰਜੇ ਬਿਨਾਂ ਵਜਾਏ ਵੱਜਦੇ ਨੇ, ਸਾਰੇ ਵਜਾਣੇ ਪੈਂਦੇ ਨੇ ਲੇਕਿਨ ਬਿਨਾਂ ਵਜਾਏ ਕੋਈ ਢੋਲਕੀ ਨਹੀਂ ਪਰ ਵੱਜ ਰਹੀ ਹੈ। ਨਾਮਦੇਵ ਤਾਂ ਕਹਿੰਦੇ ਨੇ ਅੜਮ ਅਨਮੜਿਆ ਮੰਦਲ ਵੱਜੈ, ਬਿਨ ਸਾਵਨ ਘਨਹਰ ਗਾਜੈ। ਕਹਿੰਦਾ ਇੱਕ ਢੋਲ ਜ਼ਰੂਰ ਵੱਜ ਰਿਹਾ, ਬੜਾ ਵੱਜ ਰਿਹਾ, ਪਰ ਕਹਿੰਦੇ ਨੇ ਬਣਿਆ ਹੈ ਹੀ ਕੋਈ, ਢੋਲ ਨਜ਼ਰ ਨਹੀਂ ਆਉਂਦਾ ਕਿੱਥੇ ਹੈ, ਪਰ ਵੱਜ ਰਿਹਾ। ਜਦੋਂ ਮੈਂ ਜਪ ਕਰਨਾ, ਪ੍ਰਭੂ ਦੇ ਸਿਮਰਨ ਨਾਲ ਜੁੜਨਾ, ਮੈਨੂੰ ਇੱਕ ਢੋਲ ਸੁਣਾਈ ਦਿੰਦਾ, ਪਰ ਜਦੋਂ ਮੈਂ ਦੇਖਣਾ ਕਿਤੇ ਹੈਗਾ ਹੀ ਨਹੀਂ। ਅਣਮੜਿਆ, ਮੜਿਆ ਨਹੀਂ, ਬਣਿਆ ਨਹੀਂ, ਦਿਖਦਾ ਨਹੀਂ, ਪਰ ਵੱਜ ਜ਼ਰੂਰ ਰਿਹਾ, ਸੁਣਾਈ ਦਿੰਦਾ। ਕਬੀਰ ਕਹਿੰਦੇ ਨੇ ਅਨਹਦ ਨਾਦ ਉਹ ਫਿਰ ਸੁਣਾਈ ਦਿੰਦਾ ਹੈ ਕਦੋਂ, ਅੱਗੇ ਦੱਸਦੇ ਹਨ।
1: ਜੇ ਪੌੜੇ ਪ੍ਰਭ ਸ੍ਰੀ ਗੋਪਾਲ,
0: ਜਿੱਥੇ ਪ੍ਰਭੂ ਪ੍ਰਗਟ ਹੋ ਜਾਂਦੇ ਹਨ, ਜਿੱਥੇ ਨਾਮ ਦਾ ਸਿਮਰਨ ਚੱਲਦਾ ਹੈ, ਜਿੱਥੇ ਪ੍ਰਭੂ ਆਪ ਹਿਰਦੇ ਦੇ ਵਿੱਚ ਪ੍ਰਗਟ ਹੁੰਦੇ ਨੇ, ਫਿਰ ਉੱਥੇ ਅਨਹਦ ਨਾਦ ਵੱਜਦਾ ਹੈ।
1: ਮੰਡਲ ਮੰਡਲ ਮੰਡਲ ਮੰਡਾ,
0: ਇਸ ਖੰਡਾਂ ਨੂੰ, ਬ੍ਰਹਮੰਡਾਂ ਨੂੰ, ਮੰਡਲਾਂ ਨੂੰ, ਸਾਰਿਆਂ ਨੂੰ ਮੰਡ ਦਿੱਤਾ ਹੈ, ਬਣਾ ਦਿੱਤਾ ਹੈ। ਜਿਤਨਾ ਵੀ ਜਗਤ ਦੇਖ ਰਹੇ ਅਸੀਂ ਸਾਰਾ ਪ੍ਰਭੂ ਦਾ ਬਣਾਇਆ ਹੈ।
1: ਤ੍ਰੈ ਅਸਥਾਨ ਤੀਨ ਤ੍ਰੈ ਖੰਡਾ,
0: ਤ੍ਰੈ ਅਸਥਾਨ ਤਿੰਨੇ ਭਵਨ ਜਿਹੜੇ ਬਣਾਏ ਹਨ ਪਰਮਾਤਮਾ ਨੇ, ਆਕਾਸ ਪਤਾਲ ਅਤੇ ਸੁਰਗ, ਇਹ ਤਿੰਨੇ ਭਵਨ ਉਸ ਪਰਮਾਤਮਾ ਨੇ ਬਣਾਏ ਹਨ। ਤੇ ਤਿੰਨਿਆਂ ਦਾ ਨਾਸ ਕਰਨ ਵਾਲਾ ਵੀ, ਤਿੰਨਿਆਂ ਨੂੰ ਮੇਟਣ ਵਾਲਾ ਵੀ ਆਪ ਹੈ। ਤਿੰਨ ਭਵਨ ਹਨ ਤੇ ਤਿੰਨ ਗੁਣਾਂ ਦੀ ਮਾਇਆ ਹੈ, ਰਜ ਗੁਣ, ਤਮ ਗੁਣ, ਸਤਗੁਣ ਕਹੀ ਹੈ। ਇਹ ਤੇਰੀ ਸਭ ਮਾਇਆ, ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ, ਜੋ ਆਨੰਦ ਸਾਹਿਬ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ। ਤੀਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਜ਼ਿੰਦਗੀ ਬੀਤ ਗਈ ਸੁੱਤਿਆਂ, ਕੋਈ ਪਤਾ ਹੀ ਨਹੀਂ ਰੱਬ ਕੀ ਹੈ, ਗੁਰੂ ਕੀ ਹੈ, ਰਸ ਕੀ ਹੈ, ਸਾਰੀ ਜ਼ਿੰਦਗੀ ਸੁੱਤਿਆਂ ਹੀ ਬੀਤ ਗਈ। ਜਿਸ ਨੂੰ ਅਸੀਂ ਜਾਗਣਾ ਕਹਿੰਦੇ ਹਾਂ ਨਾ, ਧਰਮ ਇਸ ਨੂੰ ਜਾਗਣਾ ਨਹੀਂ ਕਹਿੰਦਾ। ਇਸ ਦੋ ਅੱਖਾਂ ਦਾ ਖੁੱਲ ਜਾਣਾ ਜਾਗਣਾ ਗੁਰੂ ਜੀ ਜਾਗਣਾ ਨਹੀਂ ਮੰਨਦੇ। ਗੁਰਦੇਵ ਕਹਿੰਦੇ ਨੇ ਸਾਰਾ ਜਗਤ ਸੁੱਤਾ ਹੋਇਆ ਹੈ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਤੂੰ ਪਰਿਵਾਰ ਦੇ ਵਿੱਚ ਹੀ ਸੁੱਤਾ ਹੋਇਆ ਹੈ, ਸੰਸਾਰ ਦੇ ਵਿੱਚ ਹੀ ਸੁੱਤਾ ਹੋਇਆ ਹੈ, ਪ੍ਰਭੂ ਦੀ ਅੱਖ, ਪ੍ਰਭੂ ਪ੍ਰਤੀ ਤੇ ਤੇਰੀ ਅੱਖ ਖੁੱਲੀ ਨਹੀਂ, ਉਹ ਅੱਖ ਖੁੱਲਦੀ ਨਹੀਂ, ਜ਼ਿੰਦਗੀ ਖਤਮ ਹੋ ਜਾਂਦੀ ਹੈ। ਇਹ ਦੋ ਅੱਖਾਂ ਬੰਦ ਹੋ ਜਾਂਦੀਆਂ ਨੇ, ਉਹ ਤੀਜੀ ਅੱਖ ਖੁੱਲਦੀ ਨਹੀਂ ਅਨੁਭਵ ਦੀ। ਇਹਨਾਂ ਦੋ ਅੱਖਾਂ ਦੇ ਬੰਦ ਹੋਣ ਤੋਂ ਪਹਿਲਾਂ ਉਹ ਤੀਸਰੀ ਅੱਖ ਖੁੱਲ ਜਾਏ, ਉਹਨੂੰ ਕਹਿੰਦੇ ਨੇ ਇਹ ਦੇਵਤਾ ਹੈ, ਇਹਦਾ ਦੀਵਾ ਜਗ ਗਿਆ ਹੈ, ਇਹਦੀ ਅੱਖ ਪ੍ਰਗਟ ਹੋ ਗਈ ਹੈ। ਤਿੰਨੇ ਭਵਨਾਂ ਨੂੰ ਬਣਾਉਣ ਵਾਲਾ ਤੇ ਨਾਸ਼ ਕਰਨ ਵਾਲਾ ਆਪ ਹੈ।
1: ਅਗਮੇ ਗੋਚਰ ਰਹਿਆ ਅਭਿਆਂਤ,
0: ਉਹ ਪਰਮਾਤਮਾ ਅਗਮ ਹੈ, ਅਗੋਚਰ ਹੈ। ਅਗਮ ਤੋਂ ਭਾਵ ਜਿੱਥੇ ਗਮਤਾ ਨਹੀਂ, ਪਹੁੰਚ ਨਹੀਂ, ਅਗੋਚਰ ਜਿਹਦੇ ਤੱਕ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਉਹ ਵਿਆਪਕ ਹੈ ਪ੍ਰਭੂ।
1: ਪਾਰ ਨਾ ਪਾਵੈ ਕੋ ਧਰਨੀ ਧਰਮੰਤ,
0: ਕਹਿੰਦੇ ਨੇ ਉਸ ਪਰਮਾਤਮਾ ਦਾ ਪਾਰ ਅੰਤ ਨਹੀਂ ਪਾਇਆ ਜਾ ਸਕਦਾ। ਇਹ ਨਹੀਂ ਕਿ ਧਰਮ ਦੇ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਅਸੀਂ ਕਰਾਂਗੇ ਤੇ ਅਸੀਂ ਪਰਮਾਤਮਾ ਦਾ ਅੰਤ ਪਾ ਲਵਾਂਗੇ, ਕਦੀ ਵੀ ਨਹੀਂ। ਅਸੀਂ ਜਪ ਜਪ ਕੇ ਉਹਦੇ ਵਿੱਚ ਸਮਾ ਦੇ ਸਕਦੇ ਹਾਂ। ਇੱਕ ਨਹਿਰ ਸਮੁੰਦਰ ਦੇ ਵਿੱਚ ਸਮਾ ਸਕਦੀ ਹੈ, ਪਰ ਦੁਨੀਆਂ ਦੀ ਕੋਈ ਵੀ ਨਦੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਸਮੁੰਦਰ ਬਹੁਤ ਵੱਡਾ, ਨਦੀ ਦੀ ਕੀ ਹਸਤੀ ਹੈ। ਇੱਕ ਬੂੰਦ ਸਾਗਰ ਦੇ ਵਿੱਚ ਲੀਨ ਹੋ ਸਕਦੀ ਹੈ, ਅੰਤ ਨਹੀਂ ਪਾ ਸਕਦੀ। ਤੇ ਇਸੇ ਤਰ੍ਹਾਂ ਕਬੀਰ ਕਹਿੰਦੇ ਹਨ ਉਸ ਪਰਮਾਤਮਾ ਦਾ ਅੰਤ ਧਰਤੀ ਦੇ ਉੱਤੇ ਫਿਰ ਫਿਰ ਕੇ ਖੋਜ ਖੋਜ ਕੇ ਨਹੀਂ ਪਾਇਆ ਜਾ ਸਕਦਾ।
1: ਕਦਲੀ ਪੋਪ ਧੂਪ ਪ੍ਰਗਾਸ,
0: ਕਹਿੰਦੇ ਨੇ ਜਿਵੇਂ ਕੇਲੇ ਦੇ ਪੱਤਿਆਂ ਦੇ ਵਿੱਚ ਖੁਸ਼ਬੂ ਵਿਆਪਕ ਹੈ, ਉਹਨਾਂ ਦੇ ਵਿੱਚ ਸੁਗੰਧੀ ਹੈ।
1: ਰਾਜ ਪੰਕਜ ਮਹਿਲਿਓ ਨਿਵਾਸ,
0: ਕਹਿੰਦੇ ਨੇ ਜਿਵੇਂ ਕਮਲ ਦੇ ਫੁੱਲਾਂ ਦੇ ਵਿੱਚ ਰਸ ਹੈ, ਪੰਖੜੀਆਂ ਦੇ ਵਿੱਚ ਰਸ ਹੈ।
1: ਦੁਆਦਸ ਦਲ ਅਭਿਆਂਤਰ ਮੰਤ,
0: ਕਹਿੰਦੇ ਨੇ ਇਸੇ ਤਰ੍ਹਾਂ ਦੁਆਦਸ ਤੇ ਦੋ ਬਾਰਾਂ ਪੰਖੜੀਆਂ ਰੂਪੀ ਜੋ ਹਿਰਦਾ ਹੈ, ਭਾਵ ਹਿਰਦੇ ਰੂਪੀ ਕਮਲ ਦੇ ਵਿੱਚ परमात्मा उस गुरु का शब्द व्यापक है, अनहद नाद व्यापक है मन दे विच, लेकिन वो नजर नहीं आ रहा, सुनाई नहीं दे रहा, कान नहीं हन।
1: जय पौड़ी श्री कमला कांत,
0: कहते ने वो सुनाई दे जांदा है जिथे पौड़े तो भाव जिथे कृपा हो जाती है, प्रभु प्रगट हो जाता है, उथे फिर अनहद नाद सुनाई देंदा है।
1: अर्द अर्द मुख लागू कांत,
0: कहते ने धरती दे उत्ते अर्द ते उर्द आकाश दे उत्ते ओ परमात्मा प्रकाश कास तो भाव ज्ञान ਅਤੇ ਪ੍ਰਕਾਸ਼ ਦੇ ਰੂਪ ਦੇ ਵਿੱਚ ਵਿਆਪਕ ਹੈ, ਮੁੱਖ ਲੱਗਿਆ ਹੋਇਆ ਹੈ ਉਹਦਾ ਗਿਆਨ ਦੇ ਰੂਪ ਦੇ ਵਿੱਚ, ਪ੍ਰਭੂ ਵਿਆਪਕ ਹੈ। ਅਰਧ ਉਰਧ ਤੋਂ ਭਾਵ ਇਹ ਜੋਗੀਆਂ ਦੀ ਇੱਕ ਕਿਰਿਆ ਵੀ ਹੈ, ਸਵਾਸ ਨੂੰ ਛੱਡਣਾ ਅਤੇ ਸਵਾਸ ਨੂੰ ਉੱਪਰ ਚੜਾਉਣਾ। ਰੇਚਕ ਕੁੰਭਕ ਅਤੇ ਪੂਰਕ ਤਿੰਨ ਤਰ੍ਹਾਂ ਦੀ ਵਿਧੀਆਂ ਹੁੰਦੀਆਂ ਹਨ। ਸਵਾਸਾਂ ਨੂੰ ਖਿੱਚਣਾ ਰੇਚਕ, ਸਵਾਸਾਂ ਨੂੰ ਠਹਿਰਾ ਲੈਣਾ ਪੂਰਕ, ਤੇ ਸਵਾਸਾਂ ਨੂੰ ਛੱਡ ਦੇਣਾ ਕੁੰਭਕ। ਇਹਨੂੰ ਕਹਿੰਦੇ ਨੇ ਹੱਠ ਯੋਗ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਹਿਜ ਯੋਗ ਅਪਣਾਇਆ ਹੈ, ਪਰ ਹੱਠ ਯੋਗ ਨਹੀਂ ਅਪਣਾਇਆ। ਹੱਠ ਯੋਗ ਵਾਲੇ ਸਮਾਂ ਨਹੀਂ ਸੀ, ਹੱਠ ਯੋਗ ਵਾਲਾ ਸਮਾਂ ਬਹੁਤ ਬਿਜ਼ੀ ਹੈ ਤੇ ਦੇਖ ਸਕਦੇ ਅਸੀਂ ਕਿਤਨਾ ਵਿਅਸਤ ਹੈ ਮਨੁੱਖ, ਇੱਥੇ ਹੱਠ ਯੋਗ ਨਹੀਂ ਹੋ ਸਕਦਾ। ਇੱਥੇ ਗ੍ਰਿਸਤ ਚ ਰਹਿ ਕੇ ਪ੍ਰਭੂ ਨੂੰ ਪਾਇਆ ਜਾਏ ਤੇ ਪਾਇਆ ਜਾ ਸਕਦਾ ਹੈ, ਤੇ ਹੱਠ ਯੋਗ ਔਖਾ ਸੀ, ਸਹਿਜ ਯੋਗ ਨੂੰ ਅਪਣਾਇਆ ਗੁਰਦੇਵ ਪਾਤਸ਼ਾਹ ਜੀ ਨੇ। ਇੱਥੇ ਅਰਧ ਉਰਧ ਤੋਂ ਭਾਵ ਉਹ ਹੱਠ ਯੋਗ ਵੀ ਹੈ।
1: ਧੁੰਨ ਮੰਡਲ ਮੈਂ ਕਰ ਪ੍ਰਗਾਸ,
0: ਉਹ ਹੱਠ ਯੋਗ ਵਾਲੇ ਫਿਰ ਸਵਾਸਾਂ ਨੂੰ ਉੱਪਰ ਚੜਾ ਕੇ ਤੇ ਪ੍ਰਕਾਸ਼ ਕਾਸ ਮੁੱਖ ਉਹਨਾਂ ਦਾ ਪ੍ਰਕਾਸ਼ ਤੱਕ ਲੱਗਦਾ ਹੈ, ਤੇ ਫਿਰ ਉਸ ਸੁਨ ਮੰਡਲ ਦੇ ਵਿੱਚ ਭਾਵ ਜਿੱਥੇ ਸਾਰੇ ਸੁਨ ਮੰਡਲ ਦਾ ਅਰਥ ਹੁੰਦਾ, ਜਿੱਥੇ ਜਾ ਕੇ ਮਨ ਦੇ ਪੁਰਨੇ ਖਤਮ ਹੋ ਜਾਂਦੇ ਨੇ, ਜਿੱਥੇ ਮਨ ਦੇ ਵਿੱਚ ਕੋਈ ਸੰਕਲਪ ਨਹੀਂ ਰਹਿੰਦਾ, ਸੁਨ ਜ਼ੀਰੋ ਬਿਲਕੁਲ ਜ਼ੀਰੋ ਹੋ ਜਾਂਦਾ ਹੈ ਮਨ, ਕੁਛ ਵੀ ਨਹੀਂ ਰਹਿੰਦਾ ਮਨ ਦੇ ਵਿੱਚ।
1: ਉਹਾਂ ਸੂਰਜ ਨਾ ਹੀ ਚੰਦ,
0: ਸੂਰਜ ਹੈ ਨਾ ਉੱਥੇ ਚੰਦਰਮਾ ਹੈ, ਜਿਹੜੀ ਉਹ ਅਵਸਥਾ ਹੈ ਪਰਮਾਤਮਾ ਦੀ, ਸੁਨ ਸਮਾਧ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਵਿਸਮਾਦ। ਨਾ ਉੱਥੇ ਸੂਰਜ ਹੈ ਨਾ ਉੱਥੇ ਚੰਦਰਮਾ ਹੈ, ਕਾਰਨ ਜੋ ਦਿਨ ਰਾਤ ਬਣਦੇ ਹਨ ਇਹ ਸੂਰਜ ਕਰਕੇ ਬਣਦੇ ਹਨ, ਤੇ ਸੂਰਜ ਕਰਕੇ ਸਮਾਂ ਹੈ, ਦਿਨ ਰਾਤ ਕਰਕੇ ਅਸੀਂ ਸਮੇਂ ਨੂੰ ਗਿਣਦੇ ਹਾਂ ਕਿ ਦਿਨ ਹੈ ਸਮਾਂ ਹੈ ਸੂਰਜ ਹੈ ਘੜੀਆਂ ਨੇ ਪਲ ਹੈ ਮਿੰਟ ਹੈ, ਸੂਰਜ ਕਰਕੇ ਸਮਾਂ ਚੱਲਦਾ ਹੈ। ਪਰ ਅਸੀਂ ਕਹਿੰਦੇ ਹਾਂ ਅਕਾਲ ਪੁਰਖ, ਅਕਾਲ ਕਾਲ ਕਹਿੰਦੇ ਨੇ ਸਮੇਂ ਨੂੰ, ਅਕਾਲ ਜੋ ਸਮੇਂ ਤੋਂ ਪਰੇ ਹੈ ਉਹ ਪਰਮਾਤਮਾ ਦਾ ਕੋਈ ਅੰਤ ਨਹੀਂ। ਕਬੀਰ ਕਹਿੰਦੇ ਨੇ ਉਹ ਸਮੇਂ ਤੋਂ ਪਰੇ ਹੈ, ਸਮੇਂ ਦੇ ਵਿੱਚ ਨਹੀਂ, ਨਾ ਉੱਥੇ ਸੂਰਜ ਹੈ ਨਾ ਚੰਦਰਮਾ ਹੈ।
1: ਆਦਿ ਨਿਰੰਜਨ ਕਰੇ ਆਨੰਦ,
0: ਉੱਥੇ ਉਹ ਆਦਿ ਜਗਤ ਸ੍ਰਿਸ਼ਟੀ ਦਾ ਜੋ ਆਦਿ ਹੈ ਜਿਹਦੇ ਤੋਂ ਸਭ ਕੁਛ ਬਣਦਾ ਹੈ ਉਹ ਪਰਮਾਤਮਾ ਨਿਰੰਜਨ ਦਾ ਅਰਥ ਹੁੰਦਾ ਹੈ ਕਾਲਕ ਤੋਂ ਪਰੇ, ਜਿਹਦੇ ਮਨ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਲਕ ਨਹੀਂ, ਮਾਇਆ ਦੇ ਪ੍ਰਭਾਵ ਤੋਂ ਪਰੇ ਪਰਮਾਤਮਾ ਵਿਰਾਜਮਾਨ ਹੈ।
1: ਸੋ ਬ੍ਰਹਿਮੰਡ ਪਿੰਡ ਸੂਜਨ,
0: ਜੋ ਬ੍ਰਹਿਮੰਡ ਦੇ ਵਿੱਚ ਪਰਮਾਤਮਾ ਵਿਆਪਕ ਹੈ, ਬ੍ਰਹਿਮੰਡ ਦੇ ਵਿੱਚ ਹੈ ਉਹ ਪਿੰਡ ਦੇ ਵਿੱਚ ਜਾਣ। ਕਬੀਰ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜੋ ਬ੍ਰਹਿਮੰਡ ਦੇ ਵਿੱਚ ਪਰਮਾਤਮਾ ਹੈ ਉਹ ਪਿੰਡੇ ਦੇ ਵਿੱਚ ਵੀ ਹੈ। ਇੱਕ ਵਾਰੀ ਸ੍ਰੀ ਕ੍ਰਿਸ਼ਨ ਨੂੰ ਉਹਨਾਂ ਦੀ ਮਾਤਾ ਨੇ ਬੰਨ ਲਿਆ, ਮਿੱਟੀ ਖਾ ਰਹੇ ਸਨ, ਤੇ ਅਵਤਾਰ ਕੋਤਕ ਵਿਖਾ ਦਿੰਦੇ ਹਨ ਰਮਜ ਦੇ ਵਿੱਚ, ਮਾਂ ਕਹਿਣ ਲੱਗੀ ਮੂੰਹ ਵਿਖਾ ਤੂੰ ਮਿੱਟੀ ਖਾਧੀ ਹੈ, ਕਹਿੰਦੇ ਨੇ ਨਹੀਂ ਮੇਰੇ ਮੁੱਖ ਦੇ ਵਿੱਚ ਮਿੱਟੀ ਨਹੀਂ ਹੈ, ਕਹਿੰਦੇ ਨੇ ਕੀ ਹੈ ਦਿਖਾ, ਕਹਿੰਦੇ ਨੇ ਜਦੋਂ ਗੁੱਸੇ ਹੋਈ ਤੇ ਮੂੰਹ ਖੋਲਿਆ ਸ਼੍ਰੀ ਕ੍ਰਿਸ਼ਨ ਨੇ, ਵਿੱਚ ਕੀ ਸੀ ਸਾਰੇ ਦਾ ਸਾਰਾ ਬ੍ਰਹਿਮੰਡ, ਜਿੰਨਾ ਵੀ ਬ੍ਰਹਿਮੰਡ ਸੀ ਚੰਦ ਤਾਰੇ ਚਾਰੇ ਉਸਨੇ ਸਾਰੇ ਦਿਖਾ ਦਿੱਤੇ। ਐਸੀ ਸੱਚਾਈ ਹੈ ਗੁਰੂ ਗ੍ਰੰਥ ਸਾਹਿਬ ਮੰਨਦੇ ਹਨ, ਜੋ ਬ੍ਰਹਿਮੰਡੇ ਸੋਈ ਪਿੰਡੇ, ਪਿੰਡਾਂ ਕਹਿੰਦੇ ਨੇ ਸਰੀਰ ਨੂੰ ਪੰਜਾਬ ਦੇ ਵਿੱਚ, ਜੋ ਬ੍ਰਹਿਮੰਡ ਦੇ ਵਿੱਚ ਤਾਕਤਾਂ ਹਨ, ਸੰਤ ਦੇ ਅੰਦਰ ਸਭ ਕੁਛ ਹੈ, ਹਰ ਮਨੁੱਖ ਦੇ ਅੰਦਰ ਇਹ ਸਾਰਾ ਬ੍ਰਹਿਮੰਡ ਵਿਆਪਕ ਹੈ, ਪਰ ਖੋਜਣ ਜੋ ਖੋਜੈ ਸੋ ਪਾਵੈ, ਜੋ ਖੋਜਦਾ ਹੈ ਉਹਨੂੰ ਮਿਲਦਾ ਹੈ।
1: ਮਾਨ ਸਰੋਵਰ ਕਰ ਇਸ਼ਨਾਨ,
0: ਕਹਿੰਦੇ ਨੇ ਇਸ ਬ੍ਰਹਿਮੰਡ ਦੇ ਵਿੱਚ ਜੋ ਪ੍ਰਭੂ ਵਿਆਪਕ ਹੈ ਉਹ ਪਿੰਡੇ ਦੇ ਵਿੱਚ ਸਰੀਰ ਵੀ ਵਿਆਪਕ ਹੈ, ਉਹਦੇ ਵਿੱਚ ਅਗਰ ਇਸ਼ਨਾਨ ਕਰਨਾ ਹੈ ਤੇ ਜਿਵੇਂ ਮਾਨ ਸਰੋਵਰ ਦੇ ਵਿੱਚ ਹੰਸ ਇਸ਼ਨਾਨ ਕਰਦੇ ਹਨ, ਕਹਿੰਦੇ ਨੇ ਪਹਿਲੇ ਹੰਸ ਬਣ, ਹੰਸ ਜਿਹੜੇ ਨੇ ਮੋਤੀ ਮੋਤੀ ਚੁਗਦੇ ਹਨ, ਤੇ ਅਸੀਂ ਕੀ ਚੁਗਨੇ ਆ, ਅਸੀਂ ਬਗਲਿਆਂ ਦੇ ਵਾਂਗ ਡੱਡੀਆਂ, ਕਾਮ ਕ੍ਰੋਧ ਲੋਭ ਅਹੰਕਾਰ ਦੇ ਵਿੱਚ ਫਸ ਕੇ ਅਸੀਂ ਡੱਡੀਆਂ ਚੁਕਨੇ ਆ, ਲੇਕਿਨ ਜੋ ਸੰਤ ਰੂਪੀ ਹੰਸ ਹੁੰਦੇ ਹਨ ਉਹਨਾਂ ਦੇ ਕੋਲ ਦਇਆ ਹੁੰਦੀ ਹੈ, ਉਹਨਾਂ ਦੇ ਕੋਲ ਸੰਤੋਖ ਹੁੰਦਾ ਹੈ, ਉਹਨਾਂ ਦੇ ਕੋਲ ਪ੍ਰੇਮ ਹੁੰਦਾ ਹੈ, ਲੇਕਿਨ ਸਾਡੇ ਬਗਲਿਆਂ ਦੇ ਕੋਲ ਕੀ ਹੈ, ਜੋ ਬਾਹਰੋਂ ਅਸੀਂ ਸਾਧੂ ਆ ਲੇਕਿਨ ਅੰਦਰੋਂ ਪੱਗ ਹਾਂ, ਸਾਡੇ ਕੋਲ ਨਿੰਦਿਆ ਹੈ, ਚੁਗਲੀ ਹੈ ਅਤੇ ਈਰਖਾ ਹੈ, ਪ੍ਰੇਮ ਨਹੀਂ। ਕਬੀਰ ਕਹਿੰਦੇ ਨੇ ਮਾਨ ਸਰੋਵਰ ਦੇ ਵਿੱਚ ਉਹ ਹੀ ਜਾਂਦਾ ਹੈ ਜੋ ਹੰਸ ਹੈ, ਜਿਸ ਪ੍ਰਭੂ ਰੂਪੀ ਮਾਨ ਸਰੋਵਰ ਹੰਸ ਬਣ ਕੇ ਹੀ ਨਾਮ ਦੇ ਮੋਤੀ ਚੁਗੇ ਜਾਂਦੇ ਹਨ।
1: ਸੋਹੰ ਸੋ ਜਾਪ ਹੈ ਜਾਪ,
0: ਸਤ ਯੁਗ ਦੇ ਵਿੱਚ ਸੋਹੰ ਦਾ ਜਾਪ ਹੁੰਦਾ ਸੀ। ਕਹਿੰਦੇ ਨੇ ਉਹ ਸੋਹੰ ਦੇ ਜਾਪ ਨੂੰ ਜਪਣਾ ਕਰ,
1: ਜਾਗੋ ਲਿਪਤ ਨਾ ਹੋਈ ਪੁੰਨ ਹਰ ਪਾਪ।
0: ਕਹਿੰਦੇ ਨੇ ਪਰਮਾਤਮਾ ਨੂੰ ਨਾ ਕਿਸੇ ਤਰ੍ਹਾਂ ਦਾ ਪਾਪ ਹੈ ਨਾ ਪੁੰਨ ਹੈ। ਪਰਮਾਤਮਾ ਪਾਪ ਅਤੇ ਪੁੰਨ ਦੇ ਲੇਪਨ ਤੋਂ ਪਰੇ ਹੈ। ਤੇ ਜੋ ਪਰਮਾਤਮਾ ਦਾ ਮਨੁੱਖ ਹੁੰਦਾ ਹੈ ਭਗਤ, ਨਾ ਉਹ ਪਾਪ ਦੇ ਵਿੱਚ ਪੈਂਦਾ ਨਾ ਪੁੰਨ ਦੇ ਵਿੱਚ। ਪਾਪ ਵੀ ਰੋਕ ਦਿੰਦੇ ਨੇ ਤੇ ਪੁੰਨ ਵੀ ਰੋਕ ਦਿੰਦੇ ਨੇ। ਪੁੱਤੀ ਨੂੰ ਇਹ ਮਾਣ ਰਹਿੰਦਾ, ਮੈਂ ਬੜਾ ਦਾਨ ਕਰ ਰਿਹਾ, ਮੈਂ ਬੜਾ ਪਾਠ ਕਰ ਰਿਹਾ, ਮੈਂ ਬੜਾ ਪੁੰਨ ਕਰ ਰਿਹਾ, ਤੇ ਪਾਪੀ ਆਪਣੇ ਪਾਪ ਚ ਮਰ ਜਾਂਦਾ। ਇਹਨਾਂ ਦੋਵਿਆਂ ਵਿੱਚ ਅਵਸਥਾਵਾਂ ਨੂੰ ਗੁਰਬਾਣੀ ਖੰਡਨ ਕਰਦੀ ਹੈ, ਪਾਪ ਅਤੇ ਪੁੰਨ ਨੂੰ। ਕਬੀਰ ਕਹਿੰਦੇ ਨੇ ਪਾਪ ਪੁੰਨ ਦੋ ਏਕ ਸਮਾਨ, ਨਿਜ ਘਰ ਪਾਰਸ ਸਜੋ ਗੁਣ ਆਣ। ਆਪਣੇ ਘਰ ਦੇ ਵਿੱਚ ਪਾਰਸ ਹੈ, ਬਾਹਰ ਦੇ ਪਾਪ ਪੁੰਨ ਦੀ ਸਾਨੂੰ ਲੋੜ ਨਹੀਂ। ਅੰਦਰ ਹੈ ਪਰਮਾਤਮਾ ਪਰ ਅੰਦਰ ਜਾਣਾ ਔਖਾ ਹੈ। ਕਬੀਰ ਕਹਿੰਦੇ ਨੇ ਪ੍ਰਭੂ ਤੇ ਲੇਪਨ ਨਹੀਂ, ਉਹਦੇ ਭਗਤ ਤੇ ਵੀ ਪਾਪ ਪੁੰਨ ਦਾ ਲੇਪਨ ਨਹੀਂ।
1: ਅਵਰਨ ਵਰਨ ਕਾਮ ਨਹੀਂ ਸ਼ਾਮ,
0: ਅਵਰਨ ਅਤੇ ਊਚ ਨੀਚ ਅਤੇ ਸੁਖ ਦੁੱਖ ਦੇ ਉੱਚੋਂ ਜੋ ਵਿਆਪਕ ਹੈ, ਜੋ ਊਚ ਨੀਚ ਤੋਂ ਬਹੁਤ ਉੱਚਾ ਹੈ ਉਹ ਭਗਤ ਹੈ। ਜੋ ਸੁਖ ਦੁੱਖ ਦੇ ਵਿੱਚ ਇੱਕ ਬਰਾਬਰ ਅਵਸਥਾ ਚ ਰਹਿੰਦਾ ਹੈ ਉਹੀ ਭਗਤ ਹੈ।
1: ਅਵਰਨਾ ਪਾਈਆ ਗੁਰ ਕੀ ਸ਼ਾਮ,
0: ਜਿਹੜੇ ਸੁਖ ਦੁੱਖ ਦੇ ਵਿੱਚ ਇੱਕ ਬਰਾਬਰ ਨਹੀਂ ਹਨ, ਸੁਖ ਦੁੱਖ ਦੇ ਵਿੱਚ ਫਸੇ ਹਨ, ਉਹ ਗੁਰੂ ਦੀ ਪੂਰਨ ਰੂਪ ਦੇ ਵਿੱਚ ਆਇਆ ਨੂੰ ਸ਼ਾਮ ਨੂੰ ਸ਼ਰਨ ਨੂੰ ਨਹੀਂ ਪਾ ਸਕਦੇ।
1: ਸਾਰੀ ਨਾ ਟਰੇ ਆਵੇ ਨਾ ਜਾਏ,
0: ਜਿਹੜੇ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹਨ ਉਹ ਜਨਮ ਮਰਨ ਤੋਂ ਮਰ ਬਚ ਜਾਂਦੇ ਹਨ।
1: ਸੁਨ ਸਹਿਜ ਮੈਂ ਰਹੂ ਸਮਾਏ,
0: ਉਹ ਸੁਨ ਸਹਿਜ ਸਮਾਧੀ ਦੇ ਵਿੱਚ ਟਿਕ ਜਾਂਦੇ ਹਨ। ਸੁਨ ਤੋਂ ਭਾਵ ਸੁਨਿਆ, ਜਿੱਥੇ ਜਾ ਕੇ ਮਨ ਦਾ ਕੋਈ ਫੁਰਨਾ ਨਹੀਂ ਰਹਿੰਦਾ। ਸੁਨਿਆ ਜੀਰੋ, ਜੀਰੋ ਦਾ ਕੀ ਅਰਥ ਹੁੰਦਾ ਹੈ? ਬਿਲਕੁਲ ਖਾਲੀ, ਕੁਛ ਵੀ ਨਹੀਂ। ਸੁਨ ਸਮਾਧੀ ਤੋਂ ਭਾਵ ਜਿੱਥੇ ਜਾ ਕੇ ਮਨ ਸੁਨਿਆ ਹੋ ਜਾਂਦਾ ਹੈ, ਜੀਰੋ ਹੋ ਜਾਂਦਾ, ਸੁਨ ਸਮਾਜ ਚ ਸਮਾ ਜਾਂਦੇ ਹਨ।
1: ਮਨ ਮਤੀ ਜਾਣੇ ਦੇ ਕੋਏ,
0: ਇਸ ਤਰ੍ਹਾਂ ਜੇ ਕੋਈ ਜਾਣ ਜਾਵੇ ਉਸ ਭੇਦ ਨੂੰ,
1: ਜੋ ਬੋਲੇ ਸੋ ਆਪੇ ਹੋਏ।
0: ਤੇ ਫਿਰ ਜੇ ਮਨ ਦੇ ਵਿੱਚ ਅਗਰ ਕੋਈ ਉਸ ਪ੍ਰਭੂ ਦੇ ਜਾਪ ਨੂੰ ਜਾਣ ਜਾਂਦਾ ਹੈ, ਅੰਦਰ ਪ੍ਰਭੂ ਨੂੰ ਪ੍ਰਗਟ ਕਰ, ਪ੍ਰਭੂ ਨੂੰ ਪ੍ਰਗਟ ਜਾਣਦਾ, ਫਿਰ ਉਹ ਜੋ ਬੋਲਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਸੰਤ ਜੋ ਬੋਲਦੇ ਹਨ ਉਹ ਪ੍ਰਮਾਤਮਾ ਦਾ ਹੀ ਬੋਲ ਹੁੰਦਾ ਹੈ, ਉਹ ਅਟਲ ਹੁੰਦਾ ਹੈ।
1: ਜੋਤ ਮੰਤਰ ਮਨ ਅਸਥਿਰ ਕਰੇ,
0: ਕਬੀਰ ਕਹਿੰਦੇ ਨੇ ਕਿ ਜਿਹੜਾ ਇਨਸਾਨ ਆਪਣੇ ਮਨ ਨੂੰ ਜੋਤ ਦੇ ਉੱਤੇ ਅਸਥਿਰ ਕਰ ਲੈਂਦਾ, ਸਾਡਾ ਮਨ ਹਨੇਰੇ ਦੇ ਉੱਤੇ ਅਸਥਿਰ ਹੈ। ਸੰਸਾਰ ਕੀ ਹੈ? ਅੰਧਕਾਰ। ਸੰਸਾਰ ਦੇ ਵਿੱਚ ਦੁੱਖ ਹੈ, ਟੱਕਰਾਂ ਨੇ। ਹਨੇਰੇ ਦੇ ਵਿੱਚ ਕੀ ਹੁੰਦਾ? ਟੱਕਰਾਂ। ਸੰਸਾਰ ਦੇ ਵਿੱਚ ਕੀ ਹੈ? ਟੱਕਰਾਂ ਹੀ ਹਨ, ਦੁੱਖ ਹੀ ਹੈ। ਹਨੇਰੇ ਦੇ ਵਿੱਚ ਦੁੱਖ ਹੈ, ਜੋਤ ਦੇ ਉੱਤੇ ਜਿਹੜਾ ਆਪਣੇ ਮਨ ਨੂੰ, ਤੇ ਪ੍ਰਕਾਸ਼ ਦੇ ਵਿੱਚ ਕੀ ਹੈ? ਪ੍ਰਕਾਸ਼ ਰਾਹ ਹੁੰਦਾ, ਲਾਈਟ ਦੇ ਵਿੱਚ ਚਾਨਣਾ ਹੁੰਦਾ, ਚਾਨਣੇ ਚ ਰਾਹ ਦਿਸਦਾ। ਜਿਹੜਾ ਕਬੀਰ ਕਹਿੰਦੇ ਨੇ ਜੋਤ ਦੇ ਉੱਤੇ ਮਨ ਨੂੰ ਅਸਥਿਰ ਕਰ ਲੈਂਦਾ ਹੈ,
1: ਤਾਂ ਕਬੀਰ ਸੋ ਪ੍ਰਾਣੀ ਤਰੇ,
0: ਜਿਹੜਾ ਆਪਣੇ ਮਨ ਨੂੰ ਆਪਣੀ ਆਤਮਾ ਰੂਪੀ ਜੋਤ ਦੇ ਉੱਤੇ ਲੈ ਜਾਂਦਾ ਹੈ, ਕਬੀਰ ਕਹਿੰਦੇ ਨੇ ਉਹੀ ਜਗਤ ਤੋਂ ਤਰੇਗਾ। ਬਾਕੀ ਭਾਵੇਂ ਬਾਹਰ ਦੇ ਫੋਕੇ ਕਰਮ ਕਾਂਡ ਜਗਤ ਕਰੀ ਜਾਵੇ ਆਪਣੇ ਮੁਖੋਂ, ਭਾਵੇਂ ਜਗਤ ਵੀ ਕਹੀ ਜਾਵੇ, ਬੜਾ ਧਰਮੀ ਹੈ, ਜਗਤ ਦੇ ਕਹਿਣ ਦੇ ਨਾਲ ਕੋਈ ਸੰਤ ਨਹੀਂ ਬਣਦਾ, ਜਗਤ ਦੇ ਕਹਿਣ ਦੇ ਨਾਲ ਕੋਈ ਨਹੀਂ ਤਰਦਾ ਕਿ ਫਲਾਣਾ ਤਰ ਜਾਏਗਾ, ਸਾਡੇ ਕਹਿਣ ਦੇ ਨਾਲ ਕੋਈ ਸੱਚਖੰਡ ਵਾਸੀ ਨਹੀਂ ਬਣੇਗਾ, ਉਹ ਤੇ ਉਹੀ ਬਣੇਗਾ, ਕਬੀਰ ਕਹਿੰਦਾ, ਜਿਹੜਾ ਜੋਤ ਦੇ ਨੇੜੇ ਹੋਏਗਾ। ਕਿਉਂ? ਸੱਚਾਈ ਹੈ, ਸਾਡੇ ਕਹਿਣ ਦੇ ਨਾਲ ਕੋਈ ਸੱਚਖੰਡ ਵਾਸੀ ਨਹੀਂ ਬਣੇਗਾ, ਸੱਚਖੰਡ ਵਾਸੀ ਉਹ ਬਣੇਗਾ ਜੋ ਜੋਤ ਦੇ ਨੇੜੇ ਹੋਏਗਾ, ਤੇ ਉਹੀ ਕਬੀਰ ਕਹਿੰਦੇ ਨੇ ਜਗਤ ਤੋਂ ਤਰੇਗਾ। ਇਹ ਅੱਜ ਦੇ ਸ਼ਬਦ ਦਾ ਭਾਵ, ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਇਹਦੇ ਉੱਤੇ ਚੱਲਣ ਦੀ ਸਮਰੱਥਾ ਬਖਸ਼ਣ, ਭੁੱਲਾ ਚੁੱਕਾ ਲਈ ਖਿਮਾ ਗੁਰੂ ਫਤਿਹ ਪ੍ਰਵਾਨ ਕਰਨੀ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਗੌੜੀ ਗੁਆਰੇ ਦੀ ਮਹਿਲਾ ਚੌਥਾ, ਕਿਰਸਾਨੀ ਕਿਰਸਾਨ ਕਰੇ ਲੋਚੈ ਜਿਉ ਲਾਏ, ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ, ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ, ਮੈਂ ਮੂਰਖ ਕੀ ਗਤ ਕੀ ਜੈ ਮੇਰੇ ਰਾਮ, ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ। ਲੈ ਤੁਰੇ ਸੌਦਾਗਰੀ ਸੌਦਾਗਰ ਧਾਵੈ, ਤਨ ਖੱਟੈ ਆਸਾ ਕਰੈ ਮਾਇਆ ਮੋਹ ਵਧਾਵੈ, ਕਿਉਂ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ, ਬਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ, ਮੋਹ ਝੂਠ ਪਸਾਰਾ ਝੂਠਤਾ ਝੂਠੇ ਲਪਟਾਏ, ਕਿਉਂ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ, ਇਹੋ ਮਾਇਆ ਮੋਹ ਕੁਟੰਬ ਹੈ ਪਾਏ ਦੂਜੈ ਪਾਸ, ਗੁਰਮਤੀ ਸੋ ਜੰਤਰ ਹੈ ਜੋ ਦਾਸਨ ਦਾਸ, ਜਨ ਨਾਨਕ ਨਾਮ ਤੇ ਆਇਆ ਗੁਰਮੁਖ ਪ੍ਰਗਾਸ। ਗੌੜੀ ਬੈਰਾਗਣ ਮਹਿਲਾ ਚੌਥਾ, ਨਿਤ ਦਿਨ ਸਰਾਤ ਲਾਲਚ ਕਰੇ ਪਰਮੈ ਪਰਮਾਇਆ, ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ, ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕੰਮ ਹਰ ਲਾਇਆ, ਮੇਰੇ ਰਾਮ ਤੋੜ ਬੰਧਨ ਮਾਇਆ ਕਰਕੇ ਕੰਮ ਲਾਏ, ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਓ। ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ, ਕਹਿ ਬੰਦੇ ਕਹਿ ਦਾਨ ਲੇ ਕਹਿ ਨਰਪਤ ਮਰ ਜਾਇਆ, ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ, ਨਿਤ ਸੌਦਾ ਸੂਦ ਕੀ ਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ, ਜਾ ਲਾਹਾ ਦੇ ਤਾਂ ਸੁਖ ਮਨੇ ਤੋਟੈ ਮਰ ਜਾਏ, ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਏ, ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ, ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੈ, ਜਨ ਨਾਨਕ ਹਰ ਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ। ਗੌੜੀ ਬੈਰਾਗਣ ਮਹਿਲਾ ਚੌਥਾ, ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ, ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ, ਹਉ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਿਰਜਨਹਾਰਾ, मेरे राम हम पापी शरण परे हर द्वार मत निर्गुण हम मैले कब हूँ अपनी कृपा तार रहाओ हमरे अवगुण बहुत बहुत हैं बहु बार बार हर गणतना तू गुणवंता हर हर दयाल हर आपे बस

ਪੀਣ ਕੋ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਪੋਗਾਣੀ ਜਿਨ ਦੀ ਇਹ ਸੋਚਿਤ ਨਾ ਆਵਈ ਪਸੂ ਹਉ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸਵਾਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਾਗਣ ਮਹਿਲਾ ਚੌਥਾ ਜਿਉ ਜਨਨੀ ਸੁਤ ਜਨ ਪਾਲਤੀ ਰਾਖੇ ਨਗਰ ਮਝਾਰ ਅੰਤਰ ਬਾਹਰ ਮੁਖ ਦੇ ਗਿਰਾਸ ਕਿਨ ਕਿਨ ਪੋਚਾਰ ਤਿਉ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ ਤਨ ਤਨ ਗੁਰੂ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇਖੀਏ ਸਿਆਣੇ ਰਹਾਓ ਜੈਸੀ ਗਗਨ ਫਿਰੰਤੀ ਉਡਤੀ ਕਪੜੇ ਬਾਗੇ ਵਾਲੀ ਉਹ ਰਾਖੇ ਚੀਤ ਪੀਛੇ ਵਿਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ।

ਆਇਆ ਅਬ ਨਾਨਕ ਸਰਣਾਗਤ ਆਏ ਹਰ ਰਾਖੋ ਲਾਜ ਹਰ ਭਾਇਆ ਗੌੜੀ ਪੂਰਬੀ ਮਹਿਲਾ ਚੌਥਾ ਗੁਰਮਤ ਬਾਜੈ ਸਬਦ ਅਨਾਦ ਗੁਰਮਤ ਮਨੁਆ ਗਾਵੇ ਵਡ ਪਾਗੀ ਗੁਰ ਦਰਸ਼ਨ ਪਾਇਆ ਤਨ ਤਨ ਗੁਰੂ ਲਿਵਲਾਵੇ ਗੁਰਮੁਖ ਹਰ ਲਿਵਲਾਵੇ ਰਹਾਉ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਹਮ ਮਲ ਮਲ ਕੋਵੇ ਪਾਮ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤ ਰਾਮ ਰਸਾਇਣ ਜਿਹਵਾ ਹਰ ਗੁਣ ਗਾਵੇ ਮਨ ਰਸਕ ਰਸਕ ਹਰ ਰਸਾ ਗਾਨੇ ਫਿਰ ਬੌਰ ਨ ਭੂਖ ਲਗਾਵੇ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਕਉ ਹਰ ਕਿਰਪਾ ਤਾਰੀ ਮਤ ਗੁਰਮਤ ਨਾਮ ਦ੍ਰਿੜਾਵੇ ਰਾਗ ਗੌੜੀ ਮਾਜ ਮਹਿਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਉ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵਡ ਪਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਉ ਵਡ ਪਾਗੀ ਮਿਲ ਸੁਗੜ ਸੁਜਾਣੀ ਜੀਉ ਮੇਰਾ ਮਨ ਤਨ ਹਰ ਰੰਗ ਪਿੰਨਾ ਆਵੋ ਸੰਤੋ ਮਿਲ ਨਾਮ ਜਪਾਹਾ ਵਿਚ ਸੰਗਤ ਨਾਮ ਸਦਾ ਲੈ ਲਾਹਾ ਜੀਉ ਕਰ ਸੇਵਾ ਸੰਤਾ ਅੰਮ੍ਰਿਤ ਮੁਖ ਪਾਹਾ ਜੀਉ ਮਿਲ ਪੂਰਬ ਲਿਖਿਅੜੇ ਤੁਰ ਕਰਮਾ ਸਾਵਣ ਵਰਤ ਅੰਮ੍ਰਿਤ ਜਗ ਛਾਇਆ ਜੀਉ ਮਨ ਮੋਰ ਕੋ ਪਿਆੜਾ ਸਬਦ ਮੁਖ ਪਾਇਆ ਹਰ ਅੰਮ੍ਰਿਤ ਉਠੜਾ ਮਿਲਿਆ ਹਰ ਰਾਇਆ ਜੀਉ ਜਨ ਨਾਨਕ ਪ੍ਰੇਮ ਰਤੰਨਾ ਗੌੜੀ ਮਾਜ ਮਹਿਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਉ ਮਿਲ ਸੰਤ ਜਨਾ ਰੰਗ ਮਾਣੇ ਰਲੀਆ ਜੀਉ ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਉ ਹਰ ਤੁਠੈ

ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾਓ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਏਕੋ ਬਨਜ ਏਕੋ ਵਿਵਹਾਰੀ ਅਵਰ ਨਾ ਜਾਣੇ ਬਿਨ ਨਿਰੰਕਾਰੀ ਹਰ ਸੋਗ ਦੋਹੂ ਤੇ ਮੁਕਤੇ ਸਦਾ ਅਲਿਪਤ ਜੋਗ ਹਰ ਜੁਗਤੇ ਦੀਸੇ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਹੋਏ ਧਿਆਨ ਕਰਤੇ ਸੰਤਨ ਕੀ ਮਹਿਮਾ ਕਵਨ ਵਖਾਨੋ ਅਗਾਧ ਬੋਧ ਕਿਛ ਮਿਟ ਨਹੀਂ ਜਾਣੋ ਪਾਰ ਬ੍ਰਹਮ ਮੋਹਿ ਕਿਰਪਾ।

Why?

दाता।

Why?

अब किस कृपा की अब किस

अब किस कृपा कीजे बहुत जन बहुत जन।

ਦਰਸ਼ਨ ਨਾ ਬੰਦ, ਅੰਦਰ ਹੀ ਅੰਦਰ ਨਿਰੰਕਾਰ ਦੀ ਸਿਲਸਿਲਾ ਜੁੜੀਏ ਜੀ। ਇਸ ਸ਼ਬਦ ਦੀ ਵਿਚਾਰ ਜਾਂ ਮੂਲ ਮੰਤਰ ਦੀ ਵਿਚਾਰ ਵਿੱਚ ਸੁਰਤ ਨੂੰ ਟਿਕਾਈਏ ਜੀ।

वाहेगुरु तेरा सब सदका।

ਸਤਿ ਸ਼੍ਰੀ ਅਕਾਲ।

ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਧਿਆਏ ਸੁਰੰਗ ਗੁਰੂ ਤੇ ਅਮਰਦਾਸ ਰਾਮਦਾਸ ਸਹਿਮ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਪ੍ਰਸੰਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦਾ ਵੈ ਧਾਏ ਸਭ ਥਾਏ ਹੋਏ ਜੇ ਸਹਾਏ ਸਭ ਥਾਏ ਹੋਏ ਜੇ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਏ ਹੋਏ ਜੇ ਸਹਾਏ ਦਸਾਂ ਪਾਤਸ਼ਾਹ ਜੀ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚਹੋਂ ਸਬਜਾਦਿਆਂ ਚਾਲਿਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ ਨਾਮ ਜਪਿਆ ਬਣ ਕੇ ਚੱਕਿਆ ਦੇਗ ਚਲਾਈ ਤੇਗ ਵਾਜ ਦੇਖ ਕੇ ਨਟਕੀਤਾ ਤਿੰਨਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦਿੱਤਾ ਹੈ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਘ ਨੇ ਧਰਮ ਹਿੱਤ ਸੀਤ ਤੇ ਬੰਦ ਬੰਦ ਕਰਵਾਏ ਖੋਪਰੀਆਂ ਲੁਹਾਈਆਂ ਚਟਕੀਆਂ ਤੇ ਚੜਿਆਰਾਂ ਨੇ ਚੜਾਏ ਗੁਰੂ ਦਾਨ ਦਿੱਸੇ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਤਾਂ ਸਵਾਸਾਂ ਨਾਲ ਬਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦਿੱਤਾ ਹੈ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਾਇਤ ਦੇਖ ਤੇਗ ਫਤਿਹ ਬਰਸ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸੋ ਜੀ ਸਿੱਖਣ ਸਿੱਖੀ ਦਾਨ ਕਿਸਦਾਨ ਰਹਿਤਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਵੰਗੇ ਜਗੋ ਜੁਗ ਟਲ ਧਰਮ ਕਾ ਜੈ ਕਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਚੀ ਮਤ ਪਦਾ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੇ ਬਖਸ਼ਣਾ ਹੀ ਮਾਣ ਕੇ ਮਨ ਸਤਿਗੁਰੂ ਨਿਤਾਣੇ ਗੁਰਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਦੇ ਪਿੱਤਰ ਪਾਵਨ ਚਰਨਾਂ ਕਮਲਾਂ ਚ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੀ ਹੈ ਪਾਸੇ ਜੀ ਆਪ ਜੀ ਨੇ ਪਾਰ ਕਿਰਪਾ ਰਹਿਮਤ ਬਖਸ਼ ਕੀਤੀ ਅੰਮ੍ਰਿਤ ਵੱਲ ਤੋਂ ਆਪ ਜੀ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਬਖਸ਼ ਕਰਕੇ ਨਜ਼ਰੀ ਨ ਨਿਹਾਲ ਨਿਹਾਲ ਨਿਹਾਲ ਕਰ ਰਹੇ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮ ਸਦਕਾ ਆਪ ਜੀ ਦੇ ਹਜ਼ੂਰੀ 'ਚ ਪੰਜਾਬ ਬਣੇ ਦੇ ਨਿਤਨਿਮ ਹੋਏ ਨੇ ਉਪਰੰਤ ਵਾਹਿਗੁਰੂ ਗੁਰੂ ਸਿਮਰਨ ਦੇ ਜਾਪ ਸਿਮਰਨ ਸਾਧਨਾ ਆਪ ਜੀ ਦੀ ਕੀਰਤੀ ਹੋਈ ਪਾਤਸ਼ਾਹ ਜੀ ਆਪ ਜੀ ਆਗਾਦ ਬੋਧ ਬਾਣੀ ਦੇ ਜਾਪ ਕਰਦੇ ਹਾਂ ਕੀਰਤਨ ਕਰਦੇ ਹਾਂ ਸਿਮਰਨ ਅਭਿਆਸ ਕਰਦੇ ਹਾਂ ਹੋਈਆਂ ਬੇਨਤ ਕਰਦੀਆਂ ਪੱਲਾਂ ਗਲਤੀਆਂ ਖਿਮਾ ਕਰਦੀਆਂ ਗਾਂ ਤੋਂ ਸਮਤ ਵਸ ਕਰਨ ਲਈ ਸੁਧ ਸਪਸ਼ਟ ਬਾਣੀ ਪੜ੍ਹਨ ਦਾ ਉਚਾਰਨ ਕਰਨ ਦਾ ਗਾਇਨ ਕਰਨ ਦਾ ਬਲ ਉਦਮ ਬਖਸ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ ਵਿਖੇ ਸੋਣਾ ਦਰਾਈਆਂ ਸੰਗਤਾਂ ਦੀ ਹਾਜ਼ਰੀਆਂ ਦਰ ਪ੍ਰਮਾਣ ਕਰਨੀਆਂ ਕਦਮ ਕਦਮ ਲੇਖੇ ਲਾਉਣੇ ਤੇਲ ਫੁੱਲ ਭੇਟਾਵਾਂ ਸੇਵਾਵਾਂ ਦਰ ਪ੍ਰਮਾਣ ਕਰਨੀਆਂ ਹਰਮਦਾਨ ਹਰਦੀਵਾਨ ਫਤਿਹ ਬਖਸ਼ ਕਰਨੀ ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾਵਲ ਜੀਵਨਾਤਮਕ ਜੀਵਨ ਪ੍ਰਦਾਨ ਕਰਨਾ ਪਰਿਵਾਰਾਂ ਵਿੱਚ ਸੁੱਖ ਵਰਤਾਉਣੇ ਦੁੱਖਾਂ ਤਕਲੀਫਾਂ ਦਾ ਨਾਸ਼ ਕਰਨਾ ਭਜਨ ਦਾ ਪ੍ਰਤਾਪ ਕਰਨਾ ਖੁਸ਼ੀਆਂ ਖੇੜੇ ਬਸ ਕਰਨੇ ਪਾਤਸ਼ਾਹ ਜੀ ਆਪਣੇ ਚਰਨਾਂ ਦਾ ਉਟਾਸਰਾ ਚਰਨਾਂ ਦੀ ਪ੍ਰੀਤ ਬਸ ਕਰਨੀ ਪਾਤਸ਼ਾਹ ਜੀ ਸਭ ਦੇ ਮਨੋਕਾਮਨਾ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਕੜਾ ਪ੍ਰਸਾਦੀ ਦੇਖ ਸੱਚ ਕੇ ਹਾਜ਼ਰ ਆਪ ਜੀ ਦਰ ਪ੍ਰਮਾਣ ਹੋਵੇ ਦਰ ਪ੍ਰਮਾਣ ਹੋਈ ਦੇਖ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਵਾਮੀ ਦਾ ਪਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਪਿਆਪ ਕਰੋ ਕਿਰਪਾ ਆਪਣੇ ਪਿੱਤਰ ਅਲਾਹੀ ਹੁਕਮ ਫਰਮਾਨ ਬਖਸ਼ ਕਰੋ ਉਪਰੰਤ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ ਕਰੋ ਆਪ ਜੀ ਜੋ ਦੱਸਦੇ ਆਵੇ ਸੋ ਰਾਜ ਜਾਵ ਕਲਾਪ ਕੀ ਵਰਤੇ ਸਹੀ ਗੁਰੂ ਪਿਆਰੇ ਮਿਲਣੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

जिस पास बैठे सोहिया सब नांदा वैसा।

अथोनपुर सादमरा आसगा आस उसगा हर का बागरा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰੀ ਸਾਧ ਸੰਗਤ ਜੀ, ਬੜਭਾਗੇ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਗੁਰਚਰਨਾਂ ਦੀਆਂ ਹਾਜ਼ਰੀਆਂ ਭਰਦੇ ਹਾਂ। ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਾਂ, ਜੀਵਨ ਦੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਵਾਹਿਗੁਰੂ ਗੁਰਮੰਤਰ ਦੇ ਸਿਮਰਨ ਅਤੇ ਗੁਰਬਾਣੀ ਕੀਰਤਨ ਨਾਲ ਜੁੜੇ ਹੋ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਤਿਨ੍ਹਾਂ ਦੇ ਸਮੁੱਚੇ ਜਥੇ ਦਾ ਸੰਗਤਾਂ ਵੱਲੋਂ ਧੰਨਵਾਦ, ਜੋ ਕਿ ਪਿਛਲੇ ਤਕਰੀਬਨ 10 ਦਿਨ ਤੋਂ ਸੰਗਤਾਂ

What?

Hi.

Kripa ki jai.

We'll be right back.

Fuck you.

Why?

Sangurnar,

फूल कपट गुर मिलिया, नानक हर संग मीत, दर्शन देख जीवा गुर तेरा।

0: मरण रुक जाए।
1: वैसे तो कसम मंगी।

ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਗਲੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਧਰੀ ਜੇ ਬੰਨਾ ਬੁਨੀਆਂ ਪਾਰ ਸਾਰਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕਉ ਗੁਣ ਵਡਿਆਈਆਂ।

ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਅੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦ ਸੰਤੋ ਗਿਆਨ ਸੁਣਿਆ ਛਟਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਹੈ ਸਰਾ ਗੁਣਾਂ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਧ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤਸ਼ਮ ਪ੍ਰਗਟ ਜਾਈ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਵਨ ਦੁਰਗਮਾਨ ਪੰਚੇ ਸੋਹੇ ਦਰ ਦਾ ਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਪੂਤ ਸੰਤੋਖ ਤਾਪ ਰਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੈ ਉਪਰ ਕਿਰਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਦਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨਸ ਵਾਲੇ ਰੂਪ ਕੀਤੀ ਦਾਸ ਜਾਣੇ ਕੌਣ ਕੋ

ਬਾਹਿ ਜਿਤਾ ਕੀਤਾ ਤੇਤਾ ਨਾਉ ਬਣਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਉਬਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੀ ਪਾਣੀ ਤੋਤਾ ਤੁਰਸ ਗਏ ਮੋਤ ਬਲੀਤੀ ਕੱਪੜ ਹੋਏ ਦੇ ਸਾਬ ਹੋਣ ਲਈ ਆਓ ਤੋਏ ਭਰੀਐ ਮਤ ਪਾਪਾ ਕੈ ਸੰਗ ਧੋਪੈ ਨਾਵੈ ਕੈ ਰੰਗ ਪੁਰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਪ ਹੋ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮਨਾਹੀ ਕੋਏ ਬਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਬੇਲਾ ਭਗਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਹਾ ਕਵਣ ਜਿਤੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰਾਂ ਜੋਗੀ ਜਾਣੈ ਰੁਤਮਾ ਨਾ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾ ਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਹੋ ਗਏ ਨਾਨਕ ਜੇ ਕਹੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਉੜ ਕੁੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਾਂ ਕਹਿਣਕ ਦੇ ਬਾਸ ਲੂ ਇੱਕ ਧਾਤ ਲੇਖਾ ਹੋਈ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵੈ ਸਮੁੰਦਰ ਨਾ ਜਾਣੀਆਂ ਸਮੁੰਦ ਸਾਹ ਸੁਲਤਾਨ ਗਿਰਾ ਸਿੱਧੀ ਮਾਲ ਧਨ ਕਿਹੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤ ਨਾ ਜਾਪੈ ਗੀਤਾ ਕਾਰ ਅੰਤ ਨਾ ਜਾਪੈ ਬਾਰਾਵਾਰ ਅੰਤ ਕਾਰਣ ਕੇਤੇ ਬਿਲ ਰਾਹੀ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਂ ਉੱਚੇ

ਕੀ ਕਹੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀ ਅਸਰ ਗਵਾ ਰੰਗ ਵਾਰ। ਸੋ ਉਧਾਰ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰਿਸੰ ਕਹੀ ਅਨ, ਕਿਤੇ ਗਾਵਣ ਹਾਰੇ। ਗਾਵੈ ਤੋਨ ਪੌਣ ਪਾਣੀ ਬੈ ਸੰਤਰੂ, ਗਾਵੈ ਰਾਜਾ ਧਰਮ ਦੁਆਰੀ। ਗਾਵਹੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੀ। ਗਾਵੈ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸਵਾਰੀ। ਗਾਵਹੇ ਇੰਦਰ ਦਸਨ ਬੈਠੇ, ਦੇਵਤੇ ਅੰਦਰ ਨਾਲੇ। ਗਾਵਹੇ ਸਦ ਸਮਧੀ ਅੰਦਰ, ਗਾਵਨ ਸਾਧ ਵਿਚਾਰੀ। ਗਾਵਨ ਜਤੀ ਸਦੀ ਸੰਤੋਖੀ, ਗਾਵੈ ਵੀਰ ਕਰਾਰੀ। ਗਾਵਨ ਪੰਡਿਤ ਪੜ੍ਹਨ ਰੱਖੀ ਸਰ, ਯੁਗ ਯੁਗ ਵਿਦਾ ਨਾਲੇ। ਗਾਵੇ ਮੋਹਣੀਆ ਮਨ ਮੋਹਣ, ਸੁਰਗਾ ਮਛ ਪਾਇਆ ਲਈ। ਗਾਵਨ ਰਤਨ ਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵੇ ਜੋਧ ਮਹਾਂਬਲ ਸੂਰਾ, ਗਾਵੇ ਖਾਣੀ ਚਾਰੀ। ਗਾਵੇ ਖੰਡ ਮੰਡਲ ਵਰ ਪੰਡਾ, ਉਪਰ ਘਰ ਰੱਖੇ ਤਾਰੀ। ਸਹੀ ਤੁਧ ਨੋ ਗਾਵਹੈ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ, ਸੇਵਾ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ ਹੈ। ਪੀ ਹੋਸੀ ਜੈ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਗੀਤਾ ਆਪਣਾ, ਜਗ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤਸ਼ਾਹਿਬ, ਨਾਨਕ ਰਹਿਣ ਜਾਈ। ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਬਿਭੂਤ। ਖਿੰਥਾ ਕਾਲ ਕੁਆਰੀ, ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ।

ਸਾਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੌ ਲੱਖ ਹੋ ਹੈ ਲੱਖ ਹੋ ਮੈਂ ਲੱਖ ਵੀਸ ਲੱਖ ਲੱਖ ਜਿਹੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾਹ ਬਦ ਪੌੜੀਆਂ ਚੜੀਆਂ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਗੂੜੀ ਗੂੜ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੇ ਸੰਸਾਰ ਜਿਸ ਸਾਥ ਜੋਰ

ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾੜ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਬਸਦਾਏ ਜਿੱਥੇ ਘੜੀਏ ਸੁਰਤ ਮਤ ਮਨ ਉਧ ਜਿੱਥੇ ਘੜੀਏ ਸੁਰਤ ਦੰਗ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮੈਂ ਮਾਮਾ ਹੀ ਤਾਂ ਕੇ ਰੂਪ ਨਾ ਕਥਨੇ ਜਾਈ ਨਾ ਉਹ ਮਰਹਿ ਨਾ ਠੱਗ ਜਾਹੀ ਜਿਨ ਕੈ ਰਾਮ ਮਸੈ ਮਨਮਾਈ

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਸ਼ਬਦ ਛੰਦ ਸਭ ਪ੍ਰਸਾਦ ਸਰਬ ਚੱਕਰ ਚਿਹ ਨਰ ਵਰਨ ਜਾ ਤਿਰ ਪਾਤ ਨਹਿਣ ਦੇ ਰੂਪ ਰੰਗ ਹਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਤੇ ਮਿੱਤੋ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸਹਾਣ ਗਣੇ ਜੈ ਤ੍ਰਿਪਵਨ ਮੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਕਾਲੇ ਨਮਸਤੰਗ ਕਰਬਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ।

ਕੰਧੇ ਉਦਾਰੇ ਪਾਰੇ ਹਰੀਅੰਗ ਹਰੀਅੰਗ ਨਿਰਨਾਮੇ ਕਾਮੇ ਬਜੰਗ ਪ੍ਰਿਆਦ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਾਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆਏ ਚਤੁਰ ਚੱਕਰ ਦਾਨੇ ਆਏ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਹੇ ਜਨਮੰਗ ਨਾ ਜਾਈ ਨਾ ਚਿਤਰੈ ਨਾ ਮਿੱਤਰੈ ਪਰੈ ਪਵਿੱਤਰੈ ਪ੍ਰਤੀਸਾ ਦੀ ਸਾਧਰੇ ਸਾਗਰ ਸਾਹਿ ਭਗਵਤੀ ਛੰਦ ਦਾ ਪ੍ਰਸਾਦ ਕਥ ਤੇ ਕਿਹਾ ਸਚ ਦੇਸਾ ਕਿਹਾ ਪਿਜ ਪੇਸ਼ਾ ਕਿਹਾ ਗੰਜ ਕਰਮ ਹੈ ਕਿਹਾ ਪੰਜ ਪਰਮ ਹੈ ਕਿਹਾ ਪਿਜ ਲੋਕ ਹੈ ਕਿਹਾ ਦਿੱਤ ਸੁਖ ਹੈ ਕਿਹਾ ਵਧੂਤ ਵਰਨ ਹੈ ਕਿਵੇ ਭੂਤ ਕਰਨ ਹੈ ਕਿ ਰਾਜੰਗ ਪ੍ਰਵਾਹ ਕਿ ਧਰਮੰਗ ਤੁਜਾਏ ਕਿਹਾ ਸੋਕ ਵਰਨ ਹੈ ਕਿ ਸਰਬਾ ਵਰਨ ਹੈ ਕਿ ਜਗਤੰ ਕ੍ਰਤੀ ਹੈ ਕਿ ਸਦਰੰਗ ਸਦਰੀ ਹੈ ਕਿ ਬ੍ਰਾਹਮਣ

ਕਿ ਜੈ ਬੁਲ ਗੈ ਵਹਿ ਕਿ ਆਪ ਬੁਲ ਗੁਣਾ ਕਿ ਸ਼ਾਹ ਨਸ਼ਾਹ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਰਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਦਨ ਹੈ ਕੇ ਸਰਬਤਰ ਗੌਣ ਹੈ ਕਿ ਸਰਬਤਰ ਪਾਵਨ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਪੇਸ਼ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕੇ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਪੇਸ਼ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ

ਗਰੀਬ ਮੁਲਖ ਰਾਜ ਹੈ, ਗਰੀਬ ਨਿਵਾਜ ਹੈ। ਹਰੀ ਫੁੱਲ ਸਿਕਨ ਹੈ, ਰਾਸ ਲਿਬਕਨ ਹੈ, ਗਲਾਂਗੰ ਪ੍ਰਣਾਸ ਹੈ, ਸਮਾਤੁਲ ਨਿਵਾਸ ਹੈ, ਗੰਜਲ ਗਨੀਮ ਹੈ, ਰਿਹਾਇ ਗ੍ਰਹੀਮ ਹੈ, ਸਮਾਤੁਲ ਜਵਾਹ ਹੈ, ਕਿ ਸਾਹਿਬ ਕਿਰਾਏ।

ਮਰਦਾਏ ਜੱਬਾ ਕਰਦਾ ਮਰਦਾ ਮਰਦਾਏ ਨਰ ਨਾਇਕ ਹੈ ਗਲ ਗਾਇਕ ਹੈ ਵਿਸ਼ਵੰਬਰ ਹੈ ਕਰਣਾ ਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਬਹੁ ਪੰਜਨ ਹੈ ਅਰ ਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਦਾ ਹਰ ਹੈ ਪਰਮਾਤਮਾ ਹੈ ਸਰਵਾਤਮ ਹੈ ਆਤਮ ਵਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਸ਼ੰਭ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ

ਨਰਾਗੇ ਨਰੰਗੇ ਨਾ ਰੂਪੇ ਨਾ ਰੇਖੇ ਆ ਕਰਮਗਾ ਬਰਮਗਾ ਗੰਜਿਆ ਲੇਖੇ ਭੁਜੰਗ ਬਰਿਆਦ ਛੰਦ ਨਮਾਜ਼ ਤੁਲ ਪ੍ਰਣਾਮੇ ਸਮਾਧ ਤੁਲ ਪ੍ਰਣਾਸੇ ਗੰਜਲ ਨਾਮੇ ਸਮਾਧ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਧ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮ ਲੁਕ ਨਿੰਦਾ ਸਮਾਧ ਤੁਲ ਨਿਵਾਸੀ ਅਜੈਬ ਬਭੂਤੇ ਅਜੈਬ ਗਰੀਮੇ ਹਰਿਅੰਗ ਹਰਿਅੰਗ ਗਰੀਮ ਰਹੀਮੇ ਚਤਰ ਜਕਰ ਵਰਤੀ ਚਤਰ ਜਗਰ ਭੁਗਤੇ ਸੁਯਮ ਪਉ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਘਿਆ ਭੰਗੰਗ ਬਭੂਤੇ।

ਸਤਿਗੁਰ ਪ੍ਰਸਾਦ ਤਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾ ਦੇਖ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਤ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਗਰਤੀ ਬਨੇ ਗਰਤੀ ਕੇ ਮਾਤੇ ਮਤੰਗ ਜਰੀ ਹਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੇ ਗੁਰਤ ਪੌਣ ਕੇ ਗੌਣ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਭੂ ਪੱਲੀ ਬਿਦੁਨਿਆਵ ਸੀਸਣਾ ਜਾਤ ਵਿਚਾਰੀ

ਲੈ ਪਾਰ ਪੂਜ ਤਰੇ ਉਸਰ ਗਾਹੂ ਲੈ ਲਿੰਗ ਕਰੇ ਲਟਕਾਇਓ ਗਾਹੂ ਲਖਵਾਰ ਵਾਚੀ ਦਿਸਾ ਮਹਿ ਗਾਹੂ ਪਛਾ ਕੋ ਸੀਸ ਨਿਵਾਇਓ ਕਉ ਬਦਾਨ ਕੋ ਪੂਜਤ ਹੈ ਬਸ ਕੋ ਮਰਦਾਨ ਕੋ ਪੂਜਣ ਤਾਇਓ ਕੂਰ ਕਰਿਆ

ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਦ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਿਧ ਪਾਰਾ ਹਮਰੇ ਦੋਸ਼ਟ ਸਭ ਤੁਮ ਕਾਬ ਹੋ ਆਪ ਹਾਦ ਮੋਹਿ ਬਚਾਵ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੈ ਕਰਦਾਰ ਮੋਰ ਅੱਛਾ ਨਿਜ ਕਰਦੈ ਕਰੇ ਸਭ ਵੈਰਨ ਕੋ ਆਜ ਸੰਘਰੇ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੇ ਪਿਆਸ ਤੁਮੇ ਸ਼ਾਡ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੁ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੰਨ ਚੰਨ ਸਤਰ ਮਾਰੇ ਮਾਰੀ ਹੈ ਆਪ ਹਾਰਦ ਮੁਝੇ ਉਭਰੇ ਆਏ ਮਰਨ ਕਾਲ ਕਾ ਤਰਾਸ ਨੇ ਭਰੇ ਆਏ ਜੋ ਸਦਾ ਹਮਾਰੇ ਪੱਛਾ ਸਰੀਆ ਸਤਜੂ ਕਰੇ ਔਰ ਅੱਛਾ।

ਐਂ ਕਰ ਕਰਕੇ ਉੱਪਰ ਪੜ ਕੇ ਜਾਣਾ ਹੈ। ਜਬ ਉਹਦੇ ਕਰਖ ਕਰਾ ਕਰ ਤਾਰਾ ਪਰ ਦਰਦ ਦੀ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰਿਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿ ਤੰਦਰਾਲਮ, ਜਾਣਤ ਵੇਦ ਭੇਦ ਅਰਿਆਲਮ।

ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਨ ਦੇਨ ਮਾਣੀ ਦੇਨ ਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਦ ਵਾਜ ਸਿਮਰਤ ਕੋਇ ਨਾਹੀ ਕਿਰਪਾ ਕਰ ਬਨਵਾਰੀਆ

ਬਹਿ ਆਨੰਦ ਗੁਰੂ ਤੇ ਜਾਣਿਆ ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕੇ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਬਾਬੇ ਦਾ ਸੂਜਨ ਦੇ ਸਨੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ।

ਸਦਾ ਗੁਰ ਕਾ ਹੁਕਮ ਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸ ਮਿਠਾ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤਰਾਈ ਗਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖ

आप तू जाने, जी जंत सब खेल तेरा, क्या को आख खाने। आख दबिख सब तू है, जन जग तो पाया, कहे नानक तू सदा गम है, तेरा अंत ना पाया। सुर नारे मुन जन अमृत खोज दे, सु अमृत गुर ते पाया, पाया अमृत गुर कृपा के नी, सच्चा मन वसाया, जी जंत सब तुध पाई। एक वेख बरसने आया, लभ लो अहंकार झुका, सतगुरु भला पाया, कहे नानक जिसनों आप दुठा, तिने अमृत गुर ते पाया। भगतां की चाल निराली, चाला निराली भगतां केरी, बिखम मार्ग चलना, लभ लो अहंकार दा दृष्णा, बहुत नाही बोलना, खन्यो दिखी बालो निकी, एत मार्ग जाना, गुर प्रसादी जिनी आप तजया, हर बास ना समाणी। कहे नानक जाल भगता, जुगो जुग निराली, ज्यों तू चलाए तिव चला स्वामी, और क्या जाना गुण तेरे, जिव तू चलाए तिव चला है स्वामी, जिव तू चलाए तिव चला, जन मार्ग पावहे, कर कृपा जन ना बलाहे, से हर हर सदा त्यावहे। जिसनो कथा सुनाही अपनी, से गुरुद्वारे सुख पावहे, कहे नानक सच्चे साहिब, जम पावे तिव चलावे। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ, ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਵਾਈ ਆਓ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ। ਕਰਮੀ ਸਹਿਜ ਨ ਉਪਜੈ, ਬਿਨ ਸਹਿਜ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ, ਕਰਮ ਕਮਾਈ ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਦੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਵਾਰ ਸਿਰ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿਸਾ ਬਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸ ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ।

ਕਰਨੀ ਕਮਾਣੀ ਗੂੜਕੀ ਸੋਏ ਪਹੁੰਚੈ ਨਾਈ ਮਾਨਸਾ ਸਤਿ ਸਮਾਣੀ ਜਨਮ ਰਤੰਜਨ ਖੱਟਿਆ ਭਲੇ ਸੇਵਣ ਯਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖੋ ਗੁਰੂ ਸੇਵੀ ਸਾਨੂੰ ਲਖੋ ਵੈਭਵ ਸਨਮ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤ ਮੈਂ ਸੰਭਾਲੇ।

ਜੇ ਕੋ ਗੁਰਤੇ ਵਿਮੁਖ ਹੋ ਵੈਗਣ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਭਵੇਕੀਆਂ ਜਾਹੀ ਅਨੇਕ ਜੂਨੀ ਪਰਮਿਆ ਵੈਗਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਸਨੋਂ ਦੇ ਬਜਾਏ ਕਹੇ ਨਾਨਕ

ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨ ਆਪ ਕਰੇ ਸੋ ਹੋਵੇ ਇੱਕ ਸਿਲ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨ ਜਾਣੀ ਗੁਰੂ ਬਾਜੋ ਤਤੈ ਸਾਰ ਨ ਜਾਣੀ ਤੇ

ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ, ਕਰਤਾ ਖੇਦਰ ਜਾਇਆ ਜਾ ਤਿਸ ਪਾਣ ਤ ਜੰਮਿਆ, ਪਰਵਾਰ ਭਲਾ ਪਾਇਆ ਲੈਬ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹੀ ਮਾਇਆ ਜਿਤ ਹਰ ਵਿਸਰੈ, ਮੋਹ ਪਜੈ ਪਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁੱਲ ਕਹੇ ਭਾਗ ਜਿਨ੍ਹਾਂ ਕੇ ਨਾਨਕਾ ਜਿਨ ਹਰ ਪਲੈ ਪਾਏ।

ਜਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਨਵਰ ਨ ਕੋਈ ਗੁਰਪ੍ਰਸਾਦੀ ਪੁੱਜਿਆ ਤਾਂ ਚੱਲ ਤਾਂ

0: ਰੇਡੀਓ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਸਰ ਜਾਏ ਮਹੱਲਾ ਦੂਜਾ।
1: ਇਹੋ ਜਗ ਸੱਚਾ ਕੀ ਹੈ ਕੋਟਰੀ ਸੱਚੇ ਕਾਲ ਸਵਾਸ, ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਪਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਕਹਿ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪਰਦਾਸ।
0: ਇੱਕ ਨਾ ਵੇ ਧਰਮ ਬਹਲਿਆ ਕਸਤੇ।

ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੈ ਧਰਮ ਹੱਲਿਆ ਉਥੇ ਸੱਚੇ ਹੀ ਸੱਚ ਉਬੜੈ ਤੂੰ ਵਕਤ ਵਿੱਚ ਜਮਾਲਿਆ ਥਾਉ ਨ ਪਾਇਨ ਤੁਰਿਆ ਮੂੰਹ ਕਾਲੈ ਦੂ ਜਗ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ।

ਕੁਛ ਨਹੀਂ ਹੈ, ਕੁਦਰਤ ਪਾਉ ਸੁਪਾਰ, ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵਿਆਕਾਰ, ਕੁਦਰਤ ਦੇ ਪੁਰਾਣਿਕ ਤੇ ਪਾ ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਰ ਮਾਨ, ਕੁਦਰਤ ਪਾਉਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਸ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਹੀਂ ਪਾ ਨਾਨਕ ਹੁਕਮ ਹੈ ਅੰਦਰ ਦੇਖੈ ਵਰਤ ਤੋਤਾ।

रावण कान गाव सीता राजे राम निर्भय का सचना।

ਹੋਵਤ ਦਿੱਤਾ, ਹੋਵਤ ਲਿਆ, ਹੋਵਤ ਖੱਟਿਆ, ਹੋਵਤ ਗਿਆ, ਹੋਵਤ ਸਚਿਆਰ ਚੁੜਿਆਰ, ਹੋਵਤ ਕਾ ਫੁੱਲ ਵਿਚਾਰ, ਹੋਵਤ ਨਰਕ ਸੁਰਗ ਅਵਤਾਰ, ਹੋਵਤ ਹੱਤਿਆ, ਹੋਵਤ

ਮੈਂ ਇਹੋ ਜਾਤ ਹੈ ਹੋ ਮੈਂ ਕਰਮ ਕੁਮਾਰ ਹੋ ਮੈਂ ਇਹੀ ਬੰਦਨਾ ਸਿਰ ਸਿਰ ਜੋ ਨੀ ਪਾਏ ਹੋ ਮੈਂ ਕਿੱਥੋਂ ਉਪਜੈ ਕਿੱਥੇ ਜਾਏ।

ਕਿਰਪਾ ਕਰੇ ਜੇ ਆਪਣੀ ਸਾਧੁਰਤਾ ਛੰਦ ਕਮਾਏ ਨਾਨਕ ਤਹਿ ਸੁਣੋ ਜਣੋ ਇੱਕ ਸੰਜਮ ਦੁੱਖ

ਲਿਖ ਲਿਖ ਪੜਿਆ ਤੇ ਤਾਕੜਿਆ ਬਹੁਤ ਤੀਰਥ ਪਵਿਆ ਤੇ ਤੋ ਲਿਆ ਬਹੁਤ ਪੇਖ ਕੀਆ ਦੇਹ ਦਿਖਦੀਆ ਸੌਵੇ ਦੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਅਹਿਲ ਪਹਿਰੇ ਮੋਲ ਬੂਤਾ ਕਿਉਂ ਜਾਗੇ ਗੁਰਬਿਨ ਸੂਤਾ ਪਗੋ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਸ਼ਾਈ ਪਾਈ ਮੂਰਖਨ ਦੇ ਪਦ ਗਵਾਈ ਬਿਨ ਨਾਵੈ ਕਿਛ ਥਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅਧਰਾ ਜਾਣੇ ਫਿਰ ਪਛਤਾਣ ਸਤਿਗੁਰ ਖੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਸਾਏ ਨਾਨਕ ਨਜ਼ਰ ਕਰੇ ਸੋ ਪਾਏ ਆ ਸੰਦੇਸ਼ੇ ਤੇਲੇ ਕੇਵਲ ਹਉ ਮੈਂ ਸ਼ਬਦ ਜਲਾਏ।

काल पूर्वत्या कल काल कुबेताल दियो बिस्पत ले गए अब।

ਨਾ ਲਾਇਆ ਤਰਾਸ਼ ਜਾਏ ਨਾਨਕ ਤੋਂ ਮੁਖੰ ਤਰਪਾਹ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕੁ ਸਮਝਾ ਦੰ ਪਾਇਆ ਪਾਰ ਜਾ।

ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਐਨੀ ਨੇਤਰੀ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗਾ ਡੁੱਬੇ ਸੇ ਵਣਜਾਰਿਆ ਸਤਿਗੁਰੂ ਹੈ ਬੋਹਿਥਾ ਵਿਰਲੇ ਕਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ।

ਸੀਸ ਲਵਾਇਆ ਕਿਆ ਕੀਆ ਜੜਦਾ ਕੁਛ ਦੇ ਜਾਏ ਮਹੱਲਾ ਪਹਿਲਾ ਪੜ ਕੁਛ ਕੁਛ ਸੰਧਿਆ ਬਾਦਨ ਸਿਰ ਕੁਝ ਬਗਲ ਸਮਾਦਨ ਮੁਖ ਝੂਠ ਦੇ ਭੁੱਖ ਸਾਰੰ ਪ੍ਰਪਾਲ ਸਿਹਾਲ ਵਿਚਾਰਨ ਗਲ ਮਾਲਾ ਤਿਲਕ ਲਿਲਾਟਨ ਦੋ ਸੋਤੀ ਪਸਤ੍ਰਿਕ ਪਾਟਨ ਜੇ ਜਾਣ ਬਰਮ ਕਰਮ ਸਭ ਹੋ ਕਰ ਲਿਖੋ।

ਹੋਏ ਪੁਰਾਣਾ ਸੁੱਤੀਐ ਪੀ ਫਿਰ ਪਾਈਐ ਹੋਰ ਨਾਨਕ ਤਗ ਨਾਤ ਸਈ ਜੇ ਤਗ ਹੋਵੇ ਜ਼ੋਰ ਮਹੱਲਾ ਪਹਿਲਾ ਨਾ ਮੰਨੇ।

ਤਗਨਾ ਇੰਦਰੀ ਤਗਨਾ ਰੀ ਪਲਕੇ ਥੁੱਕ ਪਵੇ ਨਿਕਦਾਰੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਪੇਵਤ ਬਟ ਤਾਗੇ ਅਵਰਾ ਘੱਟ ਲੈ ਪਾ।

0: ਨਾਨਕ ਜਿਨੀ ਗੁਰਮੁਖ ਪੂਜਿਆ ਤਿੰਨਾ ਸੂਤਕ ਨਾਇ ਤੋੜ ਚੱਪੂ ਵੱਡਾ ਕਰ ਲਾਇਆ ਜਿਸ ਦਿਨ ਵੱਡੀਆਂ ਵੱਡੀਆਂ ਆਈਆਂ ਜਤ ਸਰਦਾ ਮਨ ਸਾਈਆਂ ਕਰ ਹੱਥ ਧਾਰ ਵਿੱਚ ਮਾਰ ਕੱਢੀਆਂ ਬੁਰੀਆਂ ਸੈ ਦੁੱਖ ਪਾਈਆਂ ਦੌੜ ਪਾਈਆਂ
1: ਕੌੜੀ ਸਤਿਗੁਰੂ ਵੱਡਾ ਦਰਸ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤੋਂ ਨੰਦਰੀ ਆਈਆਂ ਜਦ ਪਾਣਾ ਤਾਂ ਮਨ ਵਸਾਈਆਂ।

जन नानक हर हर होया, हर हर मन बुझा, नानक के।

है अच्छा तीर्थे ना वे उसे ना ही मैं दिल पर अंदर बार गुजर।

ਪੌੜੀ ਜਿਤ ਸੇਵਿਆ ਸੁ ਪਾਈਐ ਸੁ ਸਹਿਬ ਦਸ ਮਲੀਐ ਜਿਤ ਕੀਤਾ ਪਾਈਏ ਆਪਣਾ ਸਾ ਕਾਲ।

ਕੌਣ ਤੇ ਮੁਹੱਲਾ ਦੂਜਾ ਕੋਈ ਹੋਏ ਆਣਾ ਕਰੇ ਕੰਮ ਆਣ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ।

ਉਹ ਮਨ ਪਛਤਾਵੈ ਜੋ ਦਿਸੈ ਸੋ ਚਲ ਨਹਾਰ ਲਪ ਰਹਿਓ ਤਹਿ ਅੰਧ ਅੰਧਾਰ ਬਟਾਉ ਸਿਉਂ ਜੋ ਲਾਵੈ ਨੇਹ ਤਾਂ ਕੋ ਹਾਸਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ਼ਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਤੇ ਖਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤ੍ਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋਹਿ ਮਿਥਿਆ ਨੇਤਰ ਦੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬਕਾਰ ਕੋ ਧਾਵ ਹੈ ਮਿਥਿਆ ਮਨ ਪਰ ਲੋਭ ਲਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੁਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰ ਜਾ ਸਾਧ ਬਿਨਾ ਕਹਿ ਹੋਵਤ ਸੁਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਦਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਤ ਨਾਮ ਧਨ ਧਨ ਤੇ ਜਨ ਦੇਹ ਕਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਧ ਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨ ਕਾਹੂ ਧੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਿਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕੱਚ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਖਾਨ ਤਨੰਦਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੇ ਕਰ ਪ੍ਰਸਾਦ ਗੁਰਦੇਵ ਅਸਤਰੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੌ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮ ਗਤ ਪਾਵਹਿ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੈ ਤਿਆਗ ਕਟ ਅਗਰ ਲੁਭਾਵਹਿ ਜੇ ਪ੍ਰਸਾਦ ਸੁਖ ਤੇਜ ਸੋਈ ਜੈ ਮਨ ਆਠ ਪਹਿਰਤਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕਉ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਹਿਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤਿਰ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਭੂਸ਼ਣ ਪਹਿਰੇ ਜੈ ਮਨ ਤਿਸ ਸਿਮਰਤ ਕਿਉਂ ਆਲ ਸੁਖੀ ਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਸ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਕਵ ਕਉ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੈ ਪ੍ਰਸਾਦ ਸੁਨੇ ਕਰਨ ਨਾਦ ਜੈ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿ ਜੇ ਵਸਨਾ
जय प्रसाद हस्त कर चल है, जय प्रसाद संपूर्ण फल है, जय प्रसाद परम गत पाव है, जय प्रसाद सुख सहज समाव है, ऐसा प्रभु त्याग अवर कच लागो, गुर प्रसाद नानक मन जागो, जय प्रसाद तू प्रगट संसार, तिस सब को मूल न मन हो विसार, जय प्रसाद तेरा प्रताप, रे मन मूड तू ता को जाप, जय प्रसाद तेरे कार्य पूरे, तिस जान मन सदा हजूरे, जय प्रसाद तू पाव है साच, रे मन मेरे तू ता चोराच, जय प्रसाद सब

ਜਿਤ ਜਿਤ ਘਰ ਰੱਖੈ ਤੈ ਸਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਪੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖਿ ਨ ਜਾਹੇ ਪਾਰ ਬ੍ਰਹਮ ਕੇ ਰੰਗ

ਸਰਵਾਨ ਕੋਟ ਕਰਮ ਕਰੈ ਹੁਣ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਿੰਦਰ ਵੈ ਹਰ ਦਰਗ ਹੈ ਕਉ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ।

ਇਸ ਜਾਏ ਸਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕਉ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਦਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੁ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪ ਹੈ ਏਕ ਆਪ ਹੈ ਅਨੇਕ ਮਰੈ ਨਾ ਮਿਲਸੈ ਆਵੈ ਨਾ ਜਾਏ ਨਾਨਕ ਸਦ

ਜਿਸਨੂੰ ਕਿਰਪਾ ਕਰੇ ਵੱਡ ਭਾਗੈ, ਨਾਮ ਜਪਤ ਪਾਵੈ ਬਿਸਰਾਮ। ਨਾਨਕ ਤਿਨ ਗੁਰ ਕਉ ਉੱਤਮ ਕਰ ਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਇ ਹੋਵੈ ਸੋ ਹੋਏ, ਕਰਣੈ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਤ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨ ਉਨਹੂ ਬਨਾਏ। ਆਪ ਕਉ ਆਪ ਦੀਨੋ ਮਾਨ, ਨਾਨਕ

ਜਿਉਂ ਗੁਰ ਕਾ ਸ਼ਬਦ ਮਨ ਅਸਮ ਮਨ ਜਿਉਂ ਪਾਖਾਨ ਨਾਵ ਚੜ ਕਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ

ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੂਖ ਨਾਨਕ ਤਿਹ ਪਾਇਆ।

ਪਾਹੇ। ਸਭ ਕਿਛੁ ਤਿਸਕਾ ਉਹ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ।

ਕਰਨਾ ਅਸਤ ਸਦੀ ਅਬਨਾਸੀ ਪ੍ਰਭ ਮਨ ਮਹਿ ਰਾਖ ਮਾਨਕ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਵਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਨਗਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਨਿਆ ਹੈ ਘਰ ਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੇ ਤਪ ਮਹਿ ਤਪੀ ਸਰਗ੍ਰਸਤ ਮਹਿ ਭੋਗੇ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀ ਨਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੈ ਸੂਤ ਸਮਤ ਗਿਆਨ ਧਿਆਨ ਜਿਨ ਦੇ

ਇਹ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਤੇਵਦਾਰ ਦਰਸ਼ਨ ਸਤ ਸਤ ਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਤਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਤ ਸਤ ਸਤ ਜਸ ਸੁਨਤਾ ਬੁੱਧਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ।

ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸ ਕਾ ਸਾਥ ਨ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ

ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛੁ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਬੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸਤ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ

ਅਸ ਹਸਤੇ ਰਥ ਅਸਵਾਰੇ ਝੂਠਾ ਡੰਪ ਝੂਠ ਪਾਸਾਰੇ ਜਿਨ ਦੀਏ ਤਿਸ ਬੁਝੈ ਨਾਮ ਬਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਦੂਬੇ ਸਿਆਨੇ ਹਰ ਕੀ ਭਗਤ

ਜਹ ਅਵਗਤ ਭਗਤ ਦਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੂੰ ਪਾਖ ਕਾ ਆਪ ਹੈ ਧਨੀ ਉਨਕੀ ਸੋਭਾ ਉਨਹੂੰ ਬਨੀ ਆਪ ਹੈ ਕੌਤੁਕ ਕਰੈ

ਸਿਰਾ ਮਿਤੈ ਅਗਿਆਨ ਬਿਨਸੈ ਅੰਧੇਰਾ ਸੁਣੋ ਉਪਦੇਸ਼ ਹਿਰਦੈ ਬਸਾਵਹੁ ਮਨ ਇੱਛੇ ਨਾਨਕ ਫਲ ਪਾਵਹੁ ਹਲਤ ਪਲਤ ਦੁਇ ਲਿਹੁ ਸਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੁ ਲਿਵਲਾਏ ਦੂਹ

ਨਜਾਈ ਆਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਦਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੇ ਆਗਿਆ ਤੈਸਾ

0: नाम सुखमनी सबसे ऊच ताकि सो बावनी नानक एह गुण नाम सुखमनी। वाहिगुरु जी का खालसा वाहिगुरु जी की फतेह।
1: केलबो दी रंगीली धरती दे वसनीक स्रोतियो तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नु पता ही है, जे नहीं तां ओ भी लिख लो जी। एरिया कोड 250-392-3074 अति फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Tan tan hunde ka ek aiso hai na santan parshan balihari dalan nanak sukh sukh soena aasa mahalla panwa sare karna nu karn wala mera wahguru aap lok hai baaki o sadhan bana denda hai ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਮੌਤ ਦੇ ਫਰਿਸ਼ਤੇ ਨੂੰ ਆਪਣੇ ਤੋਂ ਬਹੁਤ ਦੂਰ ਸਮਝਦੇ ਨੇ, ਬਹੁਤ ਦੂਰ ਦੇਖਦੇ ਨੇ। ਵਕਤ ਆਉਂਦਾ ਹੈ ਜਦੋਂ ਮੌਤ ਦਾ ਫਰਿਸ਼ਤਾ ਉਹਦੇ ਸਿਰ ਤੇ ਮੰਡਰਾਂਦਾ ਹੀ ਨਹੀਂ, ਉਹ ਆਪਣੀ ਚੋਟ ਕਰਕੇ ਉਹ ਮਨੁੱਖ ਦਾ ਸਿਰ ਕੱਟ ਦਿੰਦਾ, ਮਨੁੱਖ ਦੀ ਜ਼ਿੰਦਗੀ ਦੀ ਸਮਾਂ ਬੁਝਾ ਦਿੰਦਾ। ਉਂਝ ਤੇ ਗੁਰੂ ਪਰਮੇਸ਼ਵਰ ਜੀ ਨੇ ਵਰਣਨ ਕੀਤਾ ਹੈ, ਮੌਤ ਦਾ ਫਰਿਸ਼ਤਾ ਤੇ ਮਨੁੱਖ ਦੇ ਸਿਰ ਉੱਪਰ ਹਮੇਸ਼ਾ ਖਲੋਤਾ ਹੋਇਆ। ਮਨੁੱਖ ਦੇ ਕਰਮ ਦੇਖ ਕੇ, ਮਨੁੱਖ ਦੀ ਹਉਮੈ ਦੇਖ ਕੇ ਉਹ ਹੱਸਦਾ। ਮਨੁੱਖ ਨਹੀਂ ਦੇਖ ਸਕਦਾ, ਅਹੰਕਾਰੀ ਅਭਿਮਾਨੀ ਤੇ ਜ਼ਾਲਮ ਜੇ ਨਹੀਂ ਦੇਖਦਾ ਤੇ ਇਹ ਉਹਦੀ ਆਪਣੀ ਨਜ਼ਰ ਦੀ ਕਮਜ਼ੋਰੀ ਹੈ। ਮਿਰਤ ਹਸੈ ਸਿਰ ਉਪਰੇ ਪਸ਼ਵਾ ਨਹੀਂ ਬੂਝੈ ਬਿਲਾਵਲ ਮਹੱਲਾ ਪੰਜਵਾਂ। ਮੌਤ ਦਾ ਫਰਿਸ਼ਤਾ ਦੇਖ ਰਿਹਾ ਪਰ ਅਗਿਆਨੀ ਪਸ਼ੂ ਮਨੁੱਖ ਦੇਖਦਾ ਨਹੀਂ, ਪਹਿਚਾਣਦਾ ਨਹੀਂ। ਹਾਂ, ਫੌਜਾਂ ਕੁਝ ਨਹੀਂ ਕਰ ਸਕਦੀਆਂ, ਲਸ਼ਕਰ ਕੁਝ ਨਹੀਂ ਕਰ ਸਕਦਾ, ਦਰ ਧਨ ਦੌਲਤ ਕੁਝ ਨਹੀਂ ਕਰ ਸਕਦਾ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਚੋਟ ਕਰਦਾ, ਇਸਲਈ ਸ਼ਾਹ ਤੇਰੀ ਨਜ਼ਰ ਆਪਣੀਆਂ ਫੌਜਾਂ ਲਸ਼ਕਰਾਂ ਉੱਪਰ ਏ, ਆਪਣੀ ਜ਼ਾਰ ਉੱਪਰ ਧਨ ਦੌਲਤ ਉੱਪਰ ਹੈ ਜੀ।
5: ਮਾਰਾ ਨਿਗਾਹ ਆਸ ਜੱਜ ਦਾ ਸ਼ੁਕਰ।
4: ਹਜ਼ੂਰ ਫਰਮਾਉਂਦੇ ਨੇ ਇਹ ਤੇਰਾ ਖਿਆਲ ਏ ਕਿ ਮਾਰਾ ਨਿਗਾਹ, ਕਹਿੰਦੇ ਨੇ ਮੇਰੀ ਨਿਗਾਹ ਹੈ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ। ਜਿਸ ਤਾਂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ, ਉਹ ਜੋ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਸ਼ਾਹ, ਮੇਰੀ ਨਜ਼ਰ ਉਸ ਅਕਾਲ ਪੁਰਖ ਵਾਹਿਗੁਰੂ ਉੱਪਰ ਹੈ ਤੇ ਮੈਂ ਹਮੇਸ਼ਾ ਉਹਦੇ ਕਦਮਾਂ ਤੇ ਨਜ਼ਰ ਟਿਕਾਈ ਰੱਖਦਾ ਤੇ ਨਾਲ ਨਾਲ ਮੈਂ ਹਮੇਸ਼ਾ ਉਹਦਾ ਸ਼ੁਕਰੀਆ ਕਰਦਾ ਰਹਿੰਦਾ, ਮੈਂ ਹਮੇਸ਼ਾ ਉਹਦਾ ਸ਼ੁਕਰ ਗੁਜ਼ਾਰ ਰਹਿੰਦਾ। ਇਹੋ ਹੀ ਤੇ ਸਤਿਗੁਰੂ ਜੀ ਨੇ ਸਿੱਖ ਨੂੰ ਬਖਸ਼ਿਸ਼ ਕੀਤੀ ਸੀ ਕਿ ਉਹ ਹਰ ਹਾਲਤ ਵਿੱਚ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਰਹੇ ਤੇ ਉਹਦੇ ਮੁੱਖ ਤੋਂ ਹਰ ਕਠਿਨਾਈ ਦੇ ਮੌਕੇ ਤੇ ਇਹੋ ਹੀ ਸ਼ਬਦ ਨਿਕਲਣ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਪ ਸਾਹਿਬ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਵੀ ਹਾਂ, ਧੰਨਵਾਦ ਵੀ ਕਰਦਾ ਹਾਂ, ਸ਼ੁਕਰੀਆ ਵੀ ਕਰਦਾ ਹਾਂ। ਬਾਈਬਲ ਵਿੱਚ ਵੀ ਇੱਕ ਸੈਂਟੈਂਸ ਮਿਲਦਾ ਹੈ, ਥੈਂਕ ਯੂ ਗਾਡ ਫਾਰ ਐਵਰੀਥਿੰਗ, ਹਰ ਚੀਜ਼ ਦਾ ਜੋ ਦਾਤਾ ਹੈ, ਮੈਂ ਹਰ ਚੀਜ਼ ਦੇ ਬਦਲੇ ਉਸ ਮਾਲਕ ਦਾ ਧੰਨਵਾਦ ਕਰਦਾ ਹਾਂ, ਸ਼ੁਕਰੀਆ ਕਰਦਾ ਹਾਂ। ਪਰ ਦੁਨੀਆਂ ਵਿੱਚ ਬਹੁਤੇ ਲੋਕ ਨੇ ਜੋ ਰੱਬ ਦੇ ਸ਼ੁਕਰ ਗੁਜ਼ਾਰ ਨਹੀਂ, ਬਲਕਿ ਰੱਬ ਤੋਂ ਆਕੀ ਨੇ, ਰੱਬ ਤੋਂ ਅਭਿਮਾਨੀ ਨੇ। ਤੋ ਹਜ਼ੂਰ ਫਰਮਾਉਂਦੇ ਨੇ ਮੇਰੀ ਨਿਗਾਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਉੱਪਰ ਜੋ ਇੱਕੋ ਇੱਕ ਹੈ, ਉਸ ਯਜਤਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਮੇਰੀ ਨਜ਼ਰ ਹੈ, ਨਿਗਾਹ ਹੈ, ਤੇ ਮੈਂ ਹਮੇਸ਼ਾ ਉਹਦੇ ਕਦਮਾਂ ਤੇ ਨਿਗਾਹ ਟਿਕਾ ਕੇ ਉਹਦਾ ਸ਼ੁਕਰੀਆ ਕਰਦਾ ਰਹਿੰਦਾ, ਉਹਦਾ ਧੰਨਵਾਦ ਕਰਦਾ। ਸ਼ਾਹ ਉਹ ਜੋ ਸ਼ਾਹ ਹੈ ਔਰੰਗਜ਼ੇਬ, ਉਸ ਨੂੰ ਗਰੂਰ ਹੈ, ਗਰੂਰ ਮਾਨ ਫਖਰ, ਉਸ ਨੂੰ ਮਹਾਨ, ਉਸ ਨੂੰ ਅਭਿਮਾਨ ਹੈ, اپنے دیش پر اپنے مال تن دولت اوپر سرمائے اوپر اس شاہ نو جو ہندوستان دے تخت دا دلی دا وارث ہے اس نو مان اپنے ملک اوپر اپنے دیش اوپر اپنے مال اوپر پر دیش کس دا کہہ دیئے دنیا کس دی کہہ دیئے گرو پرمیشور جی نے تے بڑا سمجھایا سی من پردیسی دیتھی ہے سب دیس پرایا کس پہ کھولو گنٹھڑی دکھی پر آیا جگت سبایا کون جانے بد میریا آمنے جامنے کھرے ڈرامنے توٹ نہ آوے پھیریا پر نام ہونے اونے چونے نہ گر سبد سنایا من پردیسی دیتھی ہے سب دیس پرایا سوہی چھنت محلہ پہلا کی کہہ سکدے ہاں اے دیش ساڈا ہے اے دھرتی ساڈی اپنی ہے اے مال اپنا ہے تن اپنا ہے کچھ بھی نہیں جے اپنا ہوئے تے نال نہ لے جائیے ہر انہاں چیزاں وچوں کوئی بھی چیز منک دے نال نہیں جاندی ہاں اس شہنشاہ اورنگ زیب نوں ماں نے اہنکار ہے اپنے دیش اوپر اپنے ملک اوپر اپنے مال اوپر سرمایہ اوپر تن دولت اوپر پر کتھے او خدا دا بندہ ہون دا دعویٰ کردا ہے کتھے او اپنے آپ نوں خدا دے مقبول بندیاں وچ داخل سمجھدا ہے پر کتھے اونوں خدا اوپر مان نہیں اونوں واہگرو اوپر مان نہیں اونوں اس مٹی دی مٹھ اوپر مان ہے خاک دی مٹھی تے مان ہے پر بلے شاہ نے تا خود بھی یہ گل کہی سی خود ہی کریں دی یار ماٹی خود ہی کریں دی شریر مٹی دا بنیا ہویا ہے پھر مٹی نو کا دا مان مٹی نو کس گل دا مان تے فخر ہو سکدا ہے اے تے مٹی مٹی ہی ہے تے کبھی دی ہور مثال دے کے کہندے نے کبیرہ طول سکیل کہے پوریا باندھی دہے دیو سے چار کو پیکھنا انت کھے کی کھے سلوک شیخ فرید کے گندے نے اس مٹی ترتی دا اس دیش دا کا دا مان کرنا سانو کا دا مان وطن دا اسی ہاں تیرے نال پردیسی سانو اینا ملکاں دا سانو اینا دیشاں دا کا دا مان ہے چل چل گئیاں پنکھیاں جنی وسائے تل فریدا سر پھریا پی چل سی تھکے کول اکل سلوک شیخ فرید کے ہاں جی
5: وا مارا پناہ آس جج دا آکا
4: او جو شہنشاہ ہے اس نو مان اپنے دیش اوپر ہے اپنے تن مال دولت اوپر ہے کہ مارا پناہ یجدا اکال او جو کال تو رہت واہگرو ہے جستا اکو ایک خدا مند کریم ہے میں جو ہاں میں ہمیشہ او دی شرن وچ ہاں کیونکہ میں نو سمجھے جو بھی او دی شرن وچ آ جاوے او ہر شرن آئے نو پناہ دیندا ہے سہارا دیندا ہے آسرا دیندا ہے جتے شرن اے ہے تتے راکھ لے ہے بنا شرن تاں کی نہیں اور او ٹنگ لکھے جنتر کیتے پڑے منتر کوٹنگ بچے گا نہ کوئی کرے کال چوٹنگ جنہیں نام تاکو چارو ابارے بنا شرن تاں کی لکھے کوٹ مارے بجتر ناٹک رسم گرن او دی شرن تو بنا کسے تھاں تے منکھ نوں چھٹکارا نہیں پراپت ہو سکے گا بڑیاں گھٹناواں ہسٹری وچ دنیا دے مہان لوگاں گریٹ آدمیاں دیاں لکھیاں ہوئیاں پڑھن دا موقع ملدا رہندا ہے کتاباں وچ بہت کچھ لکھا ہویا ہے کہندے نے موسیٰ نو جدو اے اطلاع دے دتی گئی بھئی او اس فلانے تھاں تے فلانے سمے فلانے دن انہاں دی موت اوتھے ہوے گی پر کہندے نے انہاں نے دوڑن دی کوشش کیتی نسن دی کوشش کیتی تھاں بدلن دا یتن کیتا پر جدوں وقت آیا وہ پھر اسی تھان تے ہی کھلوتے ہوئے سن تاہیوں تا پنجاب دے لوگ اپنے محاورے وچ دہراندے نے موسا پجا موتوں اگے موت کھڑی موت اگے ہے دشمیش پتا جی نے منکھ دی اس کمزوری نو ਪੈਗੰਬਰਾਂ ਤੇ ਅਵਤਾਰਾਂ ਦੀ ਇਸ ਕਮਜ਼ੋਰੀ ਨੂੰ ਆਪਣੇ ਸ਼ਬਦਾਂ ਵਿੱਚ ਇਉਂ ਕਹਿ ਕੇ ਸਿੱਖ ਨੂੰ ਮੌਤ ਤੋਂ ਨਿਰਭੈ ਬਣਾ ਦਿੱਤਾ ਹੈ। ਜੋ ਕਹੂੰ ਕਾਲ ਤੇ ਭਾਜ ਕਹਿ ਬਾਚੀਅਤ ਤੋ ਕਿਹ ਕੁੰਟ ਬਿਖੈ ਭਜ ਗਈ ਹੈ। ਆਗੇ ਹੀ ਕਾਲ ਧਰੇ ਅਸ ਗਾਜਤ ਛਾਦਿਤ ਹੈ ਜੇ ਤੇ ਨਾ ਸਹੀ ਹੈ। ਐਸੋ ਨਾ ਕਹਿ ਦਿਓ ਕੋਈ ਸੋ ਦਾਵਰੇ ਜਾਹੇ ਉਹ ਪਾਪ ਸੋ ਘਾ ਬਚਈ ਹੈ। ਜਾ ਤੇ ਨਾ ਛੁੱਟੀ ਹੈ ਮੂੜ ਕਹੂੰ ਹਸਤਾਤੀ ਨਾ ਕਿਉਂ ਸਰਨਾ ਗਤ ਗਈ ਹੈ। ਦਸਮ ਗ੍ਰੰਥ ਵਿਚਿੱਤਰ ਨਾਟਕ ਮੌਤ ਦਾ ਫਰਿਸ਼ਤਾ ਕਿਸੇ ਵੀ ਥਾਂ ਤੇ ਕੋਈ ਮਨੁੱਖ ਲੁਕਿਆ ਹੋਵੇ ਕੋਈ ਮਨੁੱਖ ਛੁਪਿਆ ਹੋਵੇ ਕੋਈ ਮਨੁੱਖ ਕਿਤਨਾ ਵੀ ਥਾਂ ਬਦਲਣ ਦੀ ਕੋਸ਼ਿਸ਼ ਕਰੇ ਮੌਤ ਦੇ ਫਰਿਸ਼ਤੇ ਤੋਂ ਉਹ ਲੋਕ ਨਹੀਂ ਸਕਦਾ ਬਚ ਨਹੀਂ ਸਕਦਾ। ਇਸ ਲਈ ਹਜ਼ੂਰ ਕਹਿੰਦੇ ਨੇ ਉਹ ਜੋ ਕਾਲ ਤੋਂ ਰਹਿਤ ਮੇਰਾ ਅਕਾਲ ਪੁਰਖ ਵਾਹਿਗੁਰੂ ਹੈ ਜੋ ਯਜ਼ਦਾਂ ਇੱਕੋ ਇੱਕ ਹੈ ਮੈਂ ਉਹਦੀ ਪਨਾਹ ਵਿੱਚ ਹਾਂ ਮੈਂ ਉਹਦੀ ਸ਼ਰਨ ਵਿੱਚ ਹਾਂ ਜੀ।
5: ਸੌਗਾਫਨ ਮਸੋ ਜੀਸ ਪੰਜੀ ਸਰਾਏ
4: ਹਜ਼ੂਰ ਫੁਰਮਾਉਂਦੇ ਨੇ ਐ ਸ਼ਾਹ ਇਹ ਜੋ ਦੁਨੀਆਂ ਹੈ ਸੇ ਤਿੰਨ ਤੇ ਪੰਜੀ ਪੰਜ ਯਾਨੀ ਅੱਠ ਚਾਰ ਤੇ ਚਾਰ ਅੱਠ ਹੋ ਜਾਂਦੇ ਨੇ ਯਾਨੀ ਥੋੜੇ ਦਿਨ ਅੱਠ ਦਿਨ ਦੀ ਚਾਰ ਦਿਨ ਦੀ ਤਿੰਨ ਦਿਨ ਦੀ ਇਹ ਜੋ ਦੁਨੀਆਂ ਹੈ ਇੱਕ ਸਰਾਂ ਹੈ ਮੁਸਾਫਰਖਾਨਾ ਇਹ ਮੁਸਾਫਰਖਾਨਾ ਜੈਸੇ ਰੈਣ ਪ੍ਰਹੁਣੇ ਉੱਡ ਚਲ ਸਹਿ ਪ੍ਰਭਾਤ ਕਿਆ ਤੂੰ ਰਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ ਸ੍ਰੀ ਰਾਗ ਮਹੱਲਾ ਪਹਿਲਾ। ਹਜ਼ੂਰ ਫਰਮਾਉਂਦੇ ਨੇ ਇਹ ਤੇ ਜਿਵੇਂ ਪ੍ਰਹੁਣੇ ਮਹਿਮਾਨ ਆਉਂਦੇ ਨੇ ਰਾਤ ਕੱਟਦੇ ਨੇ ਤੇ ਸੁਬਾਹ ਫਿਰ ਚਲੇ ਜਾਂਦੇ ਨੇ ਇਸੇ ਹੀ ਤਰ੍ਹਾਂ ਇਹ ਜੋ ਦੁਨੀਆਂ ਹੈ ਇਹ ਤੇ ਚਾਰ ਕ ਦਿਨ ਦੀ ਸਰਾਂ ਹੈ ਜ਼ਿੰਦਗੀ ਦਾ ਕੁਝ ਸਮਾਂ ਗੁਜ਼ਾਰਨ ਵਾਸਤੇ ਤੈਨੂੰ ਇੱਥੇ ਥਾਂ ਟਿਕਾਣਾ ਪ੍ਰਾਪਤ ਹੋਇਆ ਇਸ ਕਰਕੇ ਸ਼ਾਹ ਤੂੰ ਇਸ ਦੁਨੀਆਂ ਦੀ ਸਰਾਂ ਵਿੱਚ ਗਾਫਲ ਹੋ ਕੇ ਪਰਮਾਦੀ ਹੋ ਕੇ ਬਿਲਕੁਲ ਸਾਰਾ ਕੁਝ ਭੁੱਲ ਕੇ ਮਤਾਂ ਸੌ ਖਾਮੋਸ਼ ਸਾਵਧਾਨ ਹੋ ਕੇ ਰਹੋ। ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ ਦੁਨੀਆਂ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਭਾਈ ਰਾਮ ਕਲੀ ਰਵਿਦਾਸ ਜੀ ਹੁਸ਼ਿਆਰ ਹੋ ਸਾਵਧਾਨ ਹੋ ਤੈਨੂੰ ਜਾਗਣਾ ਚਾਹੀਦਾ ਹੈ। ਈਮਨਾਬਾਦ ਦੇ ਜੋ ਹਾਲਾਤ ਹੋਏ ਸਨ ਉਹਨਾਂ ਹਾਲਾਤਾਂ ਨੂੰ ਦੇਖ ਕੇ ਗੁਰੂ ਜੀ ਨੇ ਈਮਨਾਬਾਦ ਦੇ ਲੋਕਾਂ ਨੂੰ ਹੀ ਨਹੀਂ ਸਾਰੇ ਸੰਸਾਰ ਦੇ ਲੋਕਾਂ ਨੂੰ ਕਿਹਾ ਸੀ ਐਸ਼ੋ ਇਸ਼ਰਤ ਵਿੱਚ ਜਿਹੜੀਆਂ ਕੌਮਾਂ ਵੀ ਡੁੱਬ ਜਾਂਦੀਆਂ ਨੇ ਉਹਨਾਂ ਦਾ ਇਹੋ ਹਾਲ ਹੀ ਹੁੰਦਾ। ਦੁਨੀਆਂ ਦੇ ਸੁੱਖਾਂ ਵਿੱਚ ਜਿਹੜੇ ਲੋਕ ਗਲਤਾਨ ਹੋ ਕੇ ਗਾਫਲ ਹੋ ਕੇ ਸੌ ਜਾਂਦੇ ਨੇ ਵਾਹਿਗੁਰੂ ਉਹਨਾਂ ਨੂੰ ਸਾਵਧਾਨਤਾ ਨਾਲ ਜਗਾਉਣ ਲਈ ਇਹੋ ਜਿਹੇ ਹਾਲਾਤ ਬਣਾ ਦਿੰਦੇ ਨੇ। ਇਸ ਲਈ ਹਸੂਰ ਨੇ ਕਿਹਾ ਈਮਨਾਬਾਦ ਦੇ ਲੋਕੋ ਅਜੇ ਵੀ ਨਹੀਂ ਸਮਝੇ ਅਜੇ ਵੀ ਤੁਹਾਨੂੰ ਜਾਗ ਨਹੀਂ ਆਈ। ਜਾਗੋ ਸੂਤੇ ਹੋ ਚੱਲਿਆ ਵੰਜਾਰਾ ਆਸਾ ਮਹੱਲਾ ਪਹਿਲਾ ਅਸਪਰੀਆ ਜਾਗੋ ਸਾਵਧਾਨ ਹੋਵੋ ਉੱਠੋ ਜਿਵੇਂ ਇਹ ਲੋਕ ਚਲੇ ਗਏ ਨੇ ਤੁਸੀਂ ਵੀ ਇੱਕ ਦਿਨ ਚਲੇ ਜਾਣਾ। ਇਹ ਜੋ ਦੁਨੀਆਂ ਹੈ ਇਹ ਤਿੰਨ ਤੇ ਪੰਜ ਅੱਠ ਯਾਨੀ ਚਾਰ ਕੁ ਦਿਨ ਅੱਠ ਦਿਨ ਥੋੜੇ ਦਿਨ ਦੀ ਇੱਕ ਸਰਾਂ ਹੈ। ਐਸ਼ਾ ਇਸ ਦੁਨੀਆਂ ਦੀ ਸਰਾਂ ਵਿੱਚ ਪਰਮਾਦੀ ਬੇਸਮਝ ਹੋ ਕੇ ਮਤਾਂ ਸਹੋ ਸਾਵਧਾਨ ਹੋ ਭਾਵੇਂ ਤੂੰ ਆਪਣੇ ਆਪ ਨੂੰ ਫੌਜਾਂ ਦੇ ਘੇਰੇ ਤੇ ਕਿਲਿਆਂ ਦੀ ਹਿਫਾਜ਼ਤ ਵਿੱਚ ਮਹਿਫੂਜ਼ ਸਮਝਦਾ ਹੈ ਪਰ ਵਕਤ ਆਉਣ ਵਾਲਾ ਹੈ ਦਿਨ ਥੋੜੇ ਬਾਕੀ ਨੇ ਤੂੰ ਇਸ ਦੁਨੀਆਂ ਤੋਂ ਕੂਚ ਕਰ ਜਾਣਾ ਹੈ ਜੀ।
5: ਕੀ ਆਲਮ ਬਜ਼ੁਰਗ ਸਰੇ ਜਾਂ ਬਜਾਏ
4: ਹਜ਼ੂਰ ਵਰਨਣ ਕਰਦੇ ਨੇ ਕਿ ਆਲਮ ਬਾ ਗੁਜ਼ਰਤ ਸਾਰੇ ਬਾਜਾ ਸਰੇ ਜਾ ਬਜਾਏ ਇਹ ਜੋ ਦੁਨੀਆਂ ਹੈ ਜਗ੍ਹਾ ਬਜਗ੍ਹਾ ਥਾਂ ਥਾਂ ਤੇ ਇਹ ਦੁਨੀਆਂ ਦੇ ਲੋਕ ਜਿਹੜੇ ਨੇ ਉਹ ਹਰ ਮਨੁੱਖ ਦੇ ਸਿਰ ਤੋਂ ਕਾਲ ਗੁਜ਼ਰਦਾ ਜਾ ਰਿਹਾ ਹੈ। ਹਰ ਮਨੁੱਖ ਜਗ੍ਹਾ ਬਜਾ ਜਿੱਥੇ ਵੀ ਰਹਿੰਦਾ ਹੈ ਦੁਨੀਆਂ ਦਾ ਮਨੁੱਖ ਜਿਹੜਾ ਹੈ ਉਹ ਗੁਜ਼ਰਦਾ ਜਾ ਰਿਹਾ ਹੈ। ਹਰ ਮਨੁੱਖ ਦੇ ਸਿਰ ਤੇ ਕਾਲ ਆਪਣਾ ਹਮਲਾ ਕਰਦਾ ਹੈ ਇਸ ਲਈ ਤੈਨੂੰ ਵੀ ਸਾਵਧਾਨ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਸੇ ਸੰਬੰਧ ਵਿੱਚ ਵਿਚਾਰ ਦਿੱਤਾ ਹੈ ਆਦ ਗੁਜਸ਼ਤਨ ਹਾਚੇ ਮੇ ਪੁਰਸੀ ਦਰੀ ਦਹਿਰੇ ਖਰਾਬ ਬਾਦਸ਼ਾਹ ਖਾਦ ਗੁਜਸ਼ਤੋ ਹਮ ਗਦਾ ਖਾਦ ਗੁਜਸ਼ਤ। ਭਾਈ ਸਾਹਿਬ ਭਾਈ ਨੰਦ ਲਾਲ ਜੀ ਐ ਦੋਸਤ ਇਸ ਦੁਨੀਆਂ ਤੋਂ ਤੁਰਨ ਦੀ ਗੱਲ ਨਾ ਪੁੱਛ ਇਸ ਦੁਨੀਆਂ ਤੋਂ ਮੇਰੇ ਵਰਗੇ ਪੇਖਾਰੀ ਫਕੀਰ ਵੀ ਚਲੇ ਗਏ ਤੇ ਸਿਕੰਦਰ ਵਰਗੇ ਵੱਡੇ ਵੱਡੇ ਹੁਕਮਰਾਨ ਵੀ ਚਲੇ ਗਏ। ਬਾਦ ਸਹਾ ਸਹਾ ਵਪਾਰੀ ਮਰਨਾ ਜੋ ਦੀ ਸੈ
6: ਸੋ ਕਾਲ ਹੈ ਖਰਨਾ ਸੂਹੀ ਮਹੱਲਾ ਪੰਜਵਾਂ।
5: ਬਬੀ ਗਰਦ ਤੇ ਬੇਵਫਾਏ ਜਮਾ,
4: ਹਜ਼ੂਰ ਫਰਮਾਉਂਦੇ ਨੇ ਕਿ ਕਹਿੰਦੇ ਨੇ ਦਗਾ ਕਰਨ ਵਾਲੇ ਧੋਖਾ ਕਰਨ ਵਾਲੇ ਜ਼ਮਾਨੇ ਦੀ ਜਿਹੜੀ ਗਰਦਿਸ਼ ਹੈ, ਜਿਹੜੀ ਹਰਕਤ ਹੈ, ਤਬਦੀਲੀ ਹੈ, ਬਬੀ ਦੇਖ ਤਾਂ ਸਹੀ ਹਰ ਮਨੁੱਖ ਦੇ ਨਾਲ ਇਹ ਧੋਖਾ ਕਰਨ ਵਾਲਾ ਜੋ ਜ਼ਮਾਨਾ ਹੈ, ਸਮਾਂ ਹੈ, ਇਹਦੀ ਗਰਦਿਸ਼ ਤੇ ਦੇਖ, ਇਹਦਾ ਫਿਰਨਾ ਤੇ ਦੇਖ, ਇਹਦੀ ਤਬਦੀਲੀ ਤੇ ਦੇਖ ਜੀ।
5: ਕਿ ਬਾਰ ਹਰ ਬਜ਼ੁਰਗ ਬੇ ਗੁਰਜਤ ਮਕੀਨੋ ਮਕਾਨ,
4: ਇਹ ਜੋ ਸਮਾਂ ਹੈ ਜਿਹੜੇ ਮਕਾਨਾਂ ਵਿੱਚ ਰਹਿ ਮਕਾਨ ਨੇ, ਯਾਨੀ ਇਹ ਘਰ ਨੇ, ਦੁਨੀਆਂ ਹੈ, ਮਕੀਨੋ ਇਹਦੇ ਵਿੱਚ ਰਹਿਣ ਵਾਲੇ ਜਿਤਨੇ ਵੀ ਲੋਕ ਨੇ, ਉਹਨਾਂ ਸਾਰਿਆਂ ਦੇ ਬਾਰ ਉੱਪਰ, ਹਰ ਇੱਕ ਦੇ ਉੱਪਰ ਇਹ ਜਿਹੜਾ ਸਮਾਨਾ ਬਦਲਣ ਵਾਲਾ ਤੇ ਧੋਖਾ ਕਰਨ ਵਾਲਾ ਹੈ, ਹਰ ਇੱਕ ਦੇ ਸਿਰ ਉੱਪਰ ਵੀ ਗੁਜ਼ਰਦਾ ਜਾ ਰਿਹਾ ਹੈ। ਜ਼ਮਾਨਾ ਕਿਸੇ ਦੇ ਨਾਂ ਦੀ ਇੰਤਜ਼ਾਰ ਨਹੀਂ ਕਰਦਾ, ਜ਼ਮਾਨਾ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਜ਼ਮਾਨਾ ਜਦੋਂ ਆਉਂਦਾ ਹੈ ਉਹ ਆਪਣੇ ਰੰਗ ਵਿਖਾ ਕੇ ਤੁਰ ਜਾਂਦਾ ਹੈ। ਇਸੇ ਕਰਕੇ ਹੀ ਗ੍ਰੇਟ ਨੈਪੋਲੀਅਨ ਨੇ ਕਿਹਾ ਸੀ, ਦੁਨੀਆਂ ਦੇ ਅੰਦਰ ਲੋਕ ਇੱਕ ਦੂਸਰੇ ਦੀ ਇੰਤਜ਼ਾਰ ਕਰ ਸਕਦੇ ਨੇ, ਪਰ ਵਕਤ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ। ਵਕਤ ਨੇ ਆਪਣੇ ਤਰੀਕੇ ਨਾਲ ਗੁਜ਼ਰਦੇ ਜਾਣਾ ਹੈ, ਵਕਤ ਨੇ ਆਪਣੇ ਢੰਗ ਦੇ ਨਾਲ ਲੰਘਦੇ ਜਾਣਾ ਹੈ। ਇਸ ਲਈ ਦੇਸ ਹਰ ਮਨੁੱਖ ਦੇ ਉੱਪਰ ਵੀ, ਹਰ ਮਨੁੱਖ ਦੇ ਸਿਰ ਉੱਪਰ ਇਹ ਸਮਾਂ ਸਮਾਂ ਇਹ ਵਕਤ ਗੁਜ਼ਰਦਾ ਜਾ ਰਿਹਾ ਹੈ, ਲੰਘਦਾ ਜਾ ਰਿਹਾ ਹੈ।
5: ਤੋ ਗਰ ਜਬਰ ਆ ਜਦ ਖਰਾਸੀ ਮੁਕਨ,
4: ਹਜ਼ੂਰ ਫਰਮਾਉਂਦੇ ਨੇ ਕਿ ਤੋ ਗਰ ਜਬਰ ਆਜ ਖਰਾਸੀ ਮੁਕਨ, ਐ ਸ਼ਾ ਜੇਕਰ ਤੂੰ ਜਬਰ ਡਾਂਡੇਪਨ ਦੇ ਨਾਲ ਗਰੀਬ ਲੋਕਾਂ ਨੂੰ, ਕਮਜ਼ੋਰ ਲੋਕਾਂ ਨੂੰ, ਨਿਮਾਣੇ ਤੇ ਨਿਰਬਲ ਲੋਕਾਂ ਨੂੰ ਮਤਾ ਖਰਾਸ਼ਨਾ ਕਰ, ਯਾਨੀ ਆਪਣੀ ਤਾਕਤ ਦੇ ਨਾਲ, ਆਪਣੇ ਜ਼ੋਰ ਤੇ ਜ਼ੁਲਮ ਦੇ ਨਾਲ, ਜ਼ੋਰ ਜ਼ੁਲਮ ਫੁੱਲ ਹੈ ਕਨੂੰ, ਗੌੜੀ ਬਾਮ ਨਖਰੀ ਮਹੱਲਾ ਪਹਿਨਵਾ। ਥੋੜੀ ਦੇਰ ਲਈ ਜ਼ੋਰ ਵੀ ਅਜ਼ਮਾਇਆ ਜਾ ਸਕਦਾ, ਥੋੜੀ ਦੇਰ ਲਈ ਜ਼ੁਲਮ ਵੀ ਪ੍ਰਫੁੱਲਤ ਹੋ ਸਕਦਾ, ਪਰ ਜਿਵੇਂ ਦਰਿਆ ਚੜਦਾ ਹੈ ਉਸੇ ਤਰੀਕੇ ਨਾਲ ਦਰਿਆ ਦਾ ਹੜ ਲੈ ਵੀ ਜਾਂਦਾ। ਜ਼ੋਰ ਤੇ ਜ਼ੁਲਮ ਇੱਕ ਵਾਰੀ ਤੇ ਬੜਾ ਉਛਲਦੇ ਨੇ, ਪਰ ਉਹਨਾਂ ਦੇ ਉਤਰਦਿਆਂ ਕੋਈ ਬਹੁਤਾ ਵਕਤ ਨਹੀਂ ਲੱਗਦਾ, ਬਹੁਤਾ ਸਮਾਂ ਨਹੀਂ ਲੱਗਦਾ। ਤੂੰ ਜ਼ੋਰ ਨਾਲ, ਜ਼ਬਰਦਸਤੀ ਦੇ ਨਾਲ ਗਰੀਬ ਤੇ ਕਮਜ਼ੋਰ ਲੋਕਾਂ ਨੂੰ ਮਤਾਂ ਤਰਾਸ਼ਣਾ ਕਰ, ਮਤਾਂ ਛਿਲਣਾ ਕਰ, ਉਹਨਾਂ ਤੇ ਮਤਾਂ ਜ਼ੁਲਮ ਕਰ। ਕਸਮ ਰਾ ਬਤੇਸ਼ ਤਰਾਸ਼ੀ ਮਕੁਨ, ਮਕੁਨ ਮਤਾਂ, ਮਾਦਰਸ ਮਤਾਂ ਕਹਿੰਦੇ ਨੇ ਆ ਜਿਹੜੀਆਂ ਤੂੰ ਅੱਖਾਂ ਕਸਮਾਂ ਚੁੱਕੀਆਂ ਹੋਈਆਂ ਨੇ, ਉਹਨਾਂ ਤੋਂ ਫਿਰ ਜਾਣਾ, ਉਹਨਾਂ ਤੋਂ ਇਨਕਾਰੀ ਹੋਣ ਦੇ ਪੇਸ਼ੇ ਪੇਸ਼ਾ। ਜਿਸ ਦੇ ਨਾਲ ਲੱਕੜੀ ਦਾ ਕੰਮ ਕਰਨ ਵਾਲਾ, ਹੁਣ ਤੇ ਆਪਣੇ ਸਾਰੇ ਹੀ ਲੱਕੜੀ ਦਾ ਵੀ ਕੰਮ ਕਰ ਲੈਂਦੇ ਨੇ, ਲੋਹੇ ਦਾ ਵੀ ਕੰਮ ਕਰ ਲੈਂਦੇ ਨੇ, ਪਿਆਰ ਲੱਖੋ ਸ੍ਰੀ ਵਾ, ਪਰ ਆਮ ਤੌਰ ਤੇ ਲੱਕੜੀ ਦੇ ਕੰਮ ਕਰਨ ਵਾਲੇ ਪਾਸ ਪੇਸ਼ਾ ਹੁੰਦਾ, ਜਿਸ ਦੇ ਨਾਲ ਉਹ ਲੱਕੜੀ ਨੂੰ ਕੱਟਦਾ ਹੈ, ਠੀਕ ਕਰਦਾ ਹੈ, ਪਤਲੀ ਕਰਨ ਦੀ ਕੋਸ਼ਿਸ਼ ਕਰਦਾ, ਜਿਧਰੋਂ ਚਾਹੇ ਉਹ ਸੱਤ ਲਾ ਲੈਂਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਿਹੜੀਆਂ ਤੂੰ ਕਸਮਾਂ ਖਾਧੀਆਂ ਹੋਈਆਂ ਸਨ, ਉਹਨਾਂ ਕਸਮਾਂ ਦੇ ਤਾਹੀਂ ਝੂਠ ਬੋਲ ਬੋਲ ਕੇ ਮੁਕਰਨ ਦੇ ਪੇਸ਼ੇ ਨਾਲ ਮਤਾਂ ਫਰਾਸ਼ਨਾ ਕਰ, ਉਹਨਾਂ ਕਸਮਾਂ ਤੋਂ ਮਤਾਂ ਮੁਕਰਨਾ ਕਰ। ਤੂੰ ਦੁਨੀਆਂ ਤੋਂ ਕੂਚ ਕਰ ਜਾਣਾ, ਇਸ ਦੁਨੀਆਂ ਤੇ ਕਿਸੇ ਨੇ ਰਹਿਣਾ ਨਹੀਂ ਜੀ।
5: ਚੋਹਕ ਯਾਰ ਬਾਸ਼ਦ ਚੇ ਦੁਸ਼ਮਨ ਕੁਨਦ,
4: ਚੋਹਕੇ ਯਾਰ ਬਾਸ਼ਦ ਤੇ ਦੁਸ਼ਮਨ ਕੁਨਦ, ਕੁਝ ਸ਼ੇਰ ਇਸ ਪੋਥੀ ਵਿੱਚ ਨਹੀਂ ਮਿਲ ਰਹੇ ਜੋ ਹੋਣੇ ਚਾਹੀਦੇ ਨੇ। ਪਿਆਰ ਲੱਖੋ ਸ੍ਰੀ ਵਾ, ਜੇ ਜੋ ਕੁਛ ਜਿਹੜੀ ਪੋਥੀ ਬਜ਼ੁਰਗਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਂ ਹੋਰ ਵੀ ਨੁਸਖੇ ਪਾਠ ਦੇ ਮਿਲਦੇ ਨੇ, ਉਹਨਾਂ ਵਿੱਚ ਦੋ ਤਿੰਨ ਸ਼ੇਰ ਐਸੇ ਨੇ ਜਿਨ੍ਹਾਂ ਵਿੱਚ ਹਜ਼ੂਰ ਨੇ ਮਿਸਾਲ ਦਿੱਤੀ ਹੈ ਕਿ ਸ਼ਾਹ ਸਿਕੰਦਰ ਕਿੱਥੇ ਹੈ, ਇਹਦੇ ਨਾਲ ਨਾਲ ਜਮਸ਼ੈਦ ਕਿੱਥੇ ਹੈ। ਐਸਾ ਬਾਦਸ਼ਾਹ ਜਮਸ਼ੈਦ ਜਿਸਨੇ ਇੱਕ ਪਿਆਲਾ ਬਣਾਇਆ ਸੀ ਪੀਣ ਵਾਸਤੇ, ਉਹਦੇ ਵਿੱਚ ਸਾਰੀ ਦੁਨੀਆਂ ਦੀ ਘਰ ਬੈਠਿਆਂ ਉਹਨੂੰ ਦੇਖਿਆਂ ਸੈਰ ਹੋ ਜਾਂਦੀ ਸੀ, ਤੇ ਜੋ ਕੁਝ ਅਗਾਂਹ ਵਰਤਣਾ ਭਵਿੱਖ ਦੇ ਸੰਬੰਧ ਵਿੱਚ ਫਿਊਚਰ ਦੇ ਮੁਤਲਕ ਵੀ ਪਤਾ ਲੱਗ ਜਾਂਦਾ ਸੀ ਜਮਸ਼ੈਦ। ਤੇ ਕਹਿ ਖੁਸਰੋ ਦਾ ਜ਼ਿਕਰ ਕੀਤਾ, ਬਹਿਮਨ ਇਸ ਫੰਡ ਜੋ ਇੱਕ ਬੜਾ ਬਲਵਾਨ ਪਹਿਲਵਾਨ ਹੋਇਆ ਉਹਦਾ ਜ਼ਿਕਰ ਕੀਤਾ। ਫਿਰ ਹਜ਼ੂਰ ਕਹਿੰਦੇ ਨੇ ਤੈਮੂਰ ਕਿੱਥੇ ਹੈ, ਬਾਬਰ ਕਿੱਥੇ ਹੈ, ਹਮਾਯੂ ਕਿੱਥੇ ਹੈ, ਸ਼ੇਰ ਸ਼ਾਹ ਕਿੱਥੇ ਹੈ, ਅਕਬਰ ਕਿੱਥੇ ਹੈ, ਜਹਾਂਗੀਰ ਕਿੱਥੇ ਹੈ, ਤੇ ਫਿਰ ਕਹਿੰਦੇ ਨੇ ਤੇਰਾ ਬਾਪ ਸ਼ਾਹਜਹਾਨ ਕਿੱਥੇ ਹੈ। ਪਹਿਲਾਂ ਖੋਸਰੀਵਾ ਕਬੀਰ ਜੀ ਨੇ, ਕਿਉਂਕਿ ਜਿਹੜੇ ਰਸਕ ਵੈਰਾਗੀ ਲੋਕ ਨੇ ਉਹ ਹਰ ਘਟਨਾ ਤੋਂ ਪ੍ਰੇਰਨਾ ਲੈਂਦੇ। ਕਬੀਰ ਜੀ ਨੇ ਜਦੋਂ ਸ਼ਮਸ਼ਾਨ ਘਾਟ ਤੇ ਕੁਝ ਇੱਲਾਂ ਤੇ ਕਾਵਾਂ ਤੇ ਕੁੱਤਿਆਂ ਨੂੰ ਕਿਸੇ ਆਦਮੀ ਦੇ ਸਿਰ ਤੇ ਚੁੰਝਾਂ ਮਾਰਦਿਆਂ ਦੇਖਿਆ ਤੇ ਕਹਿਣ ਲੱਗੇ, ਜਿਹ ਸਿਰ ਰਚ ਰਚ ਬਾਦ ਭਾਗ, ਸੋ ਸਿਰ ਚੁੰਚ ਸਵਾਰ ਹੈ ਕਾਗ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨੰਦੜੀਆ। ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ ਗੌੜੀ ਕਬੀਰ ਜੀ, ਇਹ ਤੇਰੇ ਨਾਲ ਵੀ ਵਾਪਰਨਾ, ਆਖਿਰ ਤੇਰਾ ਵੀ ਤੇ ਅੰਤ ਹੋਣਾ, ਤੇ ਤੇਰੇ ਸਿਰ ਤੇ ਵੀ ਕਾਂ ਚੁੰਝਾਂ ਸਵਾਰ ਸਕਦੇ ਨੇ, ਤੇਰੇ ਪਿੰਜਰ ਸਰੀਰ ਨੂੰ ਵੀ ਇੱਲਾਂ ਚੂੰਡ ਸਕਦੀਆਂ ਨੇ, ਕੁੱਤੇ ਚੂੰਡ ਸਕਦੇ ਨੇ, ਬੇਤਰੇ ਹੋਈ ਹੈ ਇਸ ਸਰੀਰ ਦੁਆਰਾ ਸੇਵਾ ਤੇ ਸਿਮਰਨ ਕਰਕੇ, ਗੁਰੂ ਦੀ ਸਿੱਖੀ ਨੂੰ ਕੇਸਾਂ ਸਾਸਾਂ ਨਾਲ ਨਿਭਾ ਕੇ ਇਹ ਜੇ ਤੈਨੂੰ ਸਰੀਰ ਮਿਲਿਆ ਇਹਨੂੰ ਸਫਲ ਕਰ ਲੈ, ਨਹੀਂ ਤਾਂ ਇੱਕ ਦਿਨ ਇਹਨੇ ਮਿੱਠੀ ਦੀ ਮੁੱਠ ਹੋ ਕੇ ਢਹਿ ਪੈਣਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ, ਤਬ ਲੱਗ ਇਹੋ ਤਨ ਦੇਹੇ, ਬਿਨ ਗੁਣ ਕਾਮ ਨਾ ਆਵਈ, ਢਹਿ ਢੇਰੀ ਤਨ ਖੇ। ਸ੍ਰੀ ਰਾਗ ਮਹੱਲਾ ਪਹਿਲਾ। ਤੋ ਹਜ਼ੂਰ ਫਰਮਾਉਂਦੇ ਨੇ, ਹਕੇ ਯਾਰ ਬਾਸ਼ੁਰ ਤੇ ਦੁਸ਼ਮਨ ਕੋ ਨਾਦ, ਹਕੇ ਦਾ ਅਰਥ ਹੈ ਇੱਕ ਸੱਚਾ ਅਕਾਲ ਪੁਰਖ ਵਾਹਿਗੁਰੂ, ਜੇ ਮਿੱਤਰ ਬਣ ਜਾਵੇ, ਹਕੇ ਯਾਰ ਬਾਸ਼ੁਰ ਯਾਰ ਦੋਸਤ ਨੂੰ ਕਹਿੰਦੇ ਨੇ, ਮਿੱਤਰ ਨੂੰ ਕਹਿੰਦੇ ਨੇ, ਤੇ ਗੁਰਮਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਤੋਂ ਪਿਆਰਾ ਮਿੱਤਰ, ਸਭ ਤੋਂ ਨਜ਼ਦੀਕੀ ਦੋਸਤ ਤੇ ਸਭ ਤੋਂ ਜਿੰਦ ਜਾਨ ਯਾਰ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਕਿਹਾ ਗਿਆ। ਤੇ ਕਿਸ ਲਹਿਜ਼ੇ ਵਿੱਚ, ਕਿਸ ਪਿਆਰ ਵਿੱਚ, ਕਿਸ ਦਰਦ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਇਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋਜੰਤੀਆ, ਇਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜੈ, ਨੈਣ ਹਮਾਰੇ ਪ੍ਰਿਆਰੰਗ ਰੰਗਾਰੇ, ਇੱਕ ਤਿਲ ਪੀਨਾ ਤੀਰੀ ਜੈ, ਪ੍ਰਭ ਸਿਓ ਮਨ ਲੀਨਾ, ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਜੈ ਸ੍ਰੀ ਚੰਤ ਮਹੱਲਾ ਪੰਜਵਾਂ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਹੀ ਯਾਰ ਹੈ, ਅਕਾਲ ਪੁਰਖ ਵਾਹਿਗੁਰੂ ਹੀ ਮਿੱਤਰ ਹੈ, ਬੇਸ਼ੱਕ ਉਹ ਸੱਥਰਾਂ ਤੇ ਵੀ ਕਿਉਂ ਨਾ ਰੱਖੇ, ਕੰਡਿਆਂ ਤੇ ਉੱਪਰ ਵੀ ਕਿਉਂ ਨਾ ਸੌਣ ਦਾ ਮੌਕਾ ਦੇਵੇ, ਪਰ ਉਹਦੇ ਨਾਲ ਹੁੰਦੇ ਆ ਭਲਾ ਇਹ ਚੀਜ਼ਾਂ ਮੈਨੂੰ ਦੁੱਖ ਪਹੁੰਚਾ ਸਕਦੀਆਂ ਨੇ, ਇਹ ਚੀਜ਼ਾਂ ਮੈਨੂੰ ਦੁਖੀ ਕਰ ਸਕਦੀਆਂ ਨੇ। ਪਿਆਲਾ ਖੋ ਸ੍ਰੀ ਵਾਹ। ਇੱਕ ਸਿਆਣੇ ਨੇ ਬੜੀ ਸੁੰਦਰ ਗੱਲ ਕਹੀ ਹੈ, ਕੌਮਾਂ ਤੇ ਬਿਪਤਾ ਆਉਂਦੀਆਂ ਉਲਟਾਂਦੀਆਂ ਪਰਚਾਂਦੀਆਂ, ਕਸਵੱਟੀਆਂ ਤੇ ਲਾਂਦੀਆਂ, ਜੀਵਨ ਦਾ ਹੱਕ ਅਜ਼ਮਾਉਂਦੀਆਂ। ਪਿਆਲਾ ਖੋ ਸ੍ਰੀ ਵਾਹ। ਕਹਿੰਦੇ ਨੇ ਮੁਸ਼ਕਲਾਂ ਤਾਂ ਮਹਾਨ ਲੋਕਾਂ ਤੇ ਆਉਂਦੀਆਂ ਨੇ, ਕੌਮਾਂ ਤੇ ਆਉਂਦੀਆਂ ਨੇ, ਤੇ ਫਿਰ ਮੁਸ਼ਕਲਾਂ ਤਾਂ ਮਨੁੱਖ ਨੂੰ ਆਪਣੀ ਕਸੌਟੀ ਤੇ ਲਾਉਂਦੀਆਂ ਨੇ, ਔਰ ਦੇਖਦੀਆਂ ਨੇ ਲਗਾ ਲਗਾ ਕੇ, ਜਿਵੇਂ ਇੱਕ ਸੋਨੇ ਦਾ ਕੰਮ ਕਰਨ ਵਾਲਾ ਕਸੌਟੀ ਤੇ ਲਾਂਦਾ ਹੈ ਸੋਨੇ ਨੂੰ, ਫਿਰ ਦੇਖਦਾ ਵੀ ਇਹਦੇ ਵਿੱਚ ਅਜੇ ਕਿੰਨਾ ਕੁ ਖੋਟਾਪਨ ਰਹਿ ਗਿਆ, ਅਜੇ ਇਹਦੇ ਵਿੱਚ ਕਿਤਨੀ ਕੁ ਕਮਜ਼ੋਰੀ ਰਹਿ ਗਈ, ਇਹਦੇ ਵਿੱਚ ਅਜੇ ਕਿਤਨੀ ਕੁ ਮੈਲ ਹੈ। ਇਸੇ ਹੀ ਤਰ੍ਹਾਂ ਮੁਸ਼ਕਲਾਤਾਂ ਵੀ ਮਨੁੱਖ ਨੂੰ ਕਸਵੱਟੀ ਤੇ ਲਾ ਕੇ ਦੇਖਦੀਆਂ ਨੇ, ਮਰਨੇ ਲਈ ਜੋ ਤਿਆਰ ਨੇ ਜੀਵਨ ਦੇ ਉਹ ਹੱਕਦਾਰ ਨੇ। ਪਿਆਲਾ ਖੋ ਸ੍ਰੀ ਵਾਹ। ਜਿਹੜੇ ਲੋਕ ਮੌਤ ਵਾਸਤੇ ਤਿਆਰ ਹੁੰਦੇ ਨੇ, ਅਸਲ ਵਿੱਚ ਜ਼ਿੰਦਗੀ ਦਾ ਹੱਕ ਉਹਨਾਂ ਵਾਸਤੇ ਹੀ ਰਿਜ਼ਰਵ ਹੈ, ਤੇ ਜਿਹੜੇ ਲੋਕ ਮਰਨ ਵਾਸਤੇ ਤਿਆਰ ਨਹੀਂ ਹੁੰਦੇ ਉਹਨਾਂ ਨੂੰ ਸਦੈਵੀ ਜ਼ਿੰਦਗੀ ਨਹੀਂ ਪ੍ਰਾਪਤ ਹੁੰਦੀ, ਅਮਰ ਜ਼ਿੰਦਗੀ ਨਹੀਂ ਪ੍ਰਾਪਤ ਹੁੰਦੀ। ਉਹ ਆਉਂਦੇ ਨੇ ਦੁਨੀਆਂ ਤੋਂ ਤੁਰ ਜਾਂਦੇ ਨੇ, ਚਲੇ ਜਾਂਦੇ ਨੇ, ਕੇਤੀ ਫਾਕ ਹੋਏ ਕੋਈ ਪੁੱਛੇ ਨਾ ਨਾਓ, ਨਸੀਹਤ ਨਾਮਾ ਜਨਮ ਸਾਖੀ। ਕਿਤਨੇ ਲੋਕ ਖਾਕ ਹੋ ਚੁੱਕੇ ਨੇ, ਕਿਤਨੇ ਲੋਕ ਮਿਟ ਚੁੱਕੇ ਨੇ, ਮਰ ਚੁੱਕੇ ਨੇ, ਕੌਣ ਉਹਨਾਂ ਦਾ ਨਾਮ ਜਾਣਦਾ ਹੈ, ਕੌਣ ਉਹਨਾਂ ਨੂੰ ਪਹਿਚਾਣਦਾ ਹੈ। ਪਰ ਜਹਾਂ ਮੈਂ

0: ਸਲੋਕ ਮਹੱਲਾ ਨਾਵਾ, ਕੋਈ ਵੀ ਨਾਲ ਨਹੀਂ ਨਿਭਿਆ, ਕੋਈ ਵੀ ਸਾਥ ਚੱਲਿਆ ਨਹੀਂ। ਉਂਝ ਸੱਚ ਹੈ ਕੋ ਮਰੇ ਨਾ ਮੋਇਆ ਨਾਲੇ, ਵਡਹੰਸ ਮਹੱਲਾ ਪਹਿਲਾ ਅਲਾਹਣੀਆਂ। ਕੌਣ ਜਾਂਦਾ ਹੈ, ਕੌਣ ਸਾਥ ਦਿੰਦਾ ਹੈ? ਜਦੋਂ ਹਾਲਾਤ ਬਦਲਦੇ ਨੇ, ਲੋਕ ਆਪਣਾ ਆਪਣਾ ਲੜ ਛੁਡਾਉਣ ਦੀ ਕੋਸ਼ਿਸ਼ ਕਰਦੇ ਨੇ। ਇਸ ਲਈ ਬਿਹਤਰ ਇਹ ਹੋਈਏ ਹੱਕੇ ਯਾਰ ਬਾਸ਼ੁਦ, ਉਹ ਇੱਕ ਮਿੱਤਰ ਬਣ ਜਾਵੇ, ਬਾਸ਼ੁਦ ਹੋ ਜਾਵੇ। ਜੋ ਜੇ ਇੱਕ ਅਕਾਲ ਪੁਰਖ ਵਾਹਿਗੁਰੂ ਮਿੱਤਰ ਹੋ ਜਾਵੇ, ਦੋਸਤ ਹੋ ਜਾਵੇ, ਤੇ ਦੁਸ਼ਮਣ ਕੁਨਾਦ ਤੇ ਦਾ ਅਰਥ ਹੈ ਦੁਸ਼ਮਣ ਫਿਰ ਕੀ ਕੁਨਾਦ ਕਰ ਸਕਦਾ ਹੈ? ਜੇ ਇੱਕ ਵਾਹਿਗੁਰੂ ਮਿੱਤਰ ਬਣ ਜਾਵੇ ਫਿਰ ਦੁਸ਼ਮਣ ਕੀ ਕਰ ਸਕਦਾ ਹੈ? ਦੁਸ਼ਮਣ ਕੀ ਵਿਗਾੜ ਸਕਦਾ ਹੈ? ਕੁਝ ਵੀ ਨਹੀਂ ਵਿਗਾੜ ਸਕਦਾ। ਦੁਸ਼ਮਣ ਤਾਂ ਸੁਸਰੀ ਵਾਂਗ ਸੌਂ ਜਾਂਦੇ ਨੇ, ਰਾਖ ਹੋ ਜਾਂਦੇ ਨੇ, ਜੇ ਉਹ ਅਕਾਲ ਪੁਰਖ ਵਾਹਿਗੁਰੂ ਮਿੱਤਰ ਬਣ ਜਾਵੇ। ਜੀ
1: ਅਗਰ ਦੁਸ਼ਮਣੀ ਰਾਸਾਦ ਤਨ ਕੁਨਾਦ,
0: ਅਗਰ ਜੇਕਰ ਦੁਸ਼ਮਣ ਬਣ ਕੇ ਤਨ ਸ਼ਰੀਰ ਦੇ ਨਾਲ ਬਸਦ, ਸੈਂਕੜੇ ਦੁਸ਼ਮਣੀਆਂ ਵੀ ਕੁਨਾਦ ਕਰਦਾ ਰਹੇ, ਸੈਂਕੜੇ ਹਜ਼ਾਰਾਂ ਦੁਸ਼ਮਣੀਆਂ ਵੀ ਦੁਸ਼ਮਣ ਬਣ ਕੇ ਜੇ ਸ਼ਰੀਰ ਦੇ ਨਾਲ ਕਰਦਾ ਰਹੇ ਸ਼ਾਹ, ਫਿਰ ਵੀ ਦੁਸ਼ਮਣ ਕੀ ਕਰ ਸਕੇਗਾ? ਜੇ ਇੱਕ ਅਕਾਲ ਪੁਰਖ ਵਾਹਿਗੁਰੂ ਮਿੱਤਰ ਬਣ ਜਾਵੇ, ਜੇ ਅਕਾਲ ਪੁਰਖ ਵਾਹਿਗੁਰੂ ਯਾਰ ਬਣ ਜਾਵੇ, ਦੋਸਤ ਬਣ ਜਾਵੇ, ਫਿਰ ਹੋਰ ਕਿਸੇ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਇਸੇ ਲਈ ਤਾਂ ਬੇਪਰਵਾਹ ਲਹਿਜ਼ੇ ਵਿੱਚ ਸ਼ਾਇਰੇ ਮਸ਼ਰਕ ਨੇ ਕਿਹਾ ਸੀ, ਨਿਗਾਹ ਫਕਰ ਮੇਂ ਸ਼ਾਨ ਸਿਕੰਦਰੀ ਕਿਆ ਹੈ,

0: अपने उस मेहरबान पर भरोसा है। विखमे के कठिन समय विच पंथ दा काफला गुजर रहा है, चलदा जा रहा है, और ऐसे हालातों विच एक वारी नहीं, ना जाने कितनी वारी ये काफला चलदा रहे। लोग तो समझ बैठे सन ये कारवां ये काफला ही समाप्त हो गया है, हुण कोई भी राहनुमा नहीं रहा, अगवाई करन वाला नहीं रहा। ये काफला हुण इत्थे थक टुट के जिवें रेगस्ताना विच कई दरिया जाके समाप्त हो जांदे ने। अज जो पंजाब दी वंड दा आधार बनी है कदर नदी, और राजस्थान हनुमानगढ़ जैसलमेर तो अगे जाके समाप्त हो जांदी है। रेगस्ताना विच समाप्त हो गई, उजस्ब हो गई, उजस्ब हो गई। लोग समझते सन बीकानेर विच चले गए ने, कारवां ते काफला समाप्त हो गया है। दरियावां दे वहन तां रेतियां विच जज़्ब हो सकदे ने, रुक सकदे ने, पर गुरु नानक साहिब ते गुरु गोबिंद सिंह जी दे पंथ दे प्रवाह ते वहाओ ते काफले नूं कौन रोके। प्याला खो श्री ओदों वी सिरां दे मुल पैंदे रहे, शिकार खेदे गए, दर बदार रुलदे रहे। ए वी ओदी इच्छा है, कभी अर्श पर, कभी फर्श पर, कभी दर बदार, कभी तेरा दर। प्याला खो श्री ओदी अपनी इच्छा है, ओदी अपनी मौज है। ते कहंदे ने जेड़े लोग समझ बैठे सन, जिन्हां ने मुल पाए सन, जिन्हां ने शिकार खेले सन, जिन्हां दे सामने जाके लोग कहंदे सन खालसा पंथ समाप्त हो गया, सिख मुख गए ने, खत्म हो गए ने, पर कहंदे ने उन्हां लोगां ने ही जदों श्री अकाल तख्त साहब उपर नवाबी दी पेशकश कीती। इतिहासिक शब्द अर्ज करन लगा हां आपदे पेट, और पहली बारी प्याला खो श्री वाह, पहली बारी आप जी दे पेट ए शब्द इतिहास ते करना चाहंदा। जदों भेट कीता नवाबी दा खिलत पेशकश कीती गई, तां उस मौके ते गुरु के सिंघां ने बड़ी चढ़दी कला विच वाहिगुरु दे कदमां ते सिर चुका के, वाहिगुरु दे कदमां ते नजरां निगाहां टिका के आख्या, भाई सफेद सिंह तू जो कुछ लैके आया है हकूमत सोच सकती सी, हिंदुस्तान दा कोई आदमी ये सोच सकदा सी कि जिन्हां दा खुरा खोज मचाया जा रहा है हकूमत उन्हां अगे हथियार सुट रही है। ज़करिया खान बहादुर उन्हां अगे हथियार सुट रहे है, उन्हां दी ताकत नूं प्रवान करदा है, उन्हां दी शक्ति नूं मंसूर करदा है। जदों किसी ताकत नूं मन लईए उदों ही उहदे नाल समझौते दी पेशकश करी दी है, और सियासी ताकत उहनूं दे दी है, पेड करी दी है। तो उस मौके ते इसे शेर दा भाव ही गुरु के सिखा ने कहा सी, मेहरबान जिस दोस्त होवे शकस शकत न शत्रु तेस तन जोवे। पंत प्रकाश ज्ञानी ज्ञान सिंह जी प्याला खो श्री वाह। भाई सुबेग सिंह जिस ता ओ मेहरबान अकाल पुरख वाहिगुरु मित्र बन जावे, दुश्मन दी ताकत ही नहीं रह जांदी कि ओ ओदे शरीर वल देख सके, ओदे वल तक सके। गुरु जी ने ते बाणी भी थां थां ते कहा है, तू ओदे ते भरोसा रख, ओनू अपना मित्र बना, फिर देख तेनू औखियां घड़ियां देखण देवेगा। औखी घड़ी न देखण दे अपना बिरद संभाले, हाथ दे राखे अपने को सास सास प्रतपाले, प्रभ से उलाग रहे हो मेरा चीत, पर है दोस्त प्रभ से उलाग रहे हो मेरा चीत, आद अंत प्रभ सदा सहाय, तन हमारा नीत नासरी महला पिनवा। है वो अकाल पुरख वाहिगुरु मित्र जिसका बन जाता है ओनू औखियां कड़ियां नहीं देखन देंदा, औखियां कड़ियां तां की ओदे नसीक तत्ती हवा नहीं पहुंच सकती, ताती वाओ ना लग गई पार ब्रह्म सरनाई, चौगिर्द हमारे राम कार दुख लगे ना पाई, बिलावल महला पंजवा। हाँ हजारां दुश्मनियां भी जे जे कर, हजारां दुश्मन हजारां दुश्मनियां भी ओदे शरीर दे नाल कुनद करना करन, सैकड़े दुश्मनियां हजारां दुश्मनियां भी उसते बासात शरीर दे नाल करना चाहन करन, तां वी ओदे शरीर दा एक वाल भी ओ विंगा नहीं कर सकदे जी।
1: ਖਸਮ ਦੁਸ਼ਮਨੀ ਗਰ ਹਜ਼ਾਰ ਆਵਰਤ।
0: ਹਜ਼ੂਰ ਕਹਿੰਦੇ ਨੇ ਖਸਮ ਦੁਸ਼ਮਨੀ ਗਰ ਹਜ਼ਾਰ ਆਵਰਤ, ਹਜ਼ਾਰਾਂ ਦੁਸ਼ਮਨ ਕਹਿੰਦੇ ਨੇ ਖਸਮ ਦੁਸ਼ਮਨੀ ਗਰ ਹਜ਼ਾਰ ਆਵਰਤ, ਖਸਮ ਦੁਸ਼ਮਨ ਹਜ਼ਾਰਾਂ ਦੁਸ਼ਮਨ ਗਰ, ਜੇਕਰ ਹਜ਼ਾਰਾਂ ਦੁਸ਼ਮਣੀਆਂ ਕਰਨ ਵਾਸਤੇ ਵੀ ਅਵਰਦ ਆ ਜਾਣ, ਹਜ਼ਾਰਾਂ ਦੁਸ਼ਮਣ ਜੇਕਰ ਹਜ਼ਾਰਾਂ ਦੁਸ਼ਮਣੀਆਂ ਕਰਨ ਵਾਸਤੇ ਵੀ ਆ ਜਾਣ, ਇੱਕ ਦੁਸ਼ਮਣੀ ਤੋਂ ਦੂਸਰੀ, ਦੂਸਰੀ ਤੋਂ ਤੀਸਰੀ ਦੁਸ਼ਮਣੀ ਕਰੀ ਹੀ ਜਾਣ, ਕਰੀ ਹੀ ਜਾਣ, ਕਿਉਂਕਿ ਕੁਝ ਲੋਕਾਂ ਦਾ ਸੁਭਾਵ, ਕੁਝ ਲੋਕਾਂ ਦਾ ਕਰਮ ਐਸਾ ਹੁੰਦਾ ਹੈ, ਕੁਝ ਲੋਕ ਹੁੰਦੇ ਨੇ ਜਿਹੜੇ ਸਰਬੱਤ ਦਾ ਭਲਾ ਮੰਗਦੇ ਨੇ। ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਸਿੱਖ ਨੂੰ ਹਰ ਮਨੁੱਖ ਦਾ ਭਲਾ ਮੰਗਣ ਵਾਸਤੇ ਹੁਕਮ ਕੀਤਾ। ਸਰਬੱਤ ਦਾ ਭਲਾ ਮੰਗਣ ਵਾਲਾ ਦੁਨੀਆਂ ਵਿੱਚ ਸਿਰਫ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਕਹਿੰਦੇ ਨੇ। ਤੇ ਕੁਝ ਲੋਕ ਨੇ ਜਿਹੜੇ ਹਮੇਸ਼ਾ ਬੁਰਾ ਚਿਤਵਦੇ ਰਹਿੰਦੇ ਨੇ, ਉਹ ਕਿਸੇ ਦਾ ਭਲਾ ਨਹੀਂ ਚਾਹੁੰਦੇ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਹਜ਼ਾਰਾਂ ਦੁਸ਼ਮਣ, ਹਜ਼ਾਰਾਂ ਦੁਸ਼ਮਣੀਆਂ ਕਰਨ ਵਾਸਤੇ ਵੀ ਜੇਕਰ ਆ ਜਾਣ ਸ਼ਾਹ, ਤੇ ਜਿਸ ਦਾ ਵਾਹਿਗੁਰੂ ਮਿੱਤਰ ਹੈ, ਜਿਸ ਦਾ ਦੋਸਤ ਵਾਹਿਗੁਰੂ ਹੈ ਜੀ,
1: ਨਾਇਕ ਮੂਏ ਓਰਾ ਹਜ਼ਾਰ ਆਵਰਦ।
0: ਤੇ ਕਹਿੰਦੇ ਨੇ ਉਸ ਇੱਕ ਮਿੱਤਰ ਦੇ ਹੋਣੇ ਕਰਕੇ, ਯਕ ਇੱਕ ਮੂਏ ਕੇਸ ਊਰਾ, ਉਸ ਦਾ ਹਜ਼ਾਰ ਦੁੱਖ ਆਵਰਦ ਆਉਣਾ, ਉਸ ਮਨੁੱਖ ਦਾ ਕਹਿੰਦੇ ਨੇ ਇੱਕ ਕੇਸ ਵੀ ਜਿਹੜਾ ਹੈ ਦੁੱਖਾਂ ਵਿੱਚ ਨਹੀਂ ਆਵੇਗਾ, ਯਾਨੀ ਇੱਕ ਕੇਸ ਵੀ ਹਜ਼ਾਰਾਂ ਸੈਂਕੜੇ ਲੱਖਾਂ ਦੁੱਖਾਂ ਤੇ ਦੁਸ਼ਮਣੀਆਂ ਦੇ ਨਾਲ ਉਸ ਵਾਹਿਗੁਰੂ ਦੇ ਪਿਆਰੇ ਦਾ ਇੱਕ ਕੇਸ ਵੀ ਹਜ਼ਾਰ ਦੁੱਖਾਂ ਵਿੱਚ ਅਵਰਦ ਨਹੀਂ ਆਵੇਗਾ, ਉਹਦੇ ਇੱਕ ਕੇਸ ਨੂੰ ਯਾਨੀ ਇੱਕ ਵਾਲ ਨੂੰ ਵੀ ਥੋੜਾ ਜਿਹਾ ਦੁੱਖ ਨਹੀਂ ਹੋ ਸਕੇਗਾ, ਥੋੜਾ ਜਿਹਾ ਕਸ਼ਟ ਨਹੀਂ ਹੋਵੇਗਾ। ਜਿਸ ਦਾ ਮਿੱਤਰ, ਜਿਸ ਦਾ ਦੋਸਤ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੋਵੇ, ਪਿਆਲਾ ਖੋ ਸ੍ਰੀ ਵਾਹ। ਕਹਿੰਦੇ ਨੇ ਕਿ ਦੇਖੋ ਅਜੀਬ ਕਿਸਮ ਦੀ ਵਿਚਾਰਧਾਰ ਹੈ, ਅਜੀਬ ਕਿਸਮ ਦਾ ਖਿਆਲ ਤੇ ਸਵਾਲ ਹੈ। ਜਿਸ ਦਾ ਅਕਾਲ ਪੁਰਖ ਵਾਹਿਗੁਰੂ ਮਿੱਤਰ ਹੋ ਜਾਂਦਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਦਾ ਇੱਕ ਕੇਸ ਵੀ ਹਜ਼ਾਰ ਦੁੱਖਾਂ ਵਿੱਚ ਅਵਰਦ ਨਹੀਂ ਆਉਂਦਾ, ਪਿਆਲਾ ਖੋ ਸ੍ਰੀ ਵਾਹ। ਗਮੇ ਲਸ਼ਕਰ ਵੀ ਮੁਝੇ ਡਰਾ ਨਾ ਸਕਾ, ਮੈਂ ਕਿਆ ਕਰੂੰ ਮੇਰੀ ਫਿਤਰਤ ਹੈ ਮੁਸਕਰਾਨੇ ਕੀ, ਪਿਆਲਾ ਖੋ ਸ੍ਰੀ ਵਾਹ। ਕਹਿੰਦੇ ਨੇ ਬਾਹਰਲੇ ਗਮ ਲਸ਼ਕਰਾਂ ਦੀ ਤੇ ਗੱਲ ਹੀ ਕੋਈ ਨਹੀਂ, ਗਮਾਂ ਚਿੰਤਾਵਾਂ ਦੁੱਖਾਂ ਦੀਆਂ ਫੌਜਾਂ ਵੀ ਮੈਨੂੰ ਡੁਲਾ ਨਾ ਸਕੀਆਂ, ਕਿਉਂਕਿ ਮੈਂ ਕਿਆ ਕਰੂੰ ਮੁਝੇ ਆਦਤ ਹੈ ਮੁਸਕਰਾਨੇ ਕੀ, ਮੇਰਾ ਤੇ ਸੁਭਾਅ ਵੀ ਐਸਾ ਹੈ ਹੱਸਦੇ ਰਹਿਣਾ ਮੁਸਕਰਾਉਂਦੇ ਰਹਿਣਾ, ਉਹ ਮੇਰੀ ਆਦਤ ਨੂੰ ਨਾ ਬਦਲ ਸਕੇ, ਗਮ ਤੇ ਚਿੰਤਾਵਾਂ ਦੁਨੀਆਂ ਦੇ ਦੁੱਖ ਮੇਰਾ ਸੁਭਾਵ ਨਹੀਂ ਬਦਲ ਸਕੇ, ਮੈਂ ਦੁੱਖਾਂ ਦੇ ਮੌਕੇ ਤੇ ਵੀ ਮੁਸਕਰਾਉਂਦਾ ਰਹਿੰਦਾ, ਪਿਆਲਾ ਖੋ ਸ੍ਰੀ ਵਾਹ। ਇਸ ਲਈ ਕਿਸਾਨ ਨੇ ਇਹ ਗੱਲ ਕਹੀ ਸੀ, ਐ ਨੌਜਵਾਨੇ ਪੰਥ ਗਰ ਜੀਨੇ ਕੀ ਤਮੰਨਾ ਹੈ ਤੋ ਮਰਨਾ ਸਿੱਖੋ, ਪਿਆਲਾ ਖੋ ਸ੍ਰੀ ਵਾਹ। ਐ ਨੌਜਵਾਨ ਗੁਰੂ ਦੇ ਪਿਆਰਿਆ, ਐ ਗੁਰੂ ਦੇ ਸਿੱਖਾ, ਜੇ ਤੈਨੂੰ ਜ਼ਿੰਦਗੀ ਦੀ ਇੱਛਾ ਹੈ ਤੇ ਪਹਿਲਾਂ ਮਰਨਾ ਸਿੱਖ ਲੈ, ਮਰਨਾ ਸਮਝ ਲੈ ਕਿਵੇਂ ਮਰਨਾ ਹੈ। ਜਦੋਂ ਤੈਨੂੰ ਮਰਨ ਦੀ ਸਮਝ ਆ ਜਾਵੇਗੀ, ਫਿਰ ਤੈਨੂੰ ਸਦੈਵ ਹਮੇਸ਼ਾ ਕਾਇਮ ਰਹਿਣ ਵਾਲੀ ਜ਼ਿੰਦਗੀ ਪ੍ਰਾਪਤ ਹੋ ਸਕੇਗੀ ਜੀ।
1: ਅਗੰਜੋ ਅਪੰਜੋ ਅਰੂਪੋ ਅਰੇਖ।
0: ਹਾਂ ਹਸੂਰ, ਇਥੋਂ ਤੱਕ ਜਿਵੇਂ ਅਰਜ਼ ਕੀਤੀ ਏ, ਇਸ ਮਸਮੂਨ ਵਿੱਚ ਕੁਝ ਸ਼ੇਅਰ ਇਸ ਪ੍ਰਿੰਟ ਵਿੱਚ ਨਹੀਂ ਆਏ, ਰਹਿ ਗਏ ਨੇ। ਉਹਨਾਂ ਦਾ ਅਰਥ ਭਾਵ ਦੱਸ ਰਹੇ ਨੇ, ਜਿਤਨੀ ਸਮਝ ਆਪਣੇ ਬਖਸ਼ੀਏ ਅਰਜ਼ ਕਰ ਦਿੱਤਾ। ਆਈਏ ਥੋੜਾ ਜਿਹਾ, ਕੁਝ ਮਿੰਟ ਅੱਜ ਜ਼ਿਆਦਾ ਲੱਗਣਗੇ ਕਿਉਂਕਿ ਲੇਟ ਵੀ ਵਿਚਾਰ ਸ਼ੁਰੂ ਹੋਇਆ। ਤੇ ਇੱਕ ਬੇਨਤੀ ਜ਼ਰੂਰ ਕਰਨੀ ਜੋ ਇਸ ਰਚਨਾ ਦੇ ਨਾਲ ਸੰਬੰਧਿਤ ਹੈ। 6 ਮਹੀਨੇ ਤੋਂ ਵੱਧ ਸਮਾਂ ਔਰੰਗਜ਼ੇਬ ਨੇ ਭਾਈ ਦਇਆ ਸਿੰਘ ਜੀ ਨੂੰ, ਭਾਈ ਧਰਮ ਸਿੰਘ ਜੀ ਨੂੰ ਆਪਣੇ ਨਜ਼ਦੀਕ ਨਹੀਂ ਆਉਣ ਦਿੱਤਾ। ਉਂਝ ਵੀ ਵੱਡੇ ਲੋਕਾਂ ਦੇ ਚੌਗਿਰਦੇ ਦਾ ਵਾਤਾਵਰਣ ਐਸਾ ਹੀ ਹੁੰਦਾ ਕਿ ਆਸਾਨੀ ਦੇ ਨਾਲ ਉਹਨਾਂ ਨਾਲ ਵਿਰੋਧ ਰੱਖਣ ਵਾਲੇ ਲੋਕਾਂ ਨੂੰ ਉਹ ਨਜ਼ਦੀਕ ਨਹੀਂ ਪਹੁੰਚਣ ਦਿੰਦੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵੀ ਐਸੇ ਵਾਤਾਵਰਣ ਵਿੱਚ ਕੁਝ ਹਜ਼ੂਰ ਦੇ ਇਸ ਖਤ ਨੂੰ ਲੈ ਕੇ, ਪੱਤਰ ਨੂੰ ਲੈ ਕੇ ਬਾਦਸ਼ਾਹ ਦੇ ਪਾਸ ਨਹੀਂ ਪਹੁੰਚ ਸਕੇ। ਪਰ ਫਿਰ ਵਕਤ ਆਇਆ, ਸਮਾਂ ਆਇਆ, ਜਦੋਂ ਬਿਨਾਂ ਕਿਸੇ ਰੋਕ ਟੋਕ ਤੋਂ ਸਭਨਾਂ ਲੋਕਾਂ ਦੇ ਪਹਿਰਿਆਂ ਦੇ ਹੁੰਦਿਆਂ ਸਭਨਾਂ ਲੋਕਾਂ ਦੇ ਹਿਫਾਜ਼ਤੀ ਪ੍ਰਬੰਧ ਦੇ ਬਾਵਜੂਦ ਬਾਦਸ਼ਾਹ ਦੇ ਭਰੇ ਹੋਏ ਦਰਬਾਰ ਵਿੱਚ ਔਰੰਗਾਬਾਦ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਪਹੁੰਚੇ ਔਰ ਜਾਂਦਿਆਂ ਹੀ ਉਹਨਾਂ ਨੇ ਗੁਰੂ ਕਾ ਬਖਸ਼ਿਆ ਹੋਇਆ ਨਾਰਾ ਬੁਲੰਦ ਕੀਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਦਾ ਜੈਕਾਰਾ ਸੁਣ ਕੇ ਔਰੰਗਜ਼ੇਬ, ਜਿਸ ਨੇ ਬੜਾ ਵੱਡਾ ਪ੍ਰਬੰਧ ਕੀਤਾ ਹੋਇਆ ਸੀ ਤੇ ਉਹ ਆਪਣੇ ਸਾਹਮਣੇ ਕਿਸੇ ਤੋਂ ਖਾਲਸੇ ਦਾ ਨਾਮ ਨਹੀਂ ਸੀ ਸੁਣਨਾ ਚਾਹੁੰਦਾ, ਅਚਾਨਕ ਉਹਦੀ ਜ਼ਬਾਨ ਤੋਂ ਨਿਕਲਿਆ ਖਾਲਸਾ ਪ੍ਰਗਟ ਹੋ ਗਿਆ, ਖਾਲਸਾ ਪੈਦਾ ਹੋ ਗਿਆ। ਤਾਂ ਭਾਈ ਦਇਆ ਸਿੰਘ ਜੀ ਨੇ ਜਵਾਬ ਵਿੱਚ ਆਖਿਆ, ਹਾਂ ਸ਼ਾਹ, ਤੂੰ ਤੇ ਕਹਿੰਦਾ ਸੈਂ ਇੱਕ ਤੋਂ ਦੋ ਕਰ ਦੇਣੇ ਨੇ, ਪਰ ਮੇਰੇ ਵਾਹਿਗੁਰੂ ਦੀ ਕਿਰਪਾਲਤਾ ਦਾ ਸਦਕਾ ਇਤਨੀਆਂ ਕਠਿਨਾਈਆਂ ਵਿੱਚੋਂ ਲੰਘ ਕੇ ਖਾਲਸਾ ਪ੍ਰਗਟ ਹੋ ਗਿਆ, ਖਾਲਸਾ ਪ੍ਰਗਟ ਹੋ ਗਿਆ, ਖਾਲਸਾ ਪ੍ਰਗਟ ਹੋ ਗਿਆ। ਤਿੰਨ ਵਾਰੀ ਔਰੰਗਜ਼ੇਬ ਨੇ ਕਿਹਾ, ਤਿੰਨ ਵਾਰੀ ਭਾਈ ਦਇਆ ਸਿੰਘ ਜੀ ਨੇ ਜਵਾਬ ਵਿੱਚ ਆਖਿਆ, ਹਾਂ ਖਾਲਸਾ ਪ੍ਰਗਟ ਹੋ ਗਿਆ। ਸ਼ਾਹ ਦੇ ਚੌਗਿਰਦੇ ਅਹਿਲਕਾਰ, ਕੁਝ ਆਲਮ ਧਾਰਮਿਕ ਲੋਕ ਖਲੋਤੇ ਹੋਏ ਸਨ, ਤਾਂ ਉਹਨਾਂ ਨੇ ਝੱਟ ਸ਼ਾਹ ਨੂੰ ਮੁਖਾਤਬ ਕਰਕੇ ਕਿਹਾ, ਸ਼ਾਹ ਅੱਜ ਤੇ ਸ਼ਰ੍ਹਾਂ ਦੇ ਮੁਤਾਬਿਕ ਤੂੰ ਦੋਸ਼ੀ ਹੋ ਗਿਆ, ਸ਼ਰ੍ਹਾਂ ਨੇ ਤੈਨੂੰ ਗੁਨਾਹਗਾਰ ਠਹਿਰਾਇਆ। ਔਰੰਗਜ਼ੇਬ ਨੇ ਕਿਹਾ, ਉਹ ਕਿਸ ਤਰ੍ਹਾਂ? ਕਹਿਣ ਲੱਗੇ, ਤੂੰ ਹਦਾਇਤ ਕੀਤੀ ਤੇ ਹੁਕਮ ਕੀਤਾ ਸੀ ਕਿ ਜਿਹੜਾ ਵੀ ਕੋਈ ਮੇਰੇ ਸਾਹਮਣੇ ਖਾਲਸਾ ਸ਼ਬਦ ਕਹੇਗਾ, ਖਾਲਸੇ ਦਾ ਨਾਮ ਲਵੇਗਾ, ਉਹਦੀ ਜ਼ੁਬਾਨ ਜਿਹੜੀ ਹੈ ਉਹ ਕਟਵਾ ਦਿੱਤੀ ਜਾਵੇਗੀ। ਤੇ ਹੁਣ ਤੂੰ ਤਿੰਨ ਵਾਰੀ ਆਪਣੀ ਜ਼ੁਬਾਨੋਂ ਹੀ ਕਹਿ ਦਿੱਤਾ ਹੈ ਖਾਲਸਾ ਪ੍ਰਗਟ ਹੋ ਗਿਆ, ਖਾਲਸਾ ਪ੍ਰਗਟ ਹੋ ਗਿਆ, ਖਾਲਸਾ ਪ੍ਰਗਟ ਹੋ ਗਿਆ, ਇਸ ਲਈ ਹੁਣ ਤੁਹਾਡੀ ਜ਼ੁਬਾਨ ਕੱਟੀ ਜਾਵੇਗੀ। ਬਾਦਸ਼ਾਹ ਥਰ ਥਰ ਆ ਗਿਆ, ਬਾਦਸ਼ਾਹ ਡਰਿਆ, ਘਬਰਾਇਆ ਤੇ ਕਹਿਣ ਲੱਗਾ, ਫਿਰ ਇਹਦਾ ਕੋਈ ਬਚਾਓ ਦਾ ਤਰੀਕਾ ਵੀ ਹੈ? ਤਾਂ ਵਿਦਵਾਨਾਂ ਨੇ, ਮੌਲਾਣਿਆਂ ਨੇ ਇੱਕ ਤਰੀਕਾ ਦੱਸਿਆ। ਕਹਿਣ ਲੱਗੇ, ਜੇ ਸੋਨੇ ਦੀ ਜ਼ੁਬਾਨ ਬਣਵਾ ਕੇ ਆਪਣੀ ਜ਼ੁਬਾਨ ਉੱਪਰ ਰੱਖੋ, ਉਹ ਜ਼ੁਬਾਨ ਸੋਨੇ ਦੀ ਕੱਟ ਕੇ ਸਾਨੂੰ ਦਾਨ ਦੇ ਦਿਓ ਤੇ ਫਿਰ ਬਚਾਓ ਹੋ ਸਕਦਾ। ਚਾਲਨਾ ਖੋ ਸ੍ਰੀ ਵਾਹ। ਮਹਾਂਪੁਰਸ਼ਾਂ ਵੱਲੋਂ ਕਈ ਵਿਚਾਰਾਂ ਸੁਣਾਈਆਂ ਇਸ ਵੇਲੇ ਯਾਦ ਆਉਂਦੀਆਂ ਨੇ, ਪਰ ਕਹਿਣਾ ਨਹੀਂ ਚਾਹਾਂਗਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਜੇ ਦੇ ਦਿਓ ਤੇ ਫਿਰ ਬਚਾਓ ਹੋ ਸਕਦਾ। ਕਹਿੰਦੇ ਨੇ, ਸ਼ਾਹ ਨੇ ਸੋਨੇ ਦੀ ਜ਼ੁਬਾਨ ਬਣਵਾ ਕੇ ਆਪਣੀ ਜ਼ੁਬਾਨ ਤੇ ਰੱਖ ਕੇ ਕਟਵਾ ਦਿੱਤੀ ਤੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਉਹ ਬਾਦਸ਼ਾਹ ਜਿਹੜਾ ਆਪਣੇ ਆਪ ਨੂੰ ਸ਼ਰ੍ਹਾਂ ਵਿੱਚ ਸਭ ਤੋਂ ਮਹਾਨ ਸਮਝਦਾ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੀ ਇੱਕ ਚਿੱਠੀ ਦੇ ਨਾਲ ਅੱਜ ਉਹ ਸ਼ਰ੍ਹਾਂ ਤੋਂ ਵਿੱਚ ਦੋਸ਼ੀ ਪਾਇਆ ਗਿਆ, ਗੁਨਾਹਗਾਰ ਠਹਿਰਾਇਆ ਗਿਆ। ਤਾਂ ਕਹਿੰਦੇ ਨੇ, ਫਿਰ ਭਾਈ ਧਰਮ ਸਿੰਘ ਜੀ ਨੇ, ਭਾਈ ਦਇਆ ਸਿੰਘ ਜੀ ਨੇ ਇਹ ਪੱਤਰ ਦਿੱਤਾ, ਤਾਂ ਬਾਦਸ਼ਾਹ ਨੇ ਪੱਤਰ ਪੜ੍ਹਨਾ ਸ਼ੁਰੂ ਕੀਤਾ। ਆਰੰਭ ਤੋਂ ਨਹੀਂ, ਥੋੜਾ ਜਿਹਾ ਅੱਗੋਂ ਉੱਪਰਲਾ ਸਿਰਲੇਖ ਨਹੀਂ ਪੜ੍ਹਿਆ, ਕਿਉਂਕਿ ਉਹ ਵਾਹਿਗੁਰੂ ਨਹੀਂ ਸੀ ਕਹਿਣਾ ਚਾਹੁੰਦਾ। ਇੱਕ ਤਾਂ ਗਲਤੀ ਉਹਦੇ ਤੋਂ ਪਹਿਲਾਂ ਹੋ ਗਈ, ਹੁਣ ਦੂਸਰੀ ਗਲਤੀ ਉਹ ਨਹੀਂ ਸੀ ਕਰਨਾ ਚਾਹੁੰਦਾ, ਉਹ ਵਾਹਿਗੁਰੂ ਕਹਿਣਾ ਨਹੀਂ ਸੀ ਚਾਹੁੰਦਾ। ਉਹਨੇ ਅੱਗੋਂ ਪੜ੍ਹਨਾ ਸ਼ੁਰੂ ਕੀਤਾ, ਕਮਾਲੇ ਕਰਾਮਾਤ ਕਾਇਮ ਕਰੀਮ ਅਤਾ ਬਖਸ਼ ਤੋ, ਉਹ ਅਕਾਲ ਪੁਰਖ ਵਾਹਿਗੁਰੂ ਦਾ ਦੀ ਸਿਫਤ ਸਲਾਹ ਪੜ੍ਹਨੀ ਸ਼ੁਰੂ ਕੀਤੀ, ਪੜ੍ਹਦਾ ਗਿਆ ਪੜ੍ਹਦਾ ਗਿਆ। ਕਿੱਥੇ ਦਰਬਾਰ ਵਿੱਚ ਨਿਰਭੈਤਾ ਨਾਲ ਠੀਕ ਠਾਕ ਬੈਠਾ ਸੀ, ਪਰ ਜਦੋਂ ਅਖੀਰ ਤੇ ਪਹੁੰਚਿਆ ਤੇ ਬੇਹੋਸ਼ ਹੋ ਕੇ ਸਿੰਘਾਸਣ ਤੋਂ ਧਰਤੀ ਤੇ ਨੀਚੇ ਡਿੱਗ ਗਿਆ। ਚਾਰ ਚੁਫੇਰੇ ਸਨਾਟਾ ਛਾ ਗਿਆ, ਅਹਿਲਕਾਰ ਹੈਰਾਨ ਹੋ ਗਏ। ਇਹ ਖਬਰ ਜਦੋਂ ਨਿਵਾਸ ਸਥਾਨ ਤੇ ਪਹੁੰਚੀ ਤਾਂ ਬਾਦਸ਼ਾਹ ਔਰੰਗਜ਼ੇਬ ਦੀ ਬੇਟੀ ਜੇਬ ਨਿਸ਼ਾ ਉਹਦੇ ਪਾਸ ਪਹੁੰਚੀ, ਉਹਨੇ ਦੇਖਿਆ ਹੁਣ ਇਹ ਬਚਣਗੇ ਨਹੀਂ, ਬੜਾ ਦੁੱਖ ਪਾ ਰਹੇ ਨੇ, ਕਿਵੇਂ ਇਹਨਾਂ ਦੇ ਪ੍ਰਾਣਾਂ ਦੀ ਖਲਾਸੀ ਹੋਵੇ, ਛੁਟਕਾਰਾ ਹੋਵੇ। ਉਹਨਾਂ ਨੇ ਕਿਹਾ, ਪਿਤਾ ਜੀ, ਇਹ ਜਿਹੜਾ ਪੱਤਰ ਪੜ੍ਹਦਿਆਂ ਪੜ੍ਹਦਿਆਂ ਤੁਸੀਂ ਬੇਹੋਸ਼ ਹੋ ਕੇ ਡਿੱਗ ਪਏ ਹੋ, ਉਹਨੂੰ ਸ਼ੁਰੂ ਤੋਂ ਪੜ੍ਹੋ। ਇਹਨੇ ਜਵਾਬ ਦਿੱਤਾ ਵੀ ਮੈਂ ਸ਼ੁਰੂ ਤੋਂ ਨਹੀਂ ਪੜ੍ਹਨਾ, ਸ਼ੁਰੂ ਤੋਂ ਨਹੀਂ ਪੜ੍ਹਾਂਗਾ। ਇਹਨੇ ਬੇਟੀ ਨੇ ਪੁੱਛਿਆ ਉਹਦਾ ਕਾਰਨ ਕੀ ਏ, ਅੱਖਰ ਵੱਲ ਇਸ਼ਾਰਾ ਕਰੇ ਵੀ ਇਹ ਮੈਂ ਵਾਹਿਗੁਰੂ ਸ਼ਬਦ ਨਹੀਂ ਪੜ੍ਹਨਾ। ਤਾਂ ਜਦੋਂ ਕਿਤਨਾ ਲੰਬੇਰਾ ਸਮਾਂ, ਬਾਦਸ਼ਾਹ ਬਹੁਤ ਦੁਖੀ ਹੋ ਗਿਆ, ਜਿਵੇਂ ਜ਼ਿਕਰੀਆ ਖਾਨ ਬਹਾਦਰ ਦੁਖੀ ਹੋਇਆ ਸੀ, ਇਵੇਂ ਇਹਨੂੰ ਬੜਾ ਦੁੱਖ ਹੋਇਆ। ਤਾਂ ਜੇਬ ਨਿਸ਼ਾ ਨੇ ਇੱਕ ਤਰੀਕਾ ਵਰਤ ਕੇ ਕਿਹਾ, ਪਿਤਾ ਜੀ, ਜੇ ਤੁਸੀਂ ਜ਼ੁਬਾਨੀ ਨਹੀਂ ਨਾ ਆਰੰਭ ਤੋਂ ਪੜ੍ਹਨਾ, ਕਲਮ ਨਾਲ ਲਿਖ ਦਿਓ, ਲਿਖੀ ਦਿਓ ਕਲਮ ਨਾਲ, ਉਹਦਾ ਮਤਲਬ ਸੀ ਇਹ ਪੜ੍ਹੇ ਤੇ ਇਹਦੇ ਸਵਾਸ ਪੂਰੇ ਹੋਣ। ਤਾਂ ਬਾਦਸ਼ਾਹ ਨੇ ਜਦੋਂ ਕਲਮ ਲੈ ਕੇ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਲਿਖਿਆ, ਤਾਂ ਸ਼ਹਿਨਸ਼ਾਹ ਔਰੰਗਜ਼ੇਬ ਇਸ ਦੁਨੀਆਂ ਤੋਂ ਕੂਦ ਕਰ ਗਿਆ। ਇਹਦਾ ਜੀਵਨ ਸਮਾਪਤ ਹੋ ਗਿਆ, ਜ਼ਿੰਦਗੀ ਦੀ ਲੀਲਾ ਸਮਾਪਤ ਹੋ ਗਈ। ਦੇਸ਼ ਵਿੱਚ ਫੈਲ ਗਿਆ ਕਿ ਕੁੱਪਾ ਰੁੜ ਗਿਆ। ਉਦੋਂ ਜਦੋਂ ਬਾਦਸ਼ਾਹ ਮਰਦੇ ਸਨ ਤਾਂ ਲੋਕ ਕਹਿੰਦੇ ਸਨ ਕੁੱਪਾ ਰੁੜ ਗਿਆ, ਕੁੱਪਾ ਰੁੜ ਗਿਆ। ਦੇਸ਼ ਵਿੱਚ ਖਬਰ ਫੈਲ ਗਈ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਆਪਣੀ ਜ਼ਿੰਮੇਦਾਰੀ ਦੀ ਸੇਵਾ ਪੂਰੀ ਕਰਕੇ ਦਸ਼ਮੇਸ਼ ਪਿਤਾ ਜੀ ਦੇ ਪਾਸ ਪਹੁੰਚੇ। ਸੰਪਰਦਾਇਕ ਵਿਦਵਾਨ ਕਹਿੰਦੇ ਨੇ, ਫਿਰ ਜਦੋਂ ਵਕਤ ਆਇਆ ਦਸਮ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਦਸਮ ਗ੍ਰੰਥ ਦਾ ਵਿਚਾਰ ਪੜਾਇਆ ਸਮਝਾਇਆ, ਤਾਂ ਮਹਾਰਾਜ ਨੇ ਹੁਕਮ ਕੀਤਾ ਜਿਹੜਾ ਮੇਰਾ ਕੋਈ ਸਿੱਖ ਜ਼ਫਰਨਾਮਾ ਪੜੇਗਾ ਜਾਂ ਸੁਣੇਗਾ ਜਾਂ ਵਿਚਾਰੇਗਾ, ਉਹਦੀ ਕਥਾ ਵਿਚਾਰ ਸੁਣੇਗਾ, ਉਹ ਆਪਣੇ ਦੁਸ਼ਮਣਾਂ ਤੇ ਫਤਿਹ ਪ੍ਰਾਪਤ ਕਰੇਗਾ। ਉਹਨੂੰ ਆਪਣੇ ਦੁਸ਼ਮਣਾਂ ਤੇ ਫਤਿਹ ਪ੍ਰਾਪਤ ਹੋਵੇਗੀ, ਜਿਵੇਂ ਇਸ ਸਫ਼ਰਨਾਮੇ ਦੁਆਰਾ ਔਰੰਗਜ਼ੇਬ ਉੱਪਰ ਵਾਹਿਗੁਰੂ ਨੇ ਆਪਣੇ ਸੇਵਕ ਨੂੰ ਫਤਿਹ ਦਿੱਤੀ ਏ। ਇਵੇਂ ਜਿਹੜਾ ਸਿੱਖ ਸਫ਼ਰਨਾਮੇ ਨੂੰ ਪੜ੍ਹੇਗਾ, ਸੁਣੇਗਾ, ਭਰੋਸਾ ਕਰੇਗਾ, ਵਿਚਾਰੇਗਾ, ਉਹਦਾ ਵਿਚਾਰ ਸੁਣੇਗਾ, ਉਹ ਆਪਣੇ ਦੁਸ਼ਮਣਾਂ ਤੇ ਫਤਿਹ ਪ੍ਰਾਪਤ ਕਰ ਸਕੇਗਾ। ਇਹ ਪੁਰਾਤਨ ਸੰਪਰਦਾਇਕ ਸ਼ਕਤੀਸ਼ਾਲੀ ਵਿਦਵਾਨਾਂ ਦੀ ਵਿਚਾਰ ਹੈ ਜੋ ਆਪ ਦੀ ਭੇਟ ਕਰ ਦਿੱਤੀ ਹੈ। ਆਈਏ ਜੋ ਦੋ ਸ਼ੇਰ ਰਹਿ ਗਏ ਨੇ ਅਖਰੀ ਅਰਥ ਵਿਚਾਰ ਕੇ ਇਹ ਸਮਾਪਤ ਕਰੀਏ ਜੀ।
1: ਅਗੰਜੋ ਅਪੰਜੋ ਅਰੂਪ ਅਰੇਖ,
0: ਉਹ ਅਕਾਲ ਪੁਰਖ ਵਾਹਿਗੁਰੂ ਕੱਟਣ ਤੋਂ ਭੰਨਣ ਤੋਂ ਰਹਿਤ ਹੈ, ਰੂਪਾਂ ਤੇ ਰੇਖਾਵਾਂ ਚਿੰਨ੍ਹਾਂ ਤੋਂ ਵੀ ਰਹਿਤ ਹੈ।
1: ਅਗਾਧੋ ਅਬਾਧੋ ਅਪਰਮੋ ਅਲੇਖ,
0: ਉਹ ਵਿਚਾਰਨ ਤੋਂ ਤੇ ਬੰਨਣ ਤੋਂ ਭਰਮ ਤੋਂ ਲੇਖਾਂ ਤੋਂ ਰਹਿਤ ਹੈ।
1: ਅਰਾਗੋ ਅਰੂਪ ਅਰੇਖੋ ਅਰੰਗ,
0: ਉਹ ਮੋਹ ਤੋਂ ਰਹਿਤ ਹੈ, ਰੂਪਾਂ ਤੋਂ ਰਹਿਤ ਹੈ, ਚਿੰਨ੍ਹਾਂ ਤੋਂ ਰਹਿਤ ਹੈ, ਰੰਗਾਂ ਤੋਂ ਰਹਿਤ ਹੈ।
1: ਅਜਨਮੋ ਅਵਰਨੋ ਅਪੁੱਤੋ ਅਪੰਗ,
0: ਜਨਮਾਂ ਤੋਂ ਤੇ ਵਰਨ ਆਸ਼ਰਮ ਤੋਂ ਤੱਤਾਂ ਤੋਂ ਤੇ ਫਿਰ ਨਾਸ਼ ਹੋਣ ਤੋਂ ਵੀ ਉਹ ਰਹਿਤ ਹੈ।
1: ਅਚੇਦੋ ਅਪੇਦੋ ਅਕਰਮੋ ਅਕਾਮ,
0: ਮੇਰਾ ਅਕਾਲ ਪੁਰਖ ਵਾਹਿਗੁਰੂ ਕੱਟਣ ਤੋਂ ਭੇਦ ਪਾਣ ਤੋਂ ਕਰਮਾਂ ਤੋਂ ਕਾਮਨਾਵਾਂ ਤੋਂ ਰਹਿਤ ਹੈ।
1: ਅਖੇਦੋ ਅਪੇਦੋ ਅਪਰਮੋ ਅਪਾਮ,
0: ਦੁੱਖਾਂ ਤੋਂ ਭੇਦਾਂ ਤੋਂ ਪਰਮਾਂ ਤੋਂ ਔਰ ਭਾਮ ਇਸਤਰੀ ਦੁਆਰਾ ਪੈਦਾ ਹੋਣ ਤੋਂ ਵੀ ਉਹ ਰਹਿਤ ਹੈ।
1: ਅਰੇਖੋ ਅਪੇਖੋ ਅਲੇਖੋ ਅਪੰਗ,
0: ਉਹ ਚਿੰਨ੍ਹ ਉਹ ਜਿਵੇਂ ਹੱਥਾਂ ਦੀਆਂ ਰੇਖਾਵਾਂ ਨੇ, ਮੱਛ ਕੱਛ ਦੀਆਂ ਰੇਖਾਵਾਂ ਨੇ, ਰੇਖਾਵਾਂ ਤੋਂ ਰਹਿਤ ਹੈ, ਭੇਖਾਂ ਤੋਂ ਰਹਿਤ ਹੈ, ਜਾਣਨ ਤੋਂ ਰਹਿਤ ਹੈ, ਵਿਘਨ ਪਾਉਣ ਤੋਂ ਰਹਿਤ ਹੈ। ਉਹਦੇ ਕਰਮ ਧਰਮ ਉਹਦੇ ਵਿਚਾਰ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ।
1: ਖੁਦਾਵੰਦ ਬਖਸ਼ਿੰਦੇ ਅਰੰਗ ਰੰਗ,
0: ਕਹਿੰਦੇ ਨੇ ਉਹ ਸਭਨਾ ਦਾ ਮਾਲਕ ਹੈ ਫਿਰ ਬਖਸ਼ਿੰਦ ਹੈ, ਤੇ ਜਿਹੜਾ ਉਹਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਸ਼ਾਹ, ਬਸ ਉਹਨੂੰ ਰੰਗ ਹੀ ਰੰਗ, ਆਨੰਦ ਹੀ ਆਨੰਦ, ਖੁਸ਼ੀਆਂ ਹੀ ਖੁਸ਼ੀਆਂ ਬਖਸ਼ਿਸ਼ ਕਰ ਦਿੰਦਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ। ਉਹਨੂੰ ਰੰਗਾ ਰੰਗ ਵਾਤਾਵਰਨ ਦੀ ਬਖਸ਼ਿਸ਼ ਕਰਦਾ, ਯਾਨੀ ਖੁਸ਼ੀਆਂ ਹੀ ਖੁਸ਼ੀਆਂ, ਮੈਨੂੰ ਖੁਸ਼ੀਆਂ ਹੀ ਖੁਸ਼ੀਆਂ, ਮਿਹਰਾਮਤਾਂ ਹੀ ਮਿਹਰਾਮਤਾਂ ਦੇ ਨਾਲ ਹਰ ਹਾਲਤ ਵਿੱਚ ਆਨੰਦ ਬਖਸ਼ਿਆ ਹੈ, ਪ੍ਰਸੰਨਤਾ ਬਖਸ਼ੀ ਹੈ। ਇਉਂ ਜ਼ਫ਼ਰਨਾਮੇ ਦਾ ਵਿਚਾਰ ਜੋ ਸਤਿਗੁਰੂ ਜੀ ਦੀ ਪ੍ਰੇਰਨਾ ਆਪ ਜੀ ਦੇ ਹੁਕਮ ਮੁਤਾਬਿਕ ਆਰੰਭ ਕੀਤਾ ਸੀ, ਇਹ ਵਿਚਾਰ ਇੱਥੇ ਸਮਾਪਤ ਕੀਤਾ। ਇਸ ਦਾ ਕੁਝ ਹਿੱਸਾ ਹੋਰ ਵੀ ਹੈ, ਪਰ ਅਮੂਮਨ ਉਹਦੇ ਵਿੱਚ ਅਜਿਹੇ ਵਿਚਾਰ ਨੇ ਜੋ ਸੰਗਤ ਦੇ ਸਾਹਮਣੇ ਖੁੱਲ੍ਹ ਕੇ ਰੱਖਣ ਤੋਂ ਉਮਰ ਦੇ ਲਿਹਾਜ਼ ਮੁਤਾਬਿਕ ਕਤਰਾਈਦਾ ਹੈ। ਇਸ ਵਾਸਤੇ ਜਿਸ ਵਿੱਚ ਹਜ਼ੂਰ ਨੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਉਹ ਸਾਰਾ ਹਿੱਸਾ ਆਪ ਜੀ ਦੇ ਨਾਲ ਮਿਲ ਕੇ ਵਿਚਾਰਿਆ ਹੈ। ਅਣਗਿਣਤ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ, ਕਿਉਂਕਿ ਇਹ ਦੂਸਰੀ ਭਾਸ਼ਾ ਹੈ, ਦੂਸਰਾ ਇਲਮ ਹੈ। ਜਿਤਨੀ ਜਿਤਨੀ ਸਤਿਗੁਰੂ ਮਿਹਰ ਕਰਦੇ ਨੇ ਜਾਂ ਜਿਤਨਾ ਕੁ ਮਹਾਂਪੁਰਸ਼ਾਂ ਪਾਸੋਂ ਸ਼ਰਵਣ ਕਰਕੇ ਥੋੜ੍ਹਾ ਜਿਹਾ ਯਾਦ ਰਹਿ ਸਕਿਆ ਹੈ, ਉਹ ਆਪ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਹੈ। ਇੱਥੇ ਬਹੁਤ ਵੱਡੇ ਵੱਡੇ ਆਲਮ ਵਿਦਵਾਨ ਆਉਂਦੇ ਨੇ ਔਰ ਉਹਨਾਂ ਪਾਸੋਂ ਆਪ ਵਿਦਵਤਾ ਭਰਪੂਰ ਵਿਚਾਰਾਂ ਸ਼ਰਵਣ ਕਰਦੇ ਹੋ। ਮੈਂ ਵਿਦਵਾਨ ਤਾਂ ਨਹੀਂ ਹਾਂ, ਪਰ ਆਪਣੇ ਸਮੇਂ ਦੇ ਵਿਦਿਆ ਮਾਰਤਨ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਵਿਦਿਆਰਥੀ ਜ਼ਰੂਰ ਹੈ, ਤੇ ਵਿਦਿਆਰਥੀ ਹਮੇਸ਼ਾ ਵਿਦਿਆਰਥੀ ਰਹਿੰਦਾ। ਫਿਰ ਗੁਰਮਤਿ ਦੀ ਵਿਚਾਰ ਐਸੀ ਹੀ ਹੈ, ਇਹਨੂੰ ਜਿਵੇਂ ਜਿਵੇਂ ਵਿਚਾਰੀਏ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਤੋ ਵਿਦਵਤਾ ਦੇ ਨਾਤੇ ਨਹੀਂ, ਬਲਕਿ ਇੱਕ ਵਿਦਿਆਰਥੀ ਨਾਤੇ ਇਹ ਵਿਚਾਰ آپ جی کے قدموں میں پینٹ کی پی ہے. پلاں چکا آپ نے کھما کرنی ہیں اور جوڑا گرمت دا ویچار ہے اس نے اپنے ہردے وچ تھاؤں بخشش کرنا. امید رکھاں گا, بینتی بھی کراں گا آن والے جڑے تھوڑے ہفتے نے دو یا وقتوں وقت تین ہو سکن گے آپ نے اسی طرح درشن دینے اور دجاب صاحب دا ویچار شرمن کرنا. واہ گرو جی کا خلصہ, واہ گرو جی کی

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: कर मन ते कब हो न करो,
1: कर मन ते कब हो न करो।

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ।
1: ਮੈਂ ਹਾਂ

0: ਸਿੱਖੀ ਵਿਰਸੇ ਦੀ ਲੜੀ ਚ ਪ੍ਰੋਇਸ ਰੋਤਿਓ ਅਗਸਤ 30 ਅਤੇ ਸਤੰਬਰ 1 ਸਿੱਖ ਇਤਿਹਾਸ ਵਿਚ ਇਕ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। 30 ਅਗਸਤ 1604 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਸੰਪੂਰਨ ਕੀਤੀ ਅਤੇ 1 ਸਤੰਬਰ 1604 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਇਸ ਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਸਿੱਖੀ ਵਿਰਸੇ ਦੀ ਟੀਮ ਵੱਲੋਂ ਆਪ ਸਭ ਨੂੰ ਇਸ ਸ਼ੁਭ ਦਿਹਾੜੇ ਤੇ ਢੇਰ ਸਾਰੀਆਂ ਵਧਾਈਆਂ। ਸਰੋਤਾ ਜਨ, ਪਿਛਲੇ ਸਾਲ ਇਸ ਦਿਨ ਤੇ ਅਸੀਂ ਆਪ ਜੀ ਨਾਲ ਪੋਥੀ ਪਰਮੇਸ਼ਰ ਕਾ ਥਾਨ ਵਿਚ ਸੰਗ੍ਰਹਿ ਕੀਤੇ ਗੁਣਾਂ ਦਾ ਖੁਲਾਸਾ ਕਰਨ ਦੀ ਸਿਲ ਪਰ ਕੋਸ਼ਿਸ਼ ਕੀਤੀ ਸੀ। ਅੱਜ ਦੇ ਪ੍ਰੋਗਰਾਮ ਵਿਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਦੀ ਸਾਂਝ ਆਪ ਜੀ ਨਾਲ ਪਾਵਾਂਗੇ।
1: ਪਰ ਪਹਿਲਾਂ ਸਰਵਣ ਕਰੋ ਜੀ ਗੁਰੂ ਅਰਜਨ ਸਾਹਿਬ ਜੀ ਦੇ ਅਮਰ ਉਪਦੇਸ਼ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 628 ਉੱਪਰ ਅੰਕਿਤ ਹਨ। ਇਸ ਸ਼ਬਦ ਦਾ ਗਾਇਨ ਕਰ ਰਹੇ ਹਨ ਭਾਈ ਗੁਰਮੇਲ ਸਿੰਘ, ਸਾਬਕਾ ਹਜ਼ੂਰੀ ਰਾਗੀ, ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਦਾ ਜਥਾ।

ਪਿਆਰੇ ਸਰੋਤਿਓ, ਕਦੇ ਵਿਚਾਰਿਆ ਹੈ ਕਿ ਸਿੱਖੀ ਵਿਰਸੇ ਦੇ ਬਾਨੀਆਂ ਨੇ ਇਸ ਬਾਣੀ ਨੂੰ ਆਪਣੀ ਬਾਣੀ ਨਹੀਂ ਸਗੋਂ ਤੁਰਕੀ ਬਾਣੀ ਕਿਉਂ ਆਖਿਆ ਹੈ? ਕਿਉਂਕਿ ਇਹ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ ਅਤੇ ਅਕਾਲ ਪੁਰਖ ਨੇ

ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਵਰ ਨੇ ਵਿਕਾਰਾਂ ਦੇ ਰਾਹ ਵਿੱਚ ਡੱਕਾ ਭਾਵ ਰੁਕਾਵਟ ਜਾਂ ਬੰਨਾ ਲਾ ਦਿੱਤਾ ਹੈ, ਉਸ ਮਨੁੱਖ ਦੇ ਅੰਦਰੋਂ ਪਰਮੇਸ਼ਵਰ ਨੇ ਦੁੱਖਾਂ ਦੇ ਰੋਗਾਂ ਦਾ ਡੇਰਾ ਵੀ ਉਪਾ ਦਿੱਤਾ। ਇਸ ਲਈ ਯਾਦ ਰੱਖੋ ਕਿ ਜਿਨ੍ਹਾਂ ਜੀਵਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕਰ ਦਿੱਤੀ ਹੈ, ਉਹ ਸਾਰੇ ਜੀਵ ਆਤਮਿਕ ਆਨੰਦ

ਇਹ ਸੰਤ ਜਨ ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭਨਾਂ ਥਾਵਾਂ ਵਿੱਚ ਮੌਜੂਦ ਹੈ, ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁੱਖ ਹੀ ਪ੍ਰਤੀਤ ਹੁੰਦਾ ਹੈ।

ਜਦ ਇਸ ਸਮੇਂ ਨਿਰੰਕਾਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਜਗਤ ਦੇ ਕਲਿਆਣ ਲਈ ਭੇਜਿਆ। ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਇਸੇ ਕੇਂਦਰੀ ਨੁਕਤੇ ਦੁਆਲੇ ਘੁੰਮਦੀ ਹੈ। ਭਾਈ ਗੁਰਦਾਸ ਜੀ ਅਵਨ ਪਹਿਲੀ ਵਾਰ ਦੀ 23ਵੀਂ ਪੌੜੀ ਵਿੱਚ ਲਿਖਦੇ ਹਨ

0: ਰੋਤਿਓ ਵਾਕਿਆ ਹੀ ਗੁਰੂ ਨਾਨਕ ਕਲਯੁਗ ਨੂੰ ਤਾਰਨ ਆਏ ਕਿਉਂਕਿ ਆਪ ਜੀ ਨੇ ਇੱਕ ਸੱਚੇ ਅਤੇ ਸੁੱਚੇ ਪ੍ਰਭੂ ਦੇ ਨਾਮ ਦਾ ਮੰਤਰ ਸਾਰੀ ਦੁਨੀਆਂ ਨੂੰ ਦਿੱਤਾ।
1: ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਧਰਮਾਂ ਦੇ ਵੱਡੇ ਵੱਡੇ ਧਾਰਮਿਕ ਅਸਥਾਨਾਂ ਦੇ ਪੰਡਤਾਂ, ਪੁਜਾਰੀਆਂ, ਜੋਗੀਆਂ, ਨਾਥਾਂ, ਸੰਨਿਆਸੀਆਂ, ਬਾਮ ਮਾਰਗੀਆਂ, ਬੁੱਧ, ਜੈਨ, ਸਿੱਖਾਂ ਦੇ ਜੀਵਨ ਵਿਹਾਰ ਨੂੰ ਬੜਾ ਨੇੜੇ ਹੋ ਕੇ ਦੇਖਿਆ ਅਤੇ ਗੁਰਬਾਣੀ ਅੰਦਰ ਅਨੇਕਾਂ ਉਦਾਹਰਣਾਂ ਦਿੱਤੀਆਂ ਹਨ।
0: ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਬਾਰੇ ਆਪ ਜੀ ਨੇ ਬਹੁਤ ਵਾਰ ਪੜ੍ਹਿਆ ਅਤੇ ਸੁਣਿਆ ਹੋਇਆ ਹੈ। ਇਹਨਾਂ ਉਦਾਸੀਆਂ ਸਮੇਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਦੇ ਸੱਚੇ ਦਰਵੇਸ਼ਾਂ, ਸੰਤਾਂ, ਫਕੀਰਾਂ, ਭਗਤਾਂ, ਬਾਬਾ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਦੇ ਡੇਰਿਆਂ ਤੇ ਪਹੁੰਚੇ ਅਤੇ ਉਹਨਾਂ ਦੀਆਂ ਲਿਖਤਾਂ ਨੂੰ ਪੜਚੋਲਿਆ ਅਤੇ ਦਰਗਾਹੀ ਇਨਸਾਫ਼ੀ ਤੱਕੜੀ ਤੇ ਤੋਲ ਕੇ ਉਹ ਸ਼ਬਦ ਸੰਭਾਲੇ ਜਿਨ੍ਹਾਂ ਦੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਰਸ਼ਨ ਕਰਦੇ ਹਨ।
1: ਭਾਵੇਂ ਕਿ ਕਥਾਵਾਚਕ ਜਾਂ ਲਿਖਾਰੀ, ਸ਼ਰਧਾ ਭਾਵਨਾ ਸਹਿਤ ਭਗਤਾਂ ਦੀ ਬਾਣੀ ਪੰਚਮ ਪਿਤਾ ਤੋਂ ਪਹਿਲਾਂ ਇਕੱਤਰ ਕੀਤੀ ਨਹੀਂ ਲਿਖਦੇ, ਪਰ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 32ਵੀਂ ਪੌੜੀ ਵਿੱਚ ਲਿਖਦੇ ਹਨ ਕਿ ਜਦ ਗੁਰੂ ਨਾਨਕ ਸਾਹਿਬ ਮੱਕੇ ਪਹੁੰਚੇ ਤਾਂ ਆਪ ਜੀ ਪਾਸ ਇੱਕ ਸੋਟਾ ਅਤੇ ਇੱਕ ਕਿਤਾਬ ਸੀ, ਆਸਾ ਹੱਥ ਕਿਤਾਬ ਅਤੇ 33ਵੀਂ ਪੌੜੀ ਵਿੱਚ ਲਿਖਦੇ ਹਨ ਪੁੱਛਣ ਕੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ, ਜਿਸ ਤੋਂ ਸਾਫ ਜਾਹਿਰ ਹੈ ਕਿ ਗੁਰੂ ਸਾਹਿਬ ਪਾਸ ਕਿਤਾਬ ਸੀ ਤੇ ਉਸ ਵਿੱਚ ਇਲਾਹੀ ਬਚਨ ਭਾਵ ਦਰਗਾਹੀ ਸ਼ਬਦ ਲਿਖੇ ਹੋਏ ਸਨ। ਇਸ ਕਿਤਾਬ ਵਿੱਚ ਸਿਰਫ ਅਮਲਾਂ ਦੀ ਗੱਲ ਕੀਤੀ ਹੈ ਗੁਰੂ ਨੇ,

ਸਰੋਤਾਜਨ ਤੁਸੀਂ ਇਹ ਪ੍ਰੋਗਰਾਮ ਕੈਰਪੋ ਦੇ ਹਲਕੇ ਵਿੱਚ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਨੂੰ। ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਗੁਰਗੱਦੀ ਆਪਣੇ ਸੱਚੇ ਆਗਿਆਕਾਰੀ ਸੇਵਕ ਭਾਈ ਲਹਿਣਾ ਜੀ ਨੂੰ ਕਰਤਾਰਪੁਰ ਵਿਖੇ 14 ਜੂਨ 1548 ਨੂੰ ਸੌਂਪ ਕੇ ਆਪ ਮੱਥਾ ਟੇਕ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਕਰਤਾਰਪੁਰ ਤੋਂ ਖੰਡੂਰ ਸਾਹਿਬ ਪ੍ਰਚਾਰ

0: ਹੁਕਮ ਵਿੱਚ ਆਪਣਾ ਜੀਵਨ ਬਸਰ ਕਰਨਾ ਹੀ ਸਿੱਖੀ ਦਾ ਮੁੱਢਲਾ ਅਸੂਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 967 ਉੱਤੇ ਪਟ ਸੱਤਾ ਤੇ ਬਲਵੰਡ ਦਾ ਉਚਾਰਨ ਸ਼ਬਦ ਹੈ। ਨਾਨਕ ਕਾਇਆ ਪਲਟ ਕਰ ਮਲ ਤਖ਼ਤ ਬੈਠਾ ਸਹਿਦਾਨੀ, ਭਾਵ ਅਨੇਕਾਂ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਬਟਾ ਕੇ, ਭਾਵ ਗੁਰੂ ਅੰਗਦ ਦੇਵ ਜੀ ਦੇ ਸਰੂਪ ਵਿੱਚ ਗੱਦੀ ਸੰਭਾਲ ਕੇ ਬੈਠਾ ਹੋਇਆ ਹੈ। ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤ ਹੈ, ਕੇਵਲ ਸਰੀਰ ਪਲਟਿਆ ਹੈ।
1: ਸ੍ਰੀ ਗੁਰੂ ਅੰਗਦ ਸਾਹਿਬ ਜੀ ਵੱਲੋਂ 63 ਸਲੋਕ 10 ਰਾਗਾਂ ਵਿੱਚ ਉਚਾਰਨ ਕੀਤੇ ਗਏ ਅਤੇ ਭਾਈ ਪੈੜਾ ਮੋਖਾ ਜੀ ਵੱਲੋਂ ਸ਼ਬਦ ਪੋਥੀ ਵਿੱਚ ਦਰਜ ਕਰਕੇ ਸੰਭਾਲ ਕੀਤੀ ਗਈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਅੱਗੋਂ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਜੀ ਨੂੰ ਖਡੂਰ ਸਾਹਿਬ ਵਿਖੇ 29 ਮਾਰਚ 1552 ਨੂੰ ਸੌਂਪ ਕੇ ਸ੍ਰੀ ਗੋਇੰਦਵਾਲ ਸਾਹਿਬ ਚਲੇ ਜਾਣ ਲਈ ਆਗਿਆ ਦਿੱਤੀ।
0: ਅਮਰਦਾਸ ਸਾਹਿਬ ਜੀ ਵੱਲੋਂ ਆਨੰਦ ਸਾਹਿਬ ਤਹਿਤ ਅਥਾਹ ਬਾਣੀ ਉਚਾਰਨ ਕੀਤੀ ਗਈ। ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਕੁੱਲ 907 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਿਰਾਜਮਾਨ ਹਨ। ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਅਤੇ ਸ਼ਬਦ ਪੋਥੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ 1 ਸਤੰਬਰ 1574 ਈਸਵੀ ਨੂੰ ਸੌਂਪ ਦਿੱਤੀ।
1: ਸ੍ਰੀ ਗੁਰੂ ਰਾਮਦਾਸ ਜੀ ਗੁਰੂ ਕਾ ਚੱਕ ਅੰਮ੍ਰਿਤਸਰ ਆਬਾਦ ਕਰਕੇ ਰਹਿਣ ਲੱਗੇ ਅਤੇ 679 ਦਰਗਾਹੀ ਸ਼ਬਦ ਤੇ ਸਲੋਕ 30 ਰਾਗਾਂ ਵਿੱਚ ਉਚਾਰਨ ਕੀਤੇ।
0: ਚੌਥੀ ਪਾਤਸ਼ਾਹੀ ਨੇ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ 1 ਸਤੰਬਰ 1581 ਨੂੰ ਗੁਰਗੱਦੀ ਸੌਂਪ ਦਿੱਤੀ। ਸਰੋਤਾਜਨ, ਤੁਸੀਂ ਸਿੱਖੀ ਵਿਰਸੇ ਦੇ ਇੱਕ ਪ੍ਰੋਗਰਾਮ ਰਾਹੀਂ ਪ੍ਰਿਥੀ ਚੰਦ ਦੀ ਵਿਰੋਧਤਾ ਦਾ ਸਾਕਾ ਸੁਣ ਚੁੱਕੇ ਹੋ। ਲੜੀ ਜੋੜਨ ਲਈ ਯਾਦ ਕਰਾ ਦੇਈਏ, ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਅਤੇ ਪੋਤਰੇ ਸੋਢੀ ਮਿਹਰਵਾਨ ਨੇ ਗੁਰੂ ਦਰਬਾਰ ਉੱਪਰ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਸਾਰੀ ਭੇਟਾ ਤੇ ਚੜਾਵਾ ਆਪ ਵਸੂਲ ਕਰਨ ਲੱਗ ਪਏ ਸਨ।
1: ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਿ ਸੇਵਕਾਂ ਨੇ ਭਾਰੀ ਉਪਰਾਲਾ ਕਰਕੇ ਅੰਮ੍ਰਿਤਸਰ ਦਾ ਪ੍ਰਬੰਧ ਪ੍ਰਿਥੀ ਚੰਦ ਤੇ ਸੋਢੀ ਮਿਹਰਵਾਨ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਬੰਧ ਹੇਠ ਲਿਆਂਦਾ।
0: ਜਿਸ ਕਾਰਨ ਪ੍ਰਿਥੀ ਚੰਦ ਨੇ ਆਪਣੇ ਸਹੁਰੇ ਪਿੰਡ ਹੇਅਰ ਇੱਕ ਵੱਖਰਾ ਦਰਬਾਰ ਤੇ ਸਰੋਵਰ ਕਾਇਮ ਕਰ ਲਿਆ ਅਤੇ ਆਪਣੀ ਰਚੀ ਕੱਚੀ ਬਾਣੀ ਦੀ ਪੋਥੀ 760 ਪੰਨੇ ਤਿਆਰ ਕਰਕੇ ਸਿੱਖ ਸੰਗਤਾਂ ਅਤੇ ਡੂਮ ਮਰਾਸੀਆਂ ਨੂੰ ਲਾਲਚ ਦੇ ਕੇ ਭਰਮਾਉਣ ਲੱਗੇ।
1: ਸਰੋਤਾਜਨ, ਹੇਹਰਾ ਪਿੰਡ ਅੰਮ੍ਰਿਤਸਰ ਤੋਂ ਲਾਹੌਰ ਜਾਂਦੀ ਸੜਕ ਤੇ ਸਥਿਤ ਹੈ। ਸਿੱਖ ਸੰਗਤਾਂ ਪ੍ਰਿਥੀ ਚੰਦ ਅਤੇ ਮਿਹਰਵਾਨ ਦੀਆਂ ਇਹ ਹਰਕਤਾਂ ਤੋਂ ਬਹੁਤ ਨਿਰਾਸ਼ ਸਨ।
0: ਇੱਕ ਦਿਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਡੇਰਾ ਬਾਬਾ ਨਾਨਕ ਵਿਖੇ ਬਾਬਾ ਧਰਮ ਚੰਦ ਬੇਦੀ ਦੇ ਅਕਾਲ ਚਲਾਣੇ ਦੀ ਅੰਤਿਮ ਅਰਦਾਸ ਸਮੇਂ ਪਹੁੰਚੇ। ਉੱਥੇ ਬਾਬਾ ਮਿਹਰ ਚੰਦ ਬੇਦੀ ਨੂੰ ਪਰਚੌਣੀ ਕਰਨ ਸਮੇਂ ਮਿਹਰਵਾਨ ਵੱਲੋਂ ਰਚੀ ਕੱਚੀ ਬਾਣੀ ਰਾਮਕਲੀ ਆਨੰਦ ਮਹੱਲਾ ਪੰਜਵਾਂ ਨਾਨਕ ਨਾਮ ਦੀ ਛਾਪ ਵਰਤ ਕੇ ਸੁਣਾਈ ਗਈ ਤਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਦੀ ਸੰਭਾਲ ਕਰਨ ਲਈ ਭਾਈ ਗੁਰਦਾਸ ਜੀ ਦਾ ਧਿਆਨ ਦਿਵਾਇਆ ਕਿ ਪ੍ਰਿਥੀ ਚੰਦ ਅਤੇ ਉਹਨਾਂ ਦਾ ਲੜਕਾ ਮਨੋਹਰ ਦਾਸ ਮਿਹਰਵਾਨ ਆਪਣੀ ਕੱਚੀ ਬਾਣੀ ਦਾ ਰਲਾ ਕਰ ਰਹੇ ਹਨ।
1: ਅੰਤਰਜਾਮੀ ਗੁਰੂ ਬਾਣੀ ਦੇ ਬੋਹਤ ਗੁਰੂ ਅਰਜਨ ਸਾਹਿਬ ਜੀ ਜਾਣਦੇ ਸਨ ਕਿ ਸਿੱਖੀ ਵਿਰਸੇ ਦੇ ਬਾਣੀਆਂ ਦੇ ਦਰਗਾਹੀ ਵਚਨ ਇਕੱਤਰ ਕਰਕੇ ਇੱਕ ਰੂਹਾਨੀ ਗ੍ਰੰਥ ਸਰੂਪ ਸੰਗਤਾਂ ਨੂੰ ਸੱਚੇ ਅਤੇ ਸੁੱਚੇ ਅਸੂਲਾਂ ਨਾਲ ਜੋੜਨ ਲਈ ਸੰਗ੍ਰਹਿ ਕੀਤਾ ਜਾਵੇ।
0: ਉਸੇ ਹੀ ਨਿਸ਼ਾਨੇ ਨੂੰ ਨਜ਼ਰ ਰੱਖਦੇ ਹੋਏ ਗਰੀਬ ਨਿਵਾਜ ਨੇ ਗੁਰੂ ਸਾਹਿਬਾਨਾਂ ਦੇ ਉਚਾਰਨ ਇਲਾਹੀ ਵਚਨ ਜੋ ਉਸ ਸਮੇਂ ਤੱਕ 4 ਵੱਖਰੀਆਂ ਵੱਖਰੀਆਂ ਪੋਥੀਆਂ ਰਾਹੀਂ ਪ੍ਰਕਾਸ਼ਮਾਨ ਸਨ ਇੱਕ ਗ੍ਰੰਥ ਅੰਦਰ ਇਕੱਤਰ ਕਰਨ ਦਾ ਉਪਰਾਲਾ ਕੀਤਾ।
1: ਸੰਨ 1601 ਵਿੱਚ श्री गुरु अर्जन साहिब जी ने अमृतसर विखे रामसर दे कंधे बैठ के श्री सुखमनी साहिब जी दी रचना कीती। अलाही बाणी दे संग्रह दी तैयारी आरंभी तां भगत काना, पीलू, छज्जू ते शाह हुसैन ने अपनियां रचनावां श्री गुरु अर्जन साहिब जी नूं सुना के बेनती कीती कि ए रचनावां तैयार कीते जा रहे ग्रंथ विच दर्ज करवा लईआं जाण।
0: पर गुरमत सिद्धांतां नाल मेल ना खांदियां होण करके प्रवान ना कीतियां गईआं, क्योंकि गुरु साहिब तां सिर्फ अमृत बाणी दा ही संग्रह कर रहे सन, जो अमर उपदेश राग माझ विच श्री गुरु ग्रंथ साहिब जी दे अंग 103 उपर विराजमान हन।

ਕੈਰਵੋ ਦੇ ਹਲਕੇ ਵਿੱਚ ਐਫਐਮ ਰੇਡੀਓ 93.3 ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟ ਰਣਜੀਤ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦੇਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਵਿੱਚ। ਸਰੋਤਿਓ, ਇਸ ਅੰਮ੍ਰਿਤ ਬਾਣੀ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ 4 ਸਾਲਾਂ ਵਿੱਚ ਸੰਗ੍ਰਹਿ ਕਰਕੇ ਸਿੱਖਾਂ ਨੂੰ ਪੋਥੀ ਪਰਮੇਸ਼ਰ ਕਾ ਥਾਨ ਦੇ ਦਰਸ਼ਨ ਕਰਵਾਏ। ਪਹਿਲੇ 4 ਗੁਰੂ ਸਾਹਿਬਾਨ ਦੀ ਦਰਗਾਹੀ ਬਾਣੀ ਦੀਆਂ ਪੋਥੀਆਂ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਪਾਸ

0: ਸਰੋਤਾ ਚੰਦ ਬਾਬਾ ਮੋਹਨ ਜੀ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਸਨ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਾਣੀ ਦੀਆਂ ਪੋਥੀਆਂ ਨੂੰ ਪਾਲਕੀ ਵਿੱਚ ਰੱਖ ਕੇ ਉੱਪਰ ਚੌੜ ਕਰਦੇ ਸ੍ਰੀ ਅੰਮ੍ਰਿਤਸਰ ਲਿਆਏ ਅਤੇ ਮੌਜੂਦਾ ਸ੍ਰੀ ਰਾਮਸਰ ਸਾਹਿਬ ਦੇ ਕੰਢੇ ਆਦਿ ਗ੍ਰੰਥ ਤਿਆਰ ਕਰਨ ਦਾ ਕਾਰਜ ਸ਼ੁਰੂ ਕੀਤਾ।
1: ਸਤਾਰਾਂ ਭੱਟਾਂ, 15 ਭੱਟਾਂ, 4 ਭਾਈ ਮਰਦਾਨਾ, ਰਾਏ ਦੀਵਾਨਾ ਭੱਟਾਂ ਅਤੇ ਬਾਬਾ ਸੁੰਦਰ ਜੀ ਦੇ ਸ਼ਬਦ ਸਲੋਕਾਂ ਨੂੰ ਤਰਤੀਬ ਅਨੁਸਾਰ ਦਰਜ ਕਰਕੇ ਸੰਨ 1604 ਵਿੱਚ ਆਦਿ ਗ੍ਰੰਥ ਦਾ ਪਾਵਨ ਸਰੂਪ ਤਿਆਰ ਕਰਵਾਇਆ।
0: ਸਿੱਖ ਖੋਜੀ ਜਨੋ, ਆਪ ਜੀ ਨੇ ਠੀਕ ਹੀ ਸੁਣਿਆ ਹੈ ਕਿ ਅਸੀਂ 17 ਭੱਟਾਂ ਦੀ ਉਚਾਰੀ ਬਾਣੀ ਆਖਿਆ ਹੈ। ਜੀ ਹਾਂ, 17। ਬਹੁਮਤ ਸਿੱਖ ਇਤਿਹਾਸਕਾਰ 11 ਭੱਟਾਂ ਦੀ ਉਚਾਰੀ ਬਾਣੀ ਦਾ ਜ਼ਿਕਰ ਕਰਦੇ ਹਨ। ਨੋਟ ਕਰੋ ਜੀ, 17 ਭੱਟਾਂ ਦੇ ਨਾਂ ਹਨ: ਕਲਸਹਾਰ, ਬਲ, ਪਲ, ਪਿਖਾ, ਦਾਸ, ਗਿਅਨ, ਹਰਵੰਸ, ਜਲ, ਜਾਲਪ, ਕਲ, ਕੀਰਤ, ਮਥੁਰਾ, ਨਲ, ਸਦਰੰਗ, ਸਲ, ਤਲ, ਜਲੈ।
1: ਸਰੋਤਾ ਚੰਦ ਦੀ ਪਹਿਲੀ ਬੀੜ ਭਾਈ ਬੰਨੋ ਜੀ ਲਾਹੌਰ ਨਿਵਾਸੀ ਜਲਦ ਬਣਵਾਉਣ ਲਈ ਲਾਹੌਰ ਲੈ ਗਏ ਸਨ। ਕੁਝ ਇਤਿਹਾਸ ਖੋਜੀ ਜਾਂ ਲਿਖਦੇ ਹਨ ਕਿ ਭਾਈ ਬੰਨੋ ਨੇ ਉਸ ਸਮੇਂ ਇੱਕ ਕਾਪੀ ਕਰਕੇ ਆਪਣੇ ਕੋਲ ਰੱਖ ਲਈ ਸੀ। ਅੱਜ ਭਾਈ ਬੰਨੋ ਵਾਲੀ ਬੀੜ ਕਈ ਸੰਗਤਾਂ ਦਾ ਕਾਰਨ ਬਣੀ ਹੋਈ ਹੈ। ਕੁਝ ਖੋਜੀ ਜਾਂ ਇਸ ਦਾ ਸਹਾਰਾ ਲੈ ਕੇ ਆਪਣੇ ਮਨਾਂ ਦੀਆਂ ਦੌੜਾਂ ਲਾਉਂਦੇ ਹਨ ਅਤੇ ਯੂਨੀਵਰਸਿਟੀਆਂ ਤੋਂ ਡਾਕਟਰ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਿੱਚ ਰੁੱਝੇ ਹੋਏ ਹਨ।
0: ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦੀ ਅਗਵਾਈ ਦਾ ਮਾਣ ਪ੍ਰਾਪਤ ਹੈ, ਹੋਵੇ ਕਿ ਕਿਉਂ ਨਾ। ਇੱਕੋ ਸਰਬ ਸਾਂਝੇ ਗ੍ਰੰਥ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ 6 ਗੁਰੂਆਂ ਤੋਂ ਇਲਾਵਾ 15 ਭਗਤਾਂ, 17 ਭਗਤਾਂ ਅਤੇ 4 ਸਿੱਖਾਂ ਸਣੇ ਕੁੱਲ 42 ਮਹਾਂਪੁਰਖਾਂ ਦੀ ਬਾਣੀ ਸੁਸ਼ੋਭਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ ਮਿਲਾ ਕੇ 5,895 ਸ਼ਬਦ, ਪੌੜੀ, ਸਲੋਕ ਆਦਿ ਹੁਕਮ ਸਰੂਪ ਹਨ, ਜਿਸ ਦਾ ਵੇਰਵਾ ਆਪ ਜੀ ਦੀ ਜਾਣਕਾਰੀ ਲਈ ਦੇਣਾ ਚਾਹੁੰਦੇ ਹਾਂ।
1: ਗੁਰੂ ਨਾਨਕ ਸਾਹਿਬ ਜੀ ਦੇ 974 ਸ਼ਬਦ,
0: ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਬਦ,
1: ਗੁਰੂ ਅਮਰਦਾਸ ਸਾਹਿਬ ਜੀ ਦੇ 907 ਸ਼ਬਦ,
0: ਗੁਰੂ ਰਾਮਦਾਸ ਸਾਹਿਬ ਜੀ ਦੇ 679 ਸ਼ਬਦ,
1: ਗੁਰੂ ਅਰਜਨ ਸਾਹਿਬ ਜੀ ਦੇ 2,218 ਸ਼ਬਦ,
0: ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸ਼ਬਦ,
1: ਭਗਤ ਕਬੀਰ ਜੀ ਦੇ 541 ਸ਼ਬਦ,
0: ਭਗਤ ਪ੍ਰੀਤ ਜੀ ਦੇ 134 ਸ਼ਬਦ,
1: ਭਗਤ ਨਾਮਦੇਵ ਜੀ ਦੇ 7 ਸ਼ਬਦ,
0: ਭਗਤ ਰਵਿਦਾਸ ਜੀ ਦੇ 41 ਸ਼ਬਦ,
1: ਭਗਤ ਤਰਲੋਚਨ ਜੀ ਦੇ 4 ਸ਼ਬਦ,
0: ਭਗਤ ਧੰਨਾ ਜੀ ਦੇ 4 ਸ਼ਬਦ,
1: ਭਗਤ ਬੈਣੀ ਜੀ ਦੇ 3 ਸ਼ਬਦ,
0: ਭਗਤ ਭੀਖਣ ਜੀ ਦੇ 2 ਸ਼ਬਦ,
1: ਭਗਤ ਜੈਦੇਵ ਜੀ ਦੇ 2 ਸ਼ਬਦ,
0: ਭਗਤ ਸੂਰਦਾਸ ਜੀ ਦੇ 2 ਸ਼ਬਦ,
1: ਭਗਤ ਸੈਨ ਜੀ ਦਾ 1 ਸ਼ਬਦ,
0: ਭਗਤ ਪੀਪਾ ਜੀ ਦਾ 1 ਸ਼ਬਦ,
1: ਭਗਤ ਪਰਮਾਨੰਦ ਜੀ ਦਾ 1 ਸ਼ਬਦ,
0: ਭਗਤ ਸਦਨਾ ਜੀ ਦਾ 1 ਸ਼ਬਦ,
1: ਭਗਤ ਰਾਮਾਨੰਦ ਜੀ ਦਾ 1 ਸ਼ਬਦ,
0: ਭੱਟਾਂ ਦੇ ਸਵੱਈਏ 123,
1: ਭਾਈ ਸੱਤਾ ਤੇ ਬਲਵੰਡ ਜੀ ਦੇ 4-4 ਸ਼ਬਦ, ਬਾਬਾ ਸੁੰਦਰ ਜੀ ਦੇ 6 ਸ਼ਬਦ, ਭਾਈ ਮਰਦਾਨਾ ਜੀ ਦੇ 3 ਸ਼ਬਦ,
0: ਸੋਚਿਓ ਕਦੀ ਵਿਚਾਰਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਕਾਲ ਪੁਰਖ ਨੂੰ 15,088 ਵੱਖਰੇ ਵੱਖਰੇ ਨਾਮਾਂ ਨਾਲ ਦਰਸਾਇਆ ਗਿਆ ਹੈ।
1: ਸਰੋਤਾ ਚੰਦ, ਇੱਧਰ ਪੋਥੀ ਸਾਹਿਬ ਦੀ ਸੰਪਾਦਨਾ ਸੰਪੂਰਨ ਹੋਈ, ਉੱਧਰ ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ ਸ੍ਰੀ ਹਰਿਮੰਦਰ ਸਾਹਿਬ ਮੁਕੰਮਲ ਤਿਆਰ ਹੋ ਗਿਆ ਸੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਦਰੋਂ ਸੁਦੀ 1 ਸੰਮਤ 1661 ਬਿਕਰਮੀ ਨੂੰ ਸ੍ਰੀ ਰਾਮਸਰ ਤੋਂ ਆਦਿ ਗ੍ਰੰਥ ਪੋਥੀ ਪਰਮੇਸ਼ਰ ਕਾ ਥਾਨ ਬਾਬਾ ਬੁੱਢਾ ਜੀ ਦੇ ਸੀਸ 'ਤੇ ਰਖਵਾ ਕੇ ਆਪ ਚੌਰ ਕਰਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ।
0: ਸੁੰਦਰ ਚਾਨਣੀ ਦੇ ਥੱਲੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੇ ਮੁੱਖ ਵੱਖ ਲਿਆ ਤਾਂ ਇਹ ਫਰਮਾਨ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।

ਸਿੱਖੀ ਵਿਰਸੇ ਨਾਲ ਜੁੜੇ ਸਰੋਤੇ, ਕਦੇ ਵਿਚਾਰਿਆ ਜੀ ਕਿ ਸਤਿਗੁਰੂ ਜੀ ਨੇ ਇਹ ਗੁਰਬਾਣੀ ਦਾ ਗ੍ਰੰਥ ਆਪਣੇ ਸਿਰ ਕਿਉਂ ਨਾ ਚੁੱਕਿਆ, ਸਗੋਂ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਇਹ ਸਵਾਲ ਬਾਬਾ ਬੁੱਢਾ ਜੀ ਨੇ ਵੀ ਕੀਤਾ ਸੀ, ਜਿਸ ਦੇ ਜਵਾਬ ਵਿੱਚ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਬਾਬਾ ਜੀ ਤੁਹਾਡਾ ਸਿਰ ਤਨ ਹੈ, ਜਿਸ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਛੂਏ ਹਨ। ਪਰ ਮੈਨੂੰ ਵੱਡੇ ਗੁਰਾਂ ਭਾਵ ਗੁਰੂ ਨਾਨਕ ਸਾਹਿਬ ਤੇ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਬਸ ਨਹੀਂ, ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਸਿੱਖੀ ਦੇ ਇੱਕ ਬਹੁਤ ਅਮਰ ਅਸੂਲ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਸਨ। ਸਵਾਗਤ ਹੀ ਤੁਹਾਡਾ ਸਵਾਲ ਹੋਵੇਗਾ ਕਿ ਉਹ ਕਿਸ ਤਰ੍ਹਾਂ। ਇਤਿਹਾਸ ਖੋਜੋ, ਆਪ ਜਾਣਦੇ ਹੋ ਕਿ ਉਸ ਸਮੇਂ ਹਿੰਦੁਸਤਾਨੀ ਜਨਤਾ ਬ੍ਰਾਹਮਣੀ ਕਰਮ ਕਾਂਡੀ ਚਾਰ ਵਰਨਾਂ ਵਿੱਚ ਵੰਡੀ ਹੋਈ ਸੀ ਅਤੇ ਸ਼ੂਦਰ ਅਤੇ ਵੈਸ਼ਾ ਨੂੰ ਵੇਦ ਪੜ੍ਹਨਾ ਤਾਂ ਕੀ ਸੁਣਨ ਦੀ ਵੀ ਇਜਾਜ਼ਤ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਇੱਕ ਪਰਤ ਚਲਾਈ ਸੀ ਕਿ ਇੱਕ ਸ਼ੂਦਰ ਮਰਦਾਨੇ ਪਾਸੋਂ ਗੁਰਬਾਣੀ ਦਾ ਕੀਰਤਨ ਕਰਵਾਇਆ ਅਤੇ ਬਾਲੇ ਪੈਸ਼ ਨੂੰ ਸਦਾ ਨਾਲ ਰੱਖਿਆ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਚਾਹੁੰਦੇ ਸਨ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਿਰਮੌਰ ਗ੍ਰੰਥ ਦੀ ਬਾਣੀ ਨੂੰ ਸਿਰ ਉੱਪਰ ਚੁੱਕਣ ਦਾ ਸੁਭਾਗ ਵੀ ਇੱਕ ਵੈਸ਼ ਨੂੰ ਦਿੱਤਾ ਜਾਵੇ ਤਾਂ ਜੋ ਜਾਤੀ ਬਹਿਮਾਂ ਤੋਂ ਛੁਟਕਾਰਾ ਪਾਇਆ ਜਾਵੇ। ਵਾਹ ਮੇਰੇ ਸਤਿਗੁਰਾਂ, ਤੇਰੀਆਂ ਤੂੰ ਹੀ ਚਾਹ। ਸਾਰਾ ਦਿਨ ਅਲਾਹੀ ਸ਼ਬਦ ਕੀਰਤਨ ਤੇ ਗੁਰੂ ਕੇ ਲੰਗਰ ਦਾ ਪ੍ਰਵਾਹ ਚੱਲਿਆ। ਰਾਤ ਨੂੰ ਦੀਪਮਾਲਾ ਹੋਈ। ਰਾਤ ਸਮੇਂ ਆਦਿ ਗ੍ਰੰਥ ਦਾ ਸੁਖ ਆਸਨ ਕਰਕੇ ਸ੍ਰੀ ਕੋਠਾ ਸਾਹਿਬ ਵਿਖੇ ਸੁੰਦਰ ਪਲੰਗ ਤੇ ਵਿਰਾਜਮਾਨ ਕੀਤਾ ਗਿਆ। ਗੁਰੂ ਜੀ ਆਪ ਪਲੰਗ ਤੇ ਹੇਠਾਂ ਚਾਦਰ ਵਿਛਾ ਕੇ ਵਿਸਰਾਮ ਕਰਨ ਲੱਗੇ। ਸਰੋਤਾ ਜਨ, ਇਹ ਕੋਠਾ ਸਾਹਿਬ ਗੁਰੂ ਅਰਜਨ ਸਾਹਿਬ ਦੀ ਰਿਹਾਇਸ਼ ਹੋਇਆ ਕਰਦੀ ਸੀ। ਆਪ ਜੀ ਉਸ ਸਮੇਂ ਤੋਂ ਬਾਅਦ ਕਦੀ ਵੀ ਪਲੰਗ ਤੇ ਨਹੀਂ ਸੁੱਤੇ। ਆਪ ਜੀ ਦੀ ਜਾਣਕਾਰੀ ਲਈ ਨਿਰਮਾਣ ਕਰਾ ਦਿੰਦੇ ਸੀ। ਕੋਠਾ ਸਾਹਿਬ ਅੱਜ ਅਕਾਲ ਤਖ਼ਤ ਵਿੱਚ ਇੱਕ ਕਮਰਾ ਹੈ, ਜਿਸ ਵਿੱਚ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਹੁੰਦਾ ਹੈ ਅਤੇ ਹਰ ਰੋਜ਼ ਨਵੀਂ ਖਦਰ ਦੀ ਚਾਦਰ ਉਸ ਪਲੰਗ ਥੱਲੇ ਵਿਛਾਈ ਜਾਂਦੀ ਹੈ, ਕਿਉਂਕਿ ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਅਰਜਨ ਸਾਹਿਬ ਅੱਜ ਵੀ ਉੱਥੇ ਵਿਰਾਜਮਾਨ ਹਨ। ਸਰੋਤਾ ਤੁਸੀਂ ਇਹ ਪ੍ਰੋਗਰਾਮ ਐਫਐਮ ਰੇਡੀਓ CIS 93.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਵੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦੇਣੀ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਯਾਦ ਨੂੰ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਓ, ਆਪ ਜੀ ਦਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਅਤੇ ਮਹਾਨਤਾ ਵੱਲ ਲੈ ਚੱਲੀਏ। ਸਰੋਤਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਚਿਤ ਰੂਹਾਨੀ ਸ਼ਬਦ ਜਾਂ ਅਲੌਕਿਕ ਬਾਣੀ ਦਾ ਪਹਿਲਾ ਮੁੱਖ ਲੱਛਣ ਇਸ ਦੀ ਪਾਵਨਤਾ, ਅਗੰਮ ਗਿਆਨਤਾ ਅਤੇ ਆਵੇਸ਼ ਸੰਯੁਕਤਾ ਹੈ। ਸਿੱਖ ਸਾਧ ਅਨੁਸਾਰ ਸਿੱਖ ਸਤਿਗੁਰੂ ਵਾਹਿਗੁਰੂ ਨਾਲ ਇਕਮਿਕ ਸਨ, ਇਸ ਲਈ ਉਹਨਾਂ ਦੇ ਉਚਾਰੇ ਸੰਭਾਲੇ ਤੇ ਕਾਨੀਬੰਦ ਕੀਤੇ ਹੋਏ ਇਹ ਸ਼ਬਦ ਠੀਕ ਅਰਥਾਂ ਵਿੱਚ ਰੱਬੀ ਕਲਾਮ ਜਾਂ ਬ੍ਰਹਮ ਬਾਣੀ ਨਹੀਂ, ਸਗੋਂ ਇਹ ਤਾਂ ਸਿੱਖ ਸਤਿਗੁਰਾਂ ਦੇ ਆਪਣੇ ਬਿਆਨ ਅਨੁਸਾਰ ਪ੍ਰਭ ਕੀ ਬਾਣੀ, ਗੋਬਿੰਦ ਕੀ ਬਾਣੀ, ਖਸਮ ਕੀ ਬਾਣੀ ਅਤੇ ਤੁਰ ਕੀ ਬਾਣੀ ਹਨ।

ਇਹਨਾਂ ਕਥਨਾਂ ਦੇ ਸਦੀਵੀ ਸੱਚ ਹੋਣ ਦੀ ਗਵਾਹੀ ਭਰਦਿਆਂ ਜਾਂ ਮਾਨੋ ਗਰੰਟੀ ਕਰਦਿਆਂ ਇਹਨਾਂ ਦੇ ਪਾਵਨ ਸੰਗ੍ਰਹਿਕਾਰ ਤੇ ਮਹਾਨ ਸੰਪਾਦਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸੇ ਲਈ ਇਹ ਵੀ ਆਪੇ ਲਿਖ ਗਏ ਹਨ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਇਉਂ ਇਹ ਮਨੋਹਰ ਬਾਣੀ ਉਹਨਾਂ ਨੂਰਾਨੀ ਹਸਤੀਆਂ ਦੇ ਮੁਖਾਰਬੰਦ ਤੋਂ ਸਹਿਲ ਸਵਾਪ ਉੱਚਰਦੀ ਰਹੀ ਹੈ। ਗੁਰੂ ਸਾਹਿਬਾਨ ਆਪ ਅਲਾਹੀ ਜੋਤ ਦੇ ਸਾਕਾਰ ਰੂਪ ਸਨ ਅਤੇ ਸਦੀਵੀ ਸੱਚ ਨਾਲ ਸਿੱਧੇ ਤੇ ਨਿਰੰਤਰ ਤੌਰ ਤੇ ਕੇਵਲ ਜੁੜੇ ਹੀ ਨਹੀਂ ਸਗੋਂ ਇੱਕ ਸੁਰ ਵੀ ਹੋਏ ਪਏ ਸਨ। ਇਸੇ ਲਈ ਉਹ ਰੱਬੀ ਹੁਕਮ ਤੇ ਅਹਿਲਾਮ ਦੇ ਪ੍ਰਗਟਾਓ ਦਾ ਪ੍ਰਮਾਣਿਕ ਮਾਧਿਅਮ ਬਣ ਚੁੱਕੇ ਸਨ। ਇਸੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਹਮ ਗਿਆਨ ਦੀ ਜਾਗਦੀ ਜੋਤ ਅਤੇ ਦਸਾਂ ਸਤਿਗੁਰਾਂ ਦਾ ਆਤਮਿਕ ਸਰੂਪ ਮੰਨੇ ਗਏ ਹਨ। ਸਰੋਤਿਓ, ਇਸ ਅਦੁੱਤੀ ਦਾਤ ਦਾ ਦੂਜਾ ਮੁੱਖ ਲੱਛਣ ਇਹ ਹੈ ਕਿ ਸਿੱਖ ਸਤਿਗੁਰਾਂ ਨੇ ਇਸ ਬ੍ਰਹਮ ਗਿਆਨ ਨੂੰ ਖੁਦ ਆਪਣੇ ਜੀਵਨ ਕਾਲ ਵਿੱਚ ਹੀ ਆਪੇ ਸੰਭਾਲ ਕੇ ਇਸ ਦੀ ਪ੍ਰਮਾਣਿਕਤਾ ਤੇ ਸ਼ੁੱਧ ਸਰੂਪਤਾ ਅਤੇ ਸਦੀਵੀ ਮੋਹਰ ਵੀ ਲਾ ਦਿੱਤੀ ਸੀ। ਇਸ ਤੋਂ ਛੁੱਟ ਇਹਨਾਂ ਦਾ ਤੀਜਾ ਮੁੱਖ ਲੱਛਣ ਇੱਕ ਹੋਰ ਪੱਖੋਂ ਵਿਸ਼ੇਸ਼ ਹੈ ਅਤੇ ਆਪਣੀ ਉਦਾਹਰਣ ਆਪ ਹੀ ਹੈ। ਹਰੀ ਰਸ ਤੇ ਭਗਤੀ ਭਾਵ ਆਤਮਕ ਗੁਣਾਂ ਤੇ ਸਦਾਚਾਰਕ ਸਿਹਤਾਂ, ਸਮਾਜਿਕ ਹਿੱਤਾਂ ਤੇ ਸੱਭਿਆਚਾਰਕ ਸਾਂਝਾਂ ਦੀ ਜੋ ਮਹਾਨ ਧਾਰਾ ਭਾਵ ਭਗਤੀ ਲਹਿਰ 12ਵੀਂ ਤੇ 13ਵੀਂ ਸਦੀ ਦੌਰਾਨ ਹਿੰਦੁਸਤਾਨ ਉਪ ਮਹਾਂਦੀਪ ਵਿੱਚ ਚਾਲੂ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਦੇ ਕੇਵਲ ਸੰਗਮ ਹੀ ਨਹੀਂ ਸਗੋਂ ਉਸਦੀ ਹੋਣ ਦੇ ਸਭ ਤੋਂ ਵੱਡੇ ਸਬੂਤ, ਉਸਦੇ ਨਕਸ਼ਿਕ ਦੀ ਸਭ ਤੋਂ ਵੱਡੀ ਗਵਾਹੀ ਅਤੇ ਉਸਦੀ ਦੇਣ ਦੀ ਸਭ ਤੋਂ ਵੱਡੀ ਤੇ ਵਿਸ਼ੇਸ਼ ਯਾਦਗਾਰ ਵੀ ਹਨ। ਇਸ ਕਥਨ ਦੀ ਸ਼ਾਖ ਇਹਨਾਂ ਵਿੱਚ ਸਤਿਗੁਰਾਂ ਦੀ ਬਾਣੀ ਦੇ ਤੁਰ ਨਾਲੋ ਨਾਲ ਥਾਂ ਪਰ ਥਾਂ ਸੰਚਿਤ ਉਹ ਰੂਹਾਨੀ ਬਾਣੀ ਵੀ ਪੜ ਰਹੀ ਹੈ ਜੋ 12ਵੀਂ ਸਦੀ ਦੇ ਬ੍ਰਾਹਮਣ ਪਰਿਵਾਰਕ ਪਿਛੋਕੜ ਰੱਖਣ ਵਾਲੇ ਭਗਤ ਜੈਦੇਵ ਜੀ ਪੂਰਬ ਵੱਲ, 13ਵੀਂ ਸਦੀ ਦੇ ਸੂਫੀ ਫਕੀਰ ਸ਼ੇਖ ਫਰੀਦ ਜੀ ਪੱਛਮ ਵੱਲ, 14ਵੀਂ ਸਦੀ ਦੀ ਮਹਾਨ ਆਤਮਾ ਭਗਤ ਨਾਮਦੇਵ ਜੀ ਦੱਖਣ ਵੱਲ ਅਤੇ 15ਵੀਂ ਸਦੀ ਦੇ ਸੁਪ੍ਰਸਿੱਧ ਸੰਤ ਭਗਤ ਕਬੀਰ ਜੀ ਉੱਤਰ ਵੱਲ ਗਾ ਸੁਣਾ ਕੇ ਆਪੋ ਆਪਣੇ ਇਲਾਕੇ ਦੇ ਸਭ ਲੋਕਾਂ ਨੂੰ ਇੱਕ ਦੂਜੇ ਨਾਲ ਅਤੇ ਇੱਕ ਦੂਜੇ ਨੂੰ ਇੱਕੋ ਰੱਬ ਨਾਲ ਜੋੜ ਰਹੇ ਸਨ। ਸਿੱਖ ਸਤਿਗੁਰਾਂ ਨੇ 15ਵੀਂ, 16ਵੀਂ ਤੇ 17ਵੀਂ ਸਦੀ ਦੌਰਾਨ ਵਿਚਰਦੇ ਇਹਨਾਂ ਰੂਹਾਨੀ ਤਰਾਨਿਆਂ ਨੂੰ ਕੇਵਲ ਸਾਂਭਣ ਤੇ ਕਾਨੀਵੰਦ ਕਰਨ ਦੀ ਪਹਿਲ ਨਹੀਂ ਕੀਤੀ ਸਗੋਂ ਇਹਨਾਂ ਨਾਲ ਆਪਣੇ ਲਿਖੇ ਉਚਾਰੇ ਹਜ਼ਾਰਾਂ ਇਹਲਾਮੀ ਨਗਮੇ ਵੀ ਸ਼ਾਮਲ ਕਰਕੇ ਇਸ ਨਿਧੀ ਨੂੰ ਭਰਪੂਰ ਤੇ ਸੁਰੱਖਿਅਤ ਵੀ ਆਪੇ ਕਰ ਦਿੱਤਾ ਸੀ। ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਇਹਨਾਂ ਸਾਰਿਆਂ ਨੂੰ ਇੱਕੋ ਇੱਕ ਅਨੂਠੇ ਨਿਯਮ ਅਨੁਕੂਲ ਇੱਕ ਬੇਜੋੜ ਠੁਕ ਵਿਆਕਰਨ ਵਿਧੀ ਸੰਗੀਤਕ ਰੀਤ ਤੇ ਵਿਗਿਆਨਕ ਤਰਤੀਬ ਅਨੁਸਾਰ ਬੀੜ ਕੇ ਸਭ ਨੂੰ ਇੱਕੋ ਜਿਹੇ ਸਥਾਨ ਤੇ ਸਨਮਾਨ ਦਾ ਭਾਗੀ ਬਣਾ ਕੇ ਰੱਬੀ ਨੂਰ ਤੇ ਰੂਹਾਨੀ ਗਿਆਨ ਦਾ ਇੱਕ ਅਜਿਹਾ ਵਿਸ਼ਾਲ ਸਾਗਰ ਵੀ ਬਣਾ ਦਿੱਤਾ ਸੀ ਜਿਸ ਵਿੱਚ ਜਦੋਂ ਕਦੇ ਵੀ ਜੋ ਕੋਈ ਵੀ ਜਿੱਥੇ ਕਿਤੇ ਵੀ ਜਿਵੇਂ ਕਿਵੇਂ ਵੀ ਟੁੱਬੀਆਂ ਲਾ ਕੇ ਪ੍ਰਸ਼ਾਦ ਤੇ ਨਦਰੀ ਨਦਰ ਨਿਹਾਲ ਹੋ ਸਕਦਾ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦੇ ਹੀ ਪਵਿੱਤਰ ਧਰਮ ਗ੍ਰੰਥ ਨਹੀਂ, ਇਹ ਤਾਂ ਸਾਰੀ ਦੁਨੀਆਂ ਦੇ ਇੱਕੋ ਇੱਕ ਵਿਲੱਖਣ ਅੰਤਰ ਧਰਮੀ ਧਰਮ ਗ੍ਰੰਥ ਵੀ ਹਨ। ਇਹਨਾਂ ਦੇ ਪਾਵਨ ਫਲੇਵਰ ਵਿੱਚ ਸ਼ਾਮਲ ਭਗਤਾਂ ਫਕੀਰਾਂ ਦੀ ਭਾਰੀ ਗਿਣਤੀ ਵਿੱਚ ਸੂਫੀ ਭਗਤ ਭੀਖਣ ਜੀ, ਵੈਸ਼ਨਵ ਮਤ ਨਾਲ ਜੁੜੇ ਭਗਤ ਰਾਮਾਨੰਦ ਜੀ, ਭਗਤ ਸੂਰਦਾਸ ਜੀ ਤੇ ਭਗਤ ਤੰਨਾ ਜੀ ਆਦਿ ਵੀ ਸ਼ਾਮਲ ਹਨ। ਇਉਂ ਹੀ ਬ੍ਰਾਹਮਣ ਪਰਿਵਾਰ ਚੋਂ ਭਗਤ ਪਰਮਾਨੰਦ ਜੀ, ਖੱਤਰੀ ਪਰਿਵਾਰ ਚੋਂ ਭਗਤ ਸੁੰਦਰਦਾਸ ਜੀ, ਵੈਸ਼ ਪਰਿਵਾਰ ਚੋਂ ਭਗਤ ਤਰਲੋਚਨ ਜੀ, ਭਟਕਲ ਸਹਾਰ ਤੇ ਰਾਜਪੂਤ ਪਰਿਵਾਰਕ ਪਿਛੋਕੜ ਵਾਲੇ ਭਗਤ ਪੀਪਾ ਜੀ ਨਾਲੋਂ ਨਾਲ ਵਿਰਾਜਮਾਨ ਹਨ।
ਇਹਨਾਂ ਵਿੱਚੋਂ ਕਈ ਤਾਂ ਅਜਿਹੀਆਂ ਜਾਤਾਂ ਤਬਕਿਆਂ ਤੇ ਕੰਮਾਂ ਕਿੱਤਿਆਂ ਨਾਲ ਸੰਬੰਧਿਤ ਹਨ, ਜਿਵੇਂ ਕਿ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਾਈ ਸੱਤਾ ਜੀ, ਭਗਤ ਸੈਨ ਜੀ ਤੇ ਭਗਤ ਸਦਨਾ ਜੀ, ਜਿਨ੍ਹਾਂ ਨੂੰ ਅਜੋਕੇ ਸਮੇਂ ਜਾਂ ਹੁਣ ਤੱਕ ਅਖੌਤੀ ਅਛੂਤ ਜਾਂ ਨਿਚਲੀਆਂ ਜਾਤਾਂ, ਪਛੜੀਆਂ ਸ਼੍ਰੇਣੀਆਂ ਜਾਂ ਦਲਿਤ ਤਬਕਾ ਦੱਸਿਆ ਤੇ ਮੰਨਿਆ ਜਾਂਦਾ ਰਿਹਾ ਹੈ। ਤਦੇ ਤਾਂ ਆਜ਼ਾਦ ਹਿੰਦੁਸਤਾਨ ਦੇ ਪਹਿਲੇ ਰਾਸ਼ਟਰਪਤੀ ਅਤੇ ਜਗਤ ਪ੍ਰਸਿੱਧ ਫਿਲਾਸਫਰ ਡਾਕਟਰ ਰਾਧਾ ਕ੍ਰਿਸ਼ਨ ਨੇ ਬਿਨਾਂ ਸੰਕੋਚ ਲਿਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਗਰਮੀ ਤੇ ਧਿਆਨਯੋਗ ਸਿੱਖ ਇਹ ਵੀ ਹੈ ਕਿ ਇਹਨਾਂ ਵਿੱਚ ਹਿੰਦੂ ਧਰਮ ਤੇ ਇਸਲਾਮ ਆਦਿਕ ਹੋਰ ਮਤਾਂ ਦੇ ਧਾਰਮਿਕ ਉਪਦੇਸ਼ਾਂ ਦੀਆਂ ਪਾਵਨ ਰਚਨਾਵਾਂ ਵੀ ਸ਼ਾਮਲ ਹਨ। ਉਹਨਾਂ ਵਿੱਚੋਂ ਹੀ ਮਹਾਨ ਤੇ ਨਿਤੜਕ ਉਪਦੇਸ਼ਕ ਭਗਤ ਕਬੀਰ ਜੀ ਨੇ ਮਾਨੋ ਐਲਾਨਿਆ ਆਖਿਆ ਸੀ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ।

ਸਰੋਤਾ ਜਨ ਤੁਸੀਂ ਇਹ ਪ੍ਰੋਗਰਾਮ ਕੈਲਵੋ ਦੇ ਹਲਕੇ ਵਿੱਚ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਆਪਣੇ ਰੇਡੀਓ ਸੈੱਟ ਹੁਣੇ ਹੀ ਆਨ ਕੀਤੇ ਹਨ ਤਾਂ ਆਪ ਜੀ ਨੂੰ ਯਾਦ ਕਰਾ ਦਈਏ ਕਿ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ।

ਕਰੋਤਾ ਚੰਦ ਸਿੱਖ ਸਤਿਗੁਰਾਂ ਨੇ ਇਹ ਪਾਵਨ ਬੀੜ ਅੰਦਰ ਸ਼ਬਦ ਅੰਕਿਤ ਕਰਨ ਸਮੇਂ ਇਹ ਨਹੀਂ ਵੇਖਿਆ ਕਿ ਇਹਨਾਂ ਸ਼ਬਦਾਂ ਨੂੰ ਉਚਾਰਨ ਕਰਨ ਵਾਲੇ ਕਿਸ ਮਤ, ਮਜ਼ਹਬ, ਰੰਗ, ਨਸਲ, ਜਾਤੀ ਜਾਂ ਸ਼੍ਰੇਣੀ ਨਾਲ ਸੰਬੰਧਿਤ ਸਨ, ਨਾ ਹੀ ਇਹ ਕਿ ਉਹ ਕਿਹੜੀ ਬੋਲੀ ਬੋਲਣ ਵਾਲੇ ਹਨ, ਕਿਹੜੇ ਸੂਬੇ ਜਾਂ ਇਲਾਕੇ ਦੇ ਜਨਤਾ ਸਨ। ਯਾਦ ਕਰਾ ਦੇਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 60 ਬੋਲੀਆਂ ਦਾ ਵਰਣਨ ਹੈ।

0: ਮਾਤਾ ਹਰੀ ਦਾ ਨਾਮ, ਪ੍ਰੇਮਾ ਭਗਤੀ ਅਤੇ ਸੱਚ ਆਚਾਰ ਦੇ ਇਸ ਪਾਵਨ ਜਹਾਜ ਨੂੰ ਸੰਚਨ ਅਸਾਰਨ ਲੱਗਿਆ। ਆਪਣੇ ਉਸ ਸਰਵ ਸਾਂਝੇ ਸਿਧਾਂਤ ਦੇ ਇਨ ਬਿਨ ਕਾਇਲ ਤੇ ਪਵਨ ਸਨ, ਜਿਸ ਨੂੰ ਬਿਆਨ ਕਰਦਿਆਂ ਉਹਨਾਂ ਨੇ ਆਪੇ ਇਹ ਕੁਝ ਖੁੱਲੇ ਆਮ ਆਖਿਆ ਸੀ। ਖੱਤਰੀ ਬ੍ਰਾਹਮਣ ਸੂਦ ਵੈਦ ਸਭ ਏਕੇ ਨਾਮ ਤ੍ਰਨਤ, ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪ੍ਰਣਤ। ਇਹ ਇੱਕ ਹਕੀਕਤ ਹੈ ਕਿ ਦੁਨੀਆਂ ਦੀ ਹੋਰ ਕਿਸੇ ਵੀ ਧਰਮ ਗ੍ਰੰਥ ਵਿੱਚ ਅਨੈ ਮਤੀਆਂ ਦੇ ਬਚਨਾਂ ਜਾਂ ਵਿਚਾਰਾਂ ਲਈ ਇਸ ਤਰ੍ਹਾਂ ਦੀ ਕੋਈ ਜੁਗਤ, ਉਦਾਰਤਾ ਤੇ ਸਮ ਦ੍ਰਿਸ਼ਟੀ ਪ੍ਰਗਟ ਨਹੀਂ, ਨਾ ਹੀ ਉਹਨਾਂ ਵਿੱਚ ਕਿਸੇ ਵੀ ਗੈਰ ਧਰਮੀ ਨੂੰ ਅਜਿਹਾ ਧਰਮ ਗ੍ਰੰਥਕ ਸਥਾਨ ਜਾਂ ਕਿਸੇ ਤਰ੍ਹਾਂ ਦਾ ਕੋਈ ਨਾ ਥਾਂ ਦਿੱਤਾ ਹੋਇਆ ਹੈ ਜਿਹੋ ਜਿਹਾ ਗੈਰ ਸਿੱਖ ਮਹਾਂਪੁਰਖਾਂ ਨੂੰ ਸਿੱਖ ਧਰਮ ਦੇ ਇਸ ਹਰ ਪੱਖੋਂ ਸਦੀਵੀ ਗੁਰੂ ਰੂਪ ਧਰਮ ਗ੍ਰੰਥ ਵਿੱਚ ਇਉਂ ਦਿੱਤਾ ਗਿਆ ਹੈ।
1: ਅਜਿਹਾ ਪ੍ਰੇਮਾ ਭਗਤੀ ਸਦਭਾਵਨਾ ਸਰਵ ਸਾਂਝ ਅਤੇ ਸਮਦ੍ਰਿਸ਼ਟੀ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇੱਕੋ ਇੱਕ ਅੰਤਰ ਧਰਮੀ ਗ੍ਰੰਥ ਹੀ ਨਹੀਂ, ਸਗੋਂ ਆਪਣੀ ਕਿਸਮ ਦੇ ਇੱਕੋ ਇੱਕ ਅੰਤਰਰਾਸ਼ਟਰੀ ਭਾਵ ਵਿਸ਼ਵ ਗ੍ਰੰਥ ਵੀ ਹਨ।
0: ਸਾਧੂ ਟੀ ਐਲ ਬਸਵਾਨੀ ਦੇ ਲਫ਼ਜ਼ਾਂ ਵਿੱਚ ਇਹ ਜਗਤ ਗ੍ਰੰਥ ਹਨ ਜੋ ਜਗਤ ਆਤਮਾ ਵਿੱਚੋਂ ਫੁੱਟ ਵਹਿ ਨਿਕਲੇ ਹਨ। ਇਹ ਠੀਕ ਅਰਥਾਂ ਵਿੱਚ ਸਮੂਹ ਮਨੁੱਖਤਾ ਦਾ ਇੱਕੋ ਇੱਕ ਅਜਿਹਾ ਸਰਵ ਸਾਂਝਾ ਤੇ ਸਰਵ ਹਿਤਕਾਰੀ ਧਰਮ ਗ੍ਰੰਥ ਹੈ।
1: ਇਹ ਇਸ ਲਈ ਵੀ ਕਿ ਇਹਨਾਂ ਵਿੱਚ ਸੰਚਿਤ ਬਾਣੀ ਦਾ ਦ੍ਰਿਸ਼ਟੀਕੋਣ ਤੇ ਵਿਸ਼ਾ ਵਸਤੂ ਵਿਸ਼ਵਾਰਥੀ, ਇਸ ਦਾ ਸੰਦੇਸ਼ ਸਰਵ ਦੇਸ਼ੀ ਤੇ ਉਪਦੇਸ਼ ਸਰਵਕਾਲੀ ਹੋਣ ਦੇ ਨਾਲ ਨਾਲ ਸਰਵ ਹਿਤਕਾਰੀ ਤੇ ਸਰਵ ਕਲਿਆਣਕਾਰੀ ਵੀ ਹੈ। ਇਸ ਵਿੱਚ ਅੰਕਤ ਸਾਰੀ ਬਾਣੀ ਮਨੁੱਖਤਾ ਦੇ ਦਤਾਰ ਪਾਲਣਹਾਰ ਤੇ ਰਾਖਣਹਾਰ ਰੱਬ ਜੀ ਨੂੰ ਕੀਤੀਆਂ ਮਿਸਾਲ ਬੇਨਤੀਆਂ ਤੇ ਜੋਦੜੀਆਂ ਤੋਂ ਵਧਿਤ ਹੈ।

ਸਰੋਤਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਜਿਹੀਆਂ ਹੋਰ ਅਰਜ਼ਾਂ ਤੇ ਅਰਜ਼ੋਈਆਂ ਕੇਵਲ ਸਿੱਖਾਂ, ਪੰਜਾਬੀਆਂ ਜਾਂ ਹਿੰਦੁਸਤਾਨੀਆਂ ਦੀ ਹੀ ਰੱਖਿਆ, ਸੰਭਾਲ ਤੇ ਪ੍ਰਤੀਪਾਲਣਾ ਆਦਿ ਲਈ ਨਹੀਂ, ਸਗੋਂ ਸੰਸਾਰ ਦੇ ਹਰ ਪ੍ਰਾਣੀ ਮਾਤਰ

0: ਸਦੀਸਾਂ ਵਰਤਮਾਨ ਸਮੇਂ ਦੇ ਮਹਾਨ ਤੇ ਮਸ਼ਹੂਰ ਇਤਿਹਾਸਕਾਰ ਸਰ ਅਨਲਰ ਤਾਇਨਵੀ ਨੇ ਇਹਨਾਂ ਨੂੰ ਸਰਬੱਤੀ ਸ਼ਬਦ ਸੰਗ੍ਰਹਿ ਦੱਸਦਿਆਂ ਅਤੇ ਮਨੁੱਖ ਜਾਤੀ ਦਾ ਸਾਂਝਾ ਰੂਹਾਨੀ ਖਜ਼ਾਨਾ ਮੰਨਦਿਆਂ ਲਿਖਿਆ ਹੈ। ਇਹ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਖਜ਼ਾਨੇ ਦੇ ਵੱਧ ਤੋਂ ਵੱਧ ਨੇੜੇ ਪਹੁੰਚਾਇਆ ਅਤੇ ਵਰਤਾਇਆ ਜਾਵੇ।
1: ਜਿੱਥੋਂ ਤੱਕ ਇਸ ਅਮਰ ਤੇ ਅਮੋਲਕ ਦਾਤ ਦੀ ਸਾਹਿਤਕ ਮਹੱਤਤਾ ਦਾ ਸੰਬੰਧ ਹੈ, ਸੰਸਾਰ ਦੇ ਸਭ ਵੱਡੇ ਧਰਮਾਂ ਅਤੇ ਉਹਨਾਂ ਦੀਆਂ ਪਵਿੱਤਰ ਧਰਮ ਪੁਸਤਕਾਂ ਬਾਰੇ ਭਰਮੀ ਜਾਣਕਾਰੀ ਰੱਖਣ ਤੇ ਪ੍ਰਮਾਣਿਤ ਪੁਸਤਕਾਂ ਲਿਖਣ ਪ੍ਰਕਾਸ਼ਨ ਵਾਲੇ ਪ੍ਰਸਿੱਧ ਵਿਦਵਾਨ ਮਿਸਟਰ ਡੰਕਨ ਗ੍ਰੀਨਲੀਫ ਨੇ ਲਿਖਿਆ ਹੈ, ਦੁਨੀਆ ਦੇ ਸ਼ਾਇਦ ਹੀ ਕਿਸੇ ਹੋਰ ਧਰਮ ਗ੍ਰੰਥ ਨੂੰ ਅਜਿਹੀ ਸਾਹਿਤਕ ਪੱਧਰ ਜਾਂ ਅਨੁਭਵੀ ਗਿਆਨ ਦੀ ਅਜਿਹੀ ਨਿਰੰਤਰ ਉਚਾਈ ਪ੍ਰਾਪਤ ਹੋ ਸਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਧਾਰਮਿਕ ਮਹੱਤਤਾ ਦੇ ਮਾਲਕ ਹੋਣ ਤੋਂ ਇਲਾਵਾ ਵਿਸ਼ਵ ਕਾਵਿ ਖੇਤਰ ਦੇ ਇੱਕ ਸ੍ਰੇਸ਼ਟ ਸ਼ਾਹਕਾਰ ਵੀ ਹਨ।
0: ਅਦੁੱਤੀ ਤੇ ਯਾਦਗਾਰੀ ਸ਼ਾਹਕਾਰ ਅਜਿਹੀਆਂ ਕਈ ਹੋਰ ਵਿਸ਼ੇਸ਼ਤਾਵਾਂ ਤੋਂ ਛੁੱਟ ਕਾਵਵਦ ਤੇ ਨਿਯਮਬੱਧ ਹੋਣ ਦੇ ਇਲਾਵਾ ਛੰਦਬੱਧ, ਰਾਗਬੱਧ ਤੇ ਤਾਨਬੱਧ ਵੀ ਹੈ ਅਤੇ ਇਹਨਾਂ ਦੇ ਪਾਵਨ ਅੰਗਾਂ ਵਿੱਚ ਹਰ ਸਮੇਂ ਸਥਾਨ ਤੇ ਸਥਿਤੀ ਨਾਲ ਸੰਬੰਧਿਤ ਮਨੁੱਖ ਦੇ ਸੁਧਾਰ ਤੇ ਉਧਾਰ ਲਈ ਆਦਰਸ਼ਿਕ ਗਾਡੀ ਰਾਹ ਬਦਿਤ ਹੈ।
1: ਗੁਰੂ ਸਾਹਿਬ ਜਿਸ ਸਾਹਿਤਕ ਰੰਗ ਤੇ ਕਲਾਤਮਕ ਢੰਗ ਰਾਹੀਂ ਜਿਸ ਸਿਰਤ ਤੇ ਸੁਹਿਰਦਤਾ ਨਾਲ ਇਹ ਅਨਮੋਲ ਬਚਨ ਨੂੰ ਬਿਆਨਿਆ ਹੈ, ਉਹ ਵੀ ਬੜੀ ਅਨੂਠੀ, ਰੂਹ ਖੇਲੀ ਤੇ ਦਿਲ ਟੁੰਬਣੀ ਹੈ। ਤਦੇ ਤਾਂ ਨੋਬਲ ਪ੍ਰਾਈਜ਼ ਜੇਤੂ ਮਿਸ ਪਰਲ ਬਕ ਨੇ ਆਪਣੇ ਨਿੱਜੀ ਅਧਿਐਨ ਤੇ ਅਨੁਭਵ ਦੇ ਆਧਾਰ ਤੇ ਸੰਨ 1960 ਵਿੱਚ ਇਹ ਸਾਫ਼ ਮੰਨਿਆ ਹੈ, ਮੈਂ ਹੋਰ ਮਹਾਨ ਧਰਮਾਂ ਦੇ ਧਰਮ ਗ੍ਰੰਥ ਵੀ ਪੜ੍ਹੇ ਅਤੇ ਵਿਚਾਰੇ ਹਨ, ਪਰ ਦਿਲ ਤੇ ਮਨ ਨੂੰ ਅਪੀਲਣ ਤੇ ਕੀਲਣ ਦੀ ਜੋ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਅਨੁਭਵ ਹੋਈ ਹੈ, ਉਹ ਮੈਨੂੰ ਹੋਰ ਕਿਸੇ ਵੀ ਧਰਮ ਦੇ ਧਰਮ ਗ੍ਰੰਥ ਤੋਂ ਹਾਸਲ ਨਹੀਂ ਹੋ ਸਕੀ। ਉਹਨਾਂ ਨੇ ਰਤਾ ਅਗੇਰੀ ਜਾ ਕੇ ਇਹ ਵੀ ਦੱਸਿਆ ਹੈ ਕਿ ਇਹਨਾਂ ਦੀ ਸਿੱਖਿਆ ਤੇ ਸੰਦੇਸ਼ ਹਰ ਧਰਮ ਦੇ ਅਨੁਯਾਈਆਂ ਨੂੰ ਉਹਨਾਂ ਦੇ ਹੀ ਭਲੇ ਲਈ ਸੰਬੋਧਿਤ ਹੈ। ਇਹ ਮਨੁੱਖੀ ਹਿਰਦੇ ਅਤੇ ਖੋਜੀ ਮਨ ਦੀ ਤਰਜਮਾਨੀ ਕਰਦੇ ਹਨ।
0: ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਜਿਹੀਆਂ ਸਿਫਤਾਂ, ਬਰਕਤਾਂ ਤੇ ਬਖਸ਼ਿਸ਼ਾਂ ਨੂੰ ਮੁੱਖ ਰੱਖਦਿਆਂ ਇਹ ਬੜੇ ਮਾਣ ਤੇ ਸਨਮਾਨ ਨਾਲ ਨਿਚੱਕ ਆਖਿਆ ਜਾ ਸਕਦਾ ਹੈ ਕਿ ਪਾਵਨ ਤੇ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਸੰਸਾਰ ਨੂੰ ਸਿੱਖ ਧਰਮ ਦੀ ਸਭ ਤੋਂ ਵੱਡੀ ਵਿਸ਼ੇਸ਼ ਤੇ ਵਡਮੁੱਲੀ ਦਾਤ ਹਨ।
1: ਇਸ ਨੂੰ ਮਨੁੱਖ ਜਾਤੀ ਲਈ ਸ੍ਰੀ ਗੁਰੂ ਅਰਜਨ ਸਾਹਿਬ ਜੀ ਰਾਹੀਂ ਅੱਜ ਤੋਂ 400 ਵਰੇ ਪਹਿਲਾਂ ਪ੍ਰਾਪਤ ਵਾਹਿਗੁਰੂ ਜੀ ਦੀ ਸਭ ਤੋਂ ਉੱਤਮ ਤੇ ਰੂਹਾਨੀ ਸੁਗਾਤ ਹਨ।
0: ਸਿੱਖਾਂ ਦੇ ਤਾਂ ਇਹ ਪਰਮ ਪਾਵਨ ਪ੍ਰਤੱਖ ਤੇ ਸਦੀਵੀ ਸਤਿਗੁਰੂ ਵੀ ਹਨ। ਜਾਹਰਾ ਜਹੂਰ, ਸਰਵ ਕਲਾ ਭਰਪੂਰ, ਹਲਤ ਪਲਤ ਦੇ ਰਾਖੇ, ਦਸਾਂ ਪਾਤਸ਼ਾਹੀਆਂ ਦੀ ਜਿਉਂਦੀ ਜਾਗਦੀ ਜੋਤ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ।
1: ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜਿਹਾ ਅਦੁੱਤੀ ਮਾਣ ਤੇ ਪਾਵਨ ਸਥਾਨ ਦੇਣ ਵਾਲੇ ਆਪਣੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਸ ਆਖਰੀ ਗਿਆਨ, ਫੁਰਮਾਨ, ਐਲਾਨ ਤੇ ਇਮਾਨ ਦੇ ਦ੍ਰਿੜ ਵਿਸ਼ਵਾਸੀ ਹਨ।

ਜਿਸਨੇ ਪਿਤਾ ਦਾ ਇਹ ਅੰਤਿਮ ਆਦੇਸ਼ ਅਤੇ ਗੁਰਸਿੱਖਾਂ ਦਾ ਇਹ ਵਿਸ਼ਵਾਸ ਪੂਰਤੀ ਵੀ ਕਰਵਾਉਂਦਾ ਹੈ ਕਿ ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਹੋਰ ਕੋਈ ਵੀ ਦੇਹਧਾਰੀ ਜਾਂ ਦੇਹ ਰਹਿਤ ਗੁਰੂ ਕਿਤੇ ਵੀ ਕਦੀ ਵੀ ਮੌਜੂਦ ਨਹੀਂ। ਸਿੱਖ ਸਤਿਗੁਰਾਂ ਦੇ ਪੈਰੋਕਾਰਾਂ ਨੂੰ ਦਿੱਤਾ ਗਿਆ ਇਹ ਹੁਕਮ ਅਤੇ ਉਹਨਾਂ ਵੱਲੋਂ ਉਸ ਦੀ ਸਦੀਆਂ ਵਧੀ ਤਾਮੀਲ ਹੀ ਸਿੱਖ ਧਰਮ ਸਾਹਿਤ ਦੇ ਇਤਿਹਾਸ ਦੀ ਮਾਨੋ ਨੀਂਹ ਹੈ। ਖਾਲਸਾ ਪੰਥ ਦੇ ਤਸੱਵਰ ਤਨਜੀਮ ਤੇ ਤਮੱਦਨ ਦਾ ਜਾਣੋ ਧੁਰਾ ਹੈ।

0: ਸੋਏ ਪਵਿੱਤਰ ਮਹਾਨ ਤੇ ਅਦੁੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਕੇਵਲ ਇੱਕ ਧਰਮ ਗ੍ਰੰਥ ਹੀ ਨਹੀਂ, ਸਗੋਂ ਉਹਨਾਂ ਦੇ ਪੂਜਨੀਕ ਤੇ ਪ੍ਰਗਟ ਗੁਰੂ ਸਦੀਵੀ ਤੇ ਸਾਖਿਆਤ ਇਸ਼ਟ ਵੀ ਹਨ। ਸਿੱਖ ਵਿਸ਼ਵਾਸ ਦੇ ਇਸ ਬੁਨਿਆਦੀ ਨੁਕਤੇ ਵੱਲ ਵੀ ਧਿਆਨ ਦਵਾਉਂਦਿਆਂ ਡੰਕਨ ਗ੍ਰੀਨਲੀਫ ਨੇ ਇਹ ਵੀ ਆਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬਾਨਾਂ ਦੇ ਆਪਣੇ ਗ੍ਰੰਥ ਹਨ, ਜਿਨ੍ਹਾਂ ਰਾਹੀਂ ਗੁਰੂ ਸਾਹਿਬ ਹਰ ਸਮੇਂ ਆਪਣੇ ਨਾਮ ਲੇਵਿਆਂ ਨਾਲ ਬੋਲਚਾਲ ਕਰਦੇ ਰਹਿੰਦੇ ਹਨ। ਇਸੇ ਲਈ ਇਹਨਾਂ ਨੂੰ ਗੁਰਬਾਣੀ ਭਾਵ ਗੁਰੂ ਦੀ ਆਵਾਜ਼ ਵੀ ਆਖਿਆ ਜਾਂਦਾ ਹੈ।
1: ਆਗਿਆ ਭਈ ਅਕਾਲ ਕੀ ਕਭੀ ਚਲਾਇਓ ਪੰਥ ਸਭ ਸਿੱਖਣ ਕੋ।
0: ਜੋ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ਼ਬਦਾਂ ਨੂੰ ਪੜ੍ਹਦਾ, ਗਾਉਂਦਾ ਜਾਂ ਸੁਣਦਾ ਹੈ, ਉਸ ਦਾ ਰਿਸ਼ਤਾ ਸਤਿਗੁਰਾਂ ਨਾਲ ਸਿੱਧਾ ਤੇ ਜਾਤੀ ਤੌਰ ਤੇ ਜੁੜ ਜਾਂਦਾ ਹੈ, ਕਿਉਂਕਿ ਸਤਿਗੁਰੂ ਇਹਨਾਂ ਵਿਖੇ ਆਪ ਹੀ ਇੱਕ ਬੜੇ ਵਾਸਤਵਿਕ ਭਾਵ ਵਿੱਚ ਮੂਰਤੀਮਾਨ ਹਨ। ਸਰੋਤਾ ਜਨ ਸੰਸਾਰ ਦੇ ਕਿਸੇ ਵੀ ਹੋਰ ਧਰਮ ਗ੍ਰੰਥ ਨੂੰ ਅਜਿਹੀ ਪਾਵਨ ਪਦਵੀ ਤੇ ਸਦੀਵੀ ਸਨਮਾਨ ਪ੍ਰਾਪਤ ਨਹੀਂ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਈਸਾਈ ਧਰਮ ਦੇ ਪੈਰੋਕਾਰ ਹੋਣ ਦੇ ਬਾਵਜੂਦ ਸੰਸਾਰ ਦੇ ਮੰਨੇ ਪ੍ਰਮੰਨੇ ਇਤਿਹਾਸਕਾਰ ਟਾਇਨਵੀ ਨੇ ਅੱਜ ਤੋਂ 4500 ਵਰੇ ਪਹਿਲਾਂ ਇਹ ਆਖਿਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਸਾਰੇ ਧਰਮ ਗ੍ਰੰਥਾਂ ਨਾਲੋਂ ਸਭ ਤੋਂ ਵੱਧ ਸਤਿਕਾਰੇ ਤੇ ਸਨਮਾਨੇ ਜਾਂਦੇ ਧਰਮ ਗ੍ਰੰਥ ਹਨ। ਇਹ ਸਿੱਖਾਂ ਲਈ ਅਜਿਹੀ ਮਹੱਤਤਾ ਤੇ ਮਾਨਤਾ ਦੇ ਵਧੇਰੇ ਭਾਗੀ ਹਨ ਜੋ ਮੁਸਲਮਾਨਾਂ ਲਈ ਕੁਰਾਨ, ਈਸਾਈਆਂ ਲਈ ਅੰਜੀਲ ਤੇ ਯਹੂਦੀਆਂ ਲਈ ਤੌਰਾਤ ਵਾਸਤੇ ਵਧਿਤ ਹੈ। ਇਹ ਤਾਂ ਸਿੱਖਾਂ ਦੇ ਸਦੀਵੀ ਸਾਖਿਆਤ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਕੇਵਲ ਧਾਰਮਿਕ ਰਹਿਬਰ ਅਤੇ ਅਧਿਆਤਮਿਕ ਇਸ਼ਟ ਹੀ ਨਹੀਂ, ਸਗੋਂ ਸਦਾਚਾਰਕ ਆਗੂ, ਸਮਾਜਿਕ ਰਹਿਬਰ ਅਤੇ ਸੱਭਿਆਚਾਰਕ ਪਥ ਪ੍ਰਦਰਸ਼ਕ ਵੀ ਹਨ। ਇਹ ਤਾਂ ਇਹਨਾਂ ਨੂੰ ਜਾਤੀ ਜਮਾਤੀ ਤੌਰ ਤੇ ਇੱਕ ਦੂਜੇ ਨਾਲ ਜੋੜ ਕੇ ਰੱਖਣ ਅਤੇ ਇੱਕ ਸੁਰ ਤੇ ਇੱਕਮੁੱਠ ਬਣਾਏ ਰੱਖਣ ਲਈ ਸਭ ਤੋਂ ਵੱਡੀ ਤੇ ਸਰਵ ਪ੍ਰਮਾਣ ਜੋੜਨ ਸ਼ਕਤੀ ਵੀ ਹੈ। ਜਿੱਥੋਂ ਤੱਕ ਸਿੱਖਾਂ ਦੇ ਜਾਤੀ ਭਾਵ ਵਿਆਕਰਤਿਕ ਰਿਸ਼ਤਿਆਂ ਦਾ ਤਾਲੁਕ ਹੈ, ਸਿੱਖਾਂ ਦੀ ਹਰ ਰੀਤ ਰਸਮ ਤੇ ਰਿਵਾਜ ਇਹਨਾਂ ਵਿੱਚ ਹੀ ਵਧਿਤ, ਗਾੜੀ ਰਾਹ ਤੇ ਹੁਕਮ ਹਦਾਇਤ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੈ। ਜਿੱਥੋਂ ਤੱਕ ਸਿੱਖਾਂ ਦੀ ਜਮਾਤੀ ਭਾਵ ਸਮੂਹਕ ਸੰਬੰਧਾਂ ਦਾ ਤਵੱਲਕ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਦਾ ਸੰਬੰਧ ਲਾਜ਼ਮ ਮਜਲੂਮ ਦਾ ਸੰਬੰਧ ਹੈ, ਮੂਲਿਕ ਤੇ ਅਨਿਖੜ ਸੰਬੰਧ ਹੈ। ਸਿੱਖ ਧਰਮ ਦਾ ਆਧਾਰ ਰੂਪ ਖਾਲਸਾ ਪੰਥ ਦੀ ਓਟ ਤੇ ਆਸਰਾ, ਸਿੱਖ ਸੱਭਿਆਚਾਰ ਦਾ ਮੂਲ ਸੋਮਾ ਤੇ ਸਿੰਘ ਤਬ ਦੀ ਸੰਚਾਲਕ ਸ਼ਕਤੀ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਇਸ ਦੇ ਖੇਤਰ ਵਿੱਚ ਸਮੇਂ ਸਮੇਂ ਉਦਾਸੀ, ਨਿਰਮਲੇ ਅਤੇ ਨਾਮਧਾਰੀ ਆਦਿ ਕਈ ਸੰਪਰਦਾਵਾਂ ਵੀ ਉਗਮਦੀਆਂ ਤੇ ਵਿਕਸਦੀਆਂ ਰਹੀਆਂ ਹਨ, ਪਰ ਸਭ ਦੇ ਸਾਂਝੇ ਇਸ਼ਟ ਅਤੇ ਓਟ ਆਸਰਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਰਹੇ ਹੋਣ ਕਰਕੇ ਅਜਿਹੀਆਂ ਸਭ ਧਿਰਾਂ ਸਿੱਖੀ ਦੇ ਘੇਰੇ ਅੰਦਰ ਹੀ ਵਿਚਰਦੀਆਂ ਰਹੀਆਂ ਹਨ ਤੇ ਵਿਚਰਦੀਆਂ ਰਹਿਣਗੀਆਂ। ਦੇਸ਼ਾਂ ਵਿਦੇਸ਼ਾਂ ਵਿੱਚ ਬਸ ਰਹੇ ਲੱਖਾਂ ਸਿੱਖਾਂ ਨੂੰ ਜੇਕਰ ਕਿਸੇ ਇੱਕ ਵਿਸ਼ੇਸ਼ ਚੀਜ਼ ਜਾਂ ਸਾਧਨ ਨੇ ਆਪੋ ਵਿੱਚ ਮਿਲਿਆ ਤੇ ਆਪਣੇ ਧੁਰੇ ਨਾਲ ਜੋੜਿਆ ਹੈ ਤਾਂ ਉਹ ਵੀ

0: ਗੁਰਸਿੱਖਾਂ ਦੇ ਸਾਂਝੇ ਗੁਰਦੇਵ ਤੇ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।
1: ਡਾਕਟਰ ਸ਼ਾਹ ਲਿਖਦੇ ਹਨ ਕਿ ਸਿੱਖ ਦੀ ਰਾਜੇ ਦੀ ਕਰਮੀ ਦਾ ਤਾਜ ਅਤੇ ਇਸ ਦੀ ਬਰਕਰਾਰੀ ਦਾ ਦਾਰੋ ਮਦਾਰ ਵੀ ਮੇਰੀ ਚਾਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਅਤੇ ਬਖਸ਼ਿਸ਼ ਹੈ। ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਮਤ ਦਾ ਕੇਵਲ 500 ਵਰਿਆਂ ਦੀ ਨਿੱਕੀ ਜਿਹੀ ਉਮਰ ਵਿੱਚ ਹੀ ਇੱਕ ਵਿਸ਼ਵ ਵਿਆਪੀ ਧਰਮ ਬਣ ਜਾਣ ਦਾ ਮੂਲ ਸੋਮਾ, ਮੁੱਖ ਕਾਰਨ ਅਤੇ ਓਟ ਆਸਰਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਧਾਰਮਿਕ ਗ੍ਰੰਥਾਂ ਦੇ ਖੋਜੀਓ, ਗੁਰੂ ਗ੍ਰੰਥ ਸਾਹਿਬ ਨਿਰਸੰਦੇਹ ਰੂਹਾਨੀ ਸਮਕਾਲੀ ਜੀਵਨ ਦਾ ਦਰਪਣ ਹੈ, ਸੱਭਿਆਚਾਰ ਦਾ ਸ਼ੀਸ਼ਾ ਹੈ, ਭਾਸ਼ਾਵਾਂ ਦਾ ਕੋਸ਼ ਹੈ, ਰਾਜਨੀਤਿਕ ਅਵਸਥਾ ਅਤੇ ਸ਼ਾਸਨ ਬਾਰੇ ਵਡਮੁੱਲੀ ਜਾਣਕਾਰੀ ਦਾ ਆਧਾਰ ਹੈ। ਇਸ ਤੋਂ ਉੱਪਰ ਉੱਠ ਕੇ ਜਦ ਵੀ ਤੁਸੀਂ ਵਿਚਾਰੋਗੇ, ਤੁਸੀਂ ਇਸ ਨਤੀਜੇ ਤੇ ਪਹੁੰਚੋਗੇ ਕਿ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਇਹ ਸਮਕਾਲੀ ਧਰਮਾਂ ਰਾਜਸੀ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਸਮਝਣ ਲਈ ਕੁੰਜੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੋਰ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਅੰਗਦ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀਆਂ ਅਨੇਕਾਂ ਘਟਨਾਵਾਂ ਤੇ ਪ੍ਰਕਾਸ਼ ਪਾਉਂਦਾ ਹੈ। ਬਾਬਰ ਦੇ ਹਮਲੇ, ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਸਮੇਂ ਦੇ ਹਾਕਮਾਂ ਦੀਆਂ ਜ਼ਿਆਦਤੀਆਂ ਬਾਰੇ ਵੀ ਅਨੇਕਾਂ ਸੰਕੇਤ ਇਸ ਪਾਵਨ ਗ੍ਰੰਥ ਚ ਮਿਲਦੇ ਹਨ। ਸਿੱਖਾਂ ਲਈ ਰੂਹਾਨੀ ਅਤੇ ਸਦਾ ਤੀਕ ਰਹਿਣ ਵਾਲਾ ਪੂਜਨੀਕ ਗੁਰੂ ਹੈ, ਅੰਧੇਰੇ ਨੂੰ ਦੂਰ ਕਰਨ ਵਾਲਾ ਚਾਨਣ ਹੈ। ਇਸ ਲਈ ਤਿਆਗੋ ਮੰਦੀਆਂ ਚੁਸਤੀਆਂ ਤੇ ਸ਼ੰਕੇ। ਗੁਰੂ ਦਾ ਲੜ ਪੜਨਾ ਸਿੱਖੀ ਦਾ ਪਹਿਲਾ ਉਪਜਾਊ ਕਦਮ ਹੈ, ਤਾਂ ਫਿਰ ਦੇਰ ਕਿਉਂ। ਇਤਿਹਾਸ ਖੋਜੀ ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਐਡਵੋਕੇਟ ਸਤਨਾਮ ਸਿੰਘ, ਡਾਕਟਰ ਕੁਲਵੰਤ ਸਿੰਘ, ਡਾਕਟਰ ਡਾਕਟਰ ਗੁਰਚਰਨ ਸਿੰਘ ਜੀਰਾ, ਡਾਕਟਰ ਸ਼ਾਨ, ਡਾਕਟਰ ਹਰਜਿੰਦਰ ਸਿੰਘ ਸੰਧੂ ਅਤੇ ਸਮਤਾ ਸਿੰਘ ਬ੍ਰਹਮੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਿੱਖੀ ਵਿਰਸੇ ਦੇ ਵਾਸਤੇ ਹੁਣੇ ਪ੍ਰੋਗਰਾਮ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪ ਜੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ। ਸਾਹਿਤਿਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵੀ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਜੀ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4742। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਸਾਡਾ ਫੈਕਸ ਨੰਬਰ ਹੈ ਏਰੀਆ ਕੋਡ 250-392-3374। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ GWSSA@telos.net।
2: ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰਾ ਦਈਏ ਜੀ, ਸਾਡਾ ਵੈਬ ਪੇਜ ਪਤਾ ਹੈ www.singsawa.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ।
1: ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਪਲੇਸ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
2: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ ਨੂੰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
1: ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ। ਤਦ ਤੱਕ ਲਈ ਹਰਦੀਪ ਕੌਰ,
2: ਸੰਦੀਪ ਕੌਰ
1: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਗੁਰੂ ਪਿਆਰੀ ਸਾਧ ਸੰਗਤ ਆਓ ਹਨ ਬਾਬਾ ਜੀ ਤੋਂ ਗੁਰਬਾਣੀ ਵਿਚਾਰ ਗੁਰ ਇਤਿਹਾਸ ਪਿਆਰ ਸਤਿ ਸਰਵਣ ਕਰੀਏ ਜੀ ਭੁੱਲ ਚੁੱਕ ਦੀ ਸੀਮਾ ਪਿਆਰ ਸਤਿ ਗੱਲ ਵਰਗੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ। ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੈ ਨਾਉ। ਹਾਰ ਬੈਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ ਰਹਾਉ। ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ, ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਉ। ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੇ।

ਨਾਉ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਉ ਮਤ ਦੇਖ ਭੂਲਾਂ ਵਿਚਰੈ ਪ੍ਰਚਿਤ ਨ ਆਵੈ ਨਾਉ ਸੁਲਤਾਨ ਹੋਵਾਂ ਮੇਲ ਲਸ਼ਕਰੋ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਣ ਪੀਣ ਅਪਿਆਉ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਉ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਕੁੱਸਾ ਕਟੀਆਂ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇ ਤੀਂ ਜਾਲੀਆਂ ਭਸਮ ਸੇ ਤੀ ਰਲ ਜਾਉ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਪੰਖੀ ਹੋਏ ਕਹਿ ਜੇ ਭਵਾ ਸੈ ਅਸਮਾਨੀ ਜਾਉ ਨਦਰੀ ਕਿਸੈ ਨ ਆਵਉ ਨਾ ਕਿਸ ਪੀਆ ਨ ਖਾਉ ਮਤ ਦੇਖ ਭੂ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਉ ਮਸੂ ਤੋਟ ਨ ਆਵਈ ਲੇਖਣ ਪੌਣ ਚਲਾਉ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਉ ਲੇਖੈ ਬਾਟ ਚਲਾਈਆਂ ਲੇਖੈ ਸੁਣ ਵੇਖਾਉ ਲੇਖੈ ਸਾਲ ਵਾਈਐ ਪੜ੍ਹੇ ਕੇ ਪੁੱਛਣ ਜਾਉ ਬਾਬਾ ਮਾਇਆ ਰਚਨਾ ਧੋ

ਕਾਲ ਜਿੱਥੇ ਬਹਿਸ ਮਝਾਈ ਆਏ ਤਿੱਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਈ ਕੀਮਤ ਕਿਨੈ ਨਾ ਪਾਈ ਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ।

ਤੂੰ ਵੱਡਿਆ ਸਿਉਂ ਕਿਆਰੀਸ ਜਿੱਥੇ ਨੀਚ ਸੰਭਾਲੀਆਂ ਆਉਣ ਤਿੱਥੇ ਨਦਰ ਤੇਰੀ ਬਖਸ਼ੀਸ। ਸ੍ਰੀ ਆਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮਰਦਾਰੂ ਪਰ ਨਿੰਦਾ ਪਰ ਮਲ ਮੁੱਖ ਸੁੱਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ ਊਤਮ ਸੇਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ। ਏਤੇ ਰਾਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਤ ਬੋਲਿਆ ਐ ਪਤ ਪਾਈਐ ਸੋ ਬੋਲਿਆ ਪ੍ਰਵਾਨ। ਫਿੱਕਾ ਬੋਲ ਵੇ ਗੁਚਨਾ ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੈ ਰਹਿਆ ਸਮਾਏ ਤਾਂ ਕਾ ਕਿਆ ਸਾਲਾਹਣਾ ਅਵਰ ਸਵਾਲ ਲਿਓਕਾਏ। ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਾ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕਉ ਦਰਬਾਰ। ਨਾਨਕ ਸੱਚ ਕਉ ਸੱਚ ਜਾਣੋ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਣ ਰਹਾਉ। ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣਹੇ ਵਖਾਣੇ ਜੇ ਤੜੇ ਹਉ ਤਿੰਨ ਬਲਹਾਰੈ ਜਾਉ। ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆ ਸਤ ਪਰਮਲ ਧਨਵਾਸ। ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸੈ ਪਹਿ ਆਖੀ ਹੈ ਸੁਖ ਜਿਸੈ ਹੀ ਪਾਸ। ਸੋ ਕਿਉਂ ਮਨੋ ਵਿਸਾਰੀਐ ਜਾਂ ਕੇ ਜੀ ਪੁਰਾਣ ਤਿਸ ਵੈਣੋ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਣ। ਸ੍ਰੀ ਰਾਗ ਮਹੱਲਾ ਪਹਿਲਾ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਈ ਸੱਚਾ ਨਿਸ਼ਾਨ ਰਹਾਉ। ਜਿੱਥੇ ਮਿਲਹੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁੱਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਉ ਦਵਾਉ ਇੱਕ ਆਵੇ ਇੱਕ ਜਾਹੇ ਉੱਠ ਰੱਖੀਐ ਨਾਮ ਸਲਾਰ। ਇੱਕ ਉਪਾਇ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਬਿਨ ਨਾਵੈ ਬੇਕਾਰ। ਭੈ ਤੇਰਾ ਡਰ ਅਗਲਾ ਖਪ ਖਪ ਸਿਜੈ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਬੇ ਡਿਠੇ ਖੇ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਾਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਸਤੀ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰੂ ਜਿਤ ਖਾਧੈ ਤਨ ਪੀੜੀਐ ਮਨ ਮਹਿ ਚੱਲੇ ਬੇਕਾਰ ਰਾਉ। ਰਤਾ ਪਹਿਨਣ ਮਨ ਰਤਾ ਸੁਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਤੇ ਆਨ। ਕਮਰ ਬੰਦ ਸੰਤੋਖ ਕਾ ਧਨ ਜੋਗਣ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਆਏ ਮਨ ਮਹਿ ਚੱਲੇ ਬੇਕਾਰ ਰਹਾਉ।
ਘੋੜੇ ਪਾਖਰ ਸੋਏ ਨੇ ਸਾਖਤ, ਬੂਝਣ ਤੇਰੀ ਬਾਟ, ਤਰਕਸ ਤੀਰ ਕਮਾਨ ਸਾਂਗ, ਤੇਗ ਬੰਦ ਗੁਣ ਤਹਾਤ, ਵਾਜਾ ਨੇਜਾ ਪਤ ਸਿਉ ਪ੍ਰਗਟ, ਕਰਮ ਤੇਰਾ ਮੇਰੀ ਜਾਤ, ਬਾਬਾ ਹੋਰ ਪੜਨ ਚੜ੍ਹਨਾ ਖੁਸ਼ੀ ਕੁਵਾਰ, ਜਿਤ ਚੜਿਆ ਏ ਤਨ ਪੀੜੀ ਆਏ, ਮਨ ਮਹਿ ਚਲੈ ਬੇਕਾਰ ਰਹਾਉ, ਘਰ ਮੰਦਰ ਖੁਸ਼ੀ ਨਾਮ ਕੀ, ਨਜ਼ਰ ਤੇਰੀ ਪਰਵਾਰ, ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ, ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀ ਐ, ਮਨ ਮਹਿ ਚਲੈ ਬੇਕਾਰ ਰਾਉ। ਸ੍ਰੀ ਰਾਗ ਮਹੱਲਾ ਪਹਿਲਾ, ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ, ਅਗਰ ਵਾਸ ਤਨ ਸਾਸ, ਅੱਠ ਸੱਠ ਤੀਰਥ ਕਾ ਮੁਖ ਟਿੱਕਾ, ਤਿਤ ਘੱਟ ਮਤ ਵਿਗਾਸ, ਓਤ ਮਤੀ ਸਲਾਹਣਾ ਸਚ ਨਾਮ ਗੁਣਤਾਸ, ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੀਰ ਕਮਾਈ ਹੈ, ਕੂੜੈ ਕੂੜਾ ਜੋਰ ਰਹਾਉ, ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ, ਨਾਉ ਸੁਦਾਈ ਆਪਣਾ ਹੋਵੈ ਸਿੱਧ ਸੁਮਾਰ, ਜਾਂ ਪਤ ਲੇਖੈ ਨਾ ਪਵੈ, ਸਭਾ ਪੂਜ ਖੁਆਰ, ਜਿਨ ਕਉ ਸਤਿਗੁਰ ਥਾਪਿਆ, ਤਿਨ ਮੇਟ ਨਾ ਸਕੈ ਕੋਇ, ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ, ਨਾਉ ਪੂਜੀਐ ਨਾਉ ਮੰਨੀਐ, ਅਖੰਡ ਸਦਾ ਸਚ ਸੋਏ, ਖੇਹੂ ਖੇਹ ਰਲਾਈਐ ਤਾਂ ਜੀਓ ਕਿਹਾ ਹੋਏ, ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ, ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ, ਸ੍ਰੀ ਰਾਗ ਮਹੱਲਾ ਪਹਿਲਾ। ਗੁਣਵੰਤੀ ਗੁਣ ਬਿਥਰੈ ਔਗੁਣਵੰਤੀ ਚਹੂਰ, ਜੇ ਲੋੜਹੇ ਵਰ ਕਾਮਣੀ ਨਾ ਮਿਲੀਐ ਪਿਰਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ, ਮੇਰੇ ਠਾਕੁਰ ਪੂਰੈ ਤਖਤ ਅਡੋਲ, ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ। ਪ੍ਰਭ ਹਰ ਮੰਦਰ ਸੋਹਣਾ, ਤਿਸ ਮਹਿ ਮਾਨਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਬਿਨ ਪੌੜੀ ਗੜ ਕਿਉਂ ਚੜਉ, ਗੁਰ ਹਰ ਧਿਆਨ ਨਿਹਾਲ, ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਹਾ ਹਰ ਨਾਉ, ਨਾਨਕ ਗੁਰ ਸਾਰ ਸਾਗਰ ਬੋਹਿਥਉ, ਗੁਰ ਤੀਰਥ ਦਰਿਆਉ, ਜੇ ਤਿਸ ਭਾਵੈ ਉਜਲੀ ਸਤ ਸਾਰ ਨਾਵਣ ਜਾਉ, ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ, ਪੂਰੈ ਥਾਨ ਸੁਹਾਵਣੈ ਪੂਰੈ ਆਸ ਨਿਰਾਸ, ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣ ਤਾਸ। ਸ੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗਲ ਮਿਲਹ ਅੰਕ ਸਹਿ ਲੜੀਆਂ, ਮਿਲਕੈ ਕਰੈ ਕਹਾਣੀਆਂ ਸਮਰੰਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹ, ਕਰਤਾ ਸਭ ਕੋ ਤੇਰਾ ਜੋਰ, ਏਕ ਸ਼ਬਦ ਵਿਚਾਰੀ ਹੈ ਜਾਂ ਤੂੰ ਤਾਂ ਕਿਆ ਹੋਰ ਰਾਉ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਪੈਰ ਰਿਸਾਲੂ ਤਾਂ ਮਿਲੈ ਜਾਂ ਗੁਰਕਾ ਸ਼ਬਦ ਸੁਣੀ, ਕੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ, ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ, ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ, ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸੱਚ ਸਮਾਏ, ਸੁਰਤ ਹੋਵੈ ਪਤ ਉਗਵੈ ਗੁਰਬਚਨੀ ਪਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਈ। ਸ੍ਰੀ ਰਾਗ ਮਹੱਲਾ ਪਹਿਲਾ। ਭਲੀ ਸਰੀ ਜੇ ਉਬਰੀ ਹਉਮੈ ਮੋਈ ਕਰਾਹ, ਦੂਤ ਲੱਗੇ ਫਿਰ ਜਾ ਕਰੀ ਸਤਿਗੁਰ ਕਾ ਬੇਸਾਹ, ਕਲਪ ਤਿਆਗੀ ਵਾਦ ਹੈ ਸੱਚਾ ਵੀ ਪਰਵਾਹ, ਨਾ ਮਾਨ ਰੇ ਸੱਚ ਮਿਲੈ ਪਉ ਜਾਈ, ਭੈ ਬੈਨੋ ਨਿਰਪਉ ਕਿਉਂ ਥੀਐ ਗੁਰਮੁਖ ਸ਼ਬਦ ਸਮਾਈ ਰਾਉ, ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ,
जग सुपना बाजी बनी खिन मह खेल खिलाई संजोगी मिल एक से वजोगी उठ जाई जो तस बाणा सो थी है अवरना करना जाई गुरमुख वस्त वे साई है सच वखर सच रास जिन्नी सच बणजया गुर पूरे साबास नानक वस्त पछाण सी सच सौदा जिस पास श्री राग महला पहला तात मिले पुन तात कहो सिफती सिफत समाई लाल गुलाल गहबरा सचा रंग चढ़ाओ सच मिले संतोखिया जहार जप एक पाई पाई रे संत जना की रेण संत सभा गुर पाई है मुकत पदार्थ तेन रहाऊ ऊचो थान सुहावना ऊपर महल मुरारू सच करनी दे पाई है दर घर महल प्यार गुरमुख मन समझाई है आत्म राम विचार त्रिबद कर्म कमाई है जिस त्रिविध कर्म कमाई है आसन देसा होए क्यों गुरबिन त्रिकुटी छुट सी सहज मिलिया है सुख होए निज कर महल पछाणी है नदर करे मल तोए बिन गुर मैल न उतरै बिन हार क्यों कार वास एको शब्द विचारी है अवर त्याग आस नानक देख दिखाई है हों सदबल हार है जासु श्री राग महला पहला त्रैग जीवन दुहागणी मुठी दूजै पाए कलर केरी कंध ज्यों अहनस किर टह पाए बिन शब्द सुख ना थीए पैर बिन दुख न जाए मुंदे पैर बिन क्या शिंगारू दर कर टोई ना लहे दरगह झूठ खुआर रहाऊ आप सुजान ना भुलई सचा वड किरसाण पहला धरती साधक है सच नाम दे दान नौ निद उपजै नाम एक कर्म पवै निशान गुर कौ जान न जानई क्या तिस चज आचार अंधलै नाम विसारिया मनमुख अंध गुवार आवण जान न चुकई मर जन्म होए कुवारू चंदन मोल अनाया कुंगू मांग संधूर चोआ चंदन बहुकणा पाना नाल कपूर जे धन कंत न पावई ता सब अडंबर कूड़ सब रस भोगण बाद है सब श्रृंगार विकारू जब लग शब्द न भेदी है क्यों सो है गुरुद्वार नानक तन सुहागणी जिन सह नाल प्यारू श्री राग महला पहला सुनी दे डरावणी जां जीओं विचों जाए पाही बुलंदी बिजवी धूओ न निकसुकाए पंचे रुने दुख परे बिनस गए बिनसे दूजै पाए मूड़े राम जप हो गुणसार हमें ममता महूनी सब मुठी अहंकार राउ जिनी नाम विसारिया कूड़ै दूजी कार लग दुबदा लागे पच मुए अंतर तृष्णा अग गुर राखे से उभरे होर मुठी तंदै ठग मुई प्रीत प्यार गया मुआ बैर विरोध तंदा थका हो मुई ममता माया क्रोध कर्म मिलै सच पाई है गुरमुख सदा निरोध सची कार सच मिलै गुरमत पलै पाए सो नर जमै ना मलै मरै ना आवै ना जाए नानक दर प्रधान सो दरगह पैंदा जाए श्री राग महला पहला तन जल बाल माटी पया मन माया मोह मनूर औगुण फिर लागू पए पूर बजावै तूर बिन शब्द परमाइय दुबदा डोबै पूर मान रे शब्द तरह चित लाई जिन गुरमुख नाम न बूझया मर जन्म आवै जाई राऊ तन सूचा सो आखिय जिस मह साचा नाऊ पै सच राती देहोरी जेवा सच सवाऊ सच्ची नजर निहाली है बहुड़ न पावै ताऊ साचे ते पवना पया पवन ते जल होए जल ते त्रिपवन साजिया कटकट जोत समोए निर्मल मैला ना

ਸੱਚ ਬਹਿ ਰਤੇ ਰਚੇ। ਜੋਤ ਸੱਚੀ ਮਨ ਮਾਹੀ, ਨਾਨਕ ਔਗੁਣ ਵਿਸਰੇ, ਗੁਰ ਰਾਖੇ ਪਤ ਤਾਹੀ। ਸ੍ਰੀ ਰਾਗ ਮਹਲਾ ਪਹਿਲਾ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੇ ਇੱਕ ਜਾਵਹੀ, ਪੂਰ ਭਰੇ ਅਹੰਕਾਰ, ਮਨ ਹਠ ਮਤੀ ਬੂਢੀਐ, ਗੁਰਮੁਖ ਪਾਈਐ ਸਾਰ, ਗੁਰਮੁਖ ਸੱਚ ਸੋ ਸਾਰ, ਗੁਰਬਿਨ ਕਿਉਂ ਤਰੀਐ ਸੁਖ ਹੋਏ, ਜਿਉ ਭਾਵੇ ਤੋ ਰੱਖ ਤੂੰ, ਮੈਂ ਅਵਰ ਨ ਦੂਜਾ ਕੋਈ ਰਹਾਉ, ਆਗੈ ਦੇਖੋ ਡੋ ਜਲੈ, ਪਾਛੈ ਹਰਿਉ ਅੰਗੂਰ, ਜਿਸ ਤੇ ਉਪਜੇ ਤਿਸ ਤੇ ਬਿਨਸੈ, ਕਟ ਕਟ ਸੱਚ ਭਰਪੂਰ, ਆਪੇ ਮੇਲ ਮਿਲਾਵ ਹੀ ਸਾਚੈ ਮਹਿਲ ਹਦੂਰ, ਸਾਹ ਸਾਹ ਤੁਝ ਸੰਭਲਾ ਕਦੇ ਨਾ ਵਿਸਾਰਿਓ, ਜਿਉ ਜਿਉ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪੇਓ, ਮਨ ਤਨ ਤੇਰਾ ਤੂੰ ਤਣੀ, ਗਰਭ ਨਿਵਾਰ ਸੁਮੇਓ, ਜਿਨ ਇਹ ਜਗਤ ਉਪਾਇਆ, ਤ੍ਰਿਪਵਨ ਕਰ ਆਕਾਰੂ, ਗੁਰਮੁਖ ਚਾਨਣ ਜਾਣੀਐ, ਮਨਮੁਖ ਮੁਗਧ ਗਵਾਰ, ਘਾਟ ਘਾਟ ਜੋਤ ਨਿਰੰਤਰੀ, ਬੂਝੈ ਗੁਰਮਤ ਸਾਰੂ, ਗੁਰਮੁਖ ਜਿਨੀ ਜਾਣਿਆ, ਤਿਨ ਕੀ ਚੈਸਾ ਬਾਸ, ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ, ਜੀਓ ਪਿੰਡ ਪ੍ਰਭ ਪਾਸੂ। ਸ੍ਰੀ ਰਾਗ ਮਹੱਲਾ ਪਹਿਲਾ।

ਸਾਸ ਤੂੰ ਸਰਬ ਜੀ ਅੰਮ੍ਰਿਤ ਪਾਲਹੀ ਲੇਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਤੂੰ ਭਾਵੈ ਤਿਉ ਨਿਰਜਾਸ ਜੀਅਰੀ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੇ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲੇ ਮਿਲੀਐ ਸੰਤੋ ਤਾਰੂ ਮੋਇਆ ਜਿਤ ਕਰ ਜਾਈਐ ਤਿਤ ਜੀਵਦਿਆਂ ਜੀਵਦਿਆਂ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰੂ ਅਨਹਦ ਬਾਣੀ ਪਾਈਐ ਤੈ ਹਉਮੈ ਹੋਏ ਬਿਨਾਸ਼ੂ ਸਤਿਗੁਰ ਸੇਵੇ ਆਪਣਾ ਹਾਉ ਸਦ ਕੁਰਬਣ ਤਾਸੁ ਖਾੜ ਦਰਗਹਿ ਪਹਿਨਾਈਐ ਹੈ ਮੁਖ ਹਰ ਨਾਮ ਨਿਵਾਸ ਜੈ ਦੇਖਾਂ ਤੈ ਰਬ ਰਹੇ ਸਿਵ ਸ਼ਕਤੀ ਕਾ ਮੇਲ ਤ੍ਰੈ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁੱਖ ਵਿਛੜੇ ਮਨਮੁਖ ਲਹੈ ਨਾ ਮੇਲ ਮਨ ਬੈਰਾਗੀ ਕਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਹੁੜ ਭੂਖ ਨਾ ਹੋਏ ਇਹ ਮਨ ਮਾਰ ਨਾਨਕ ਇਹ ਮਨ ਮਾਰ ਮੈਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹ ਮਨੋ ਮੂਰਖ ਲੋਭੀਆਂ ਲੋਭੇ ਲੱਗਾ ਲੋਭਾਨ ਸ਼ਬਦ ਨਾ ਪੀਜੈ ਸਾਕਤਾ ਦੁਰਮਤਿ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਭੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਣ ਮਨ ਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਨ ਐਥੈ ਤੰਦ ਪਟਾਈਐ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵੰਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉਂ ਦਰਗਹਿ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈਮ ਗੁਣ ਗਾ ਮਾਹੀ ਮਨ ਰੇ ਅਹਿਨਸ ਹਰ ਗੁਣ ਸਾਰੂ ਜਿਨ ਮਨ ਪਾਲ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਾਨ ਬਿਰਲੇ ਸੰਸਾਰੂ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋ ਮੈਂ ਗਤ ਗਏ ਨਾਹੀ ਸਹਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ।

ਹਰੇ ਅਗਨ ਨਿਵਾਰ ਮਾਰ ਗੁਰਮੁਖ ਹਰ ਜਲ ਪਾਹੇ ਅੰਤਰ ਕਮਲ ਪ੍ਰਗਾਸੇ ਆਉ ਅੰਮ੍ਰਿਤ ਭਰਿਆ ਗਾਹੇ ਨਾਨਕ ਸਤਿਗੁਰ ਮੀਤ ਕਾਰੁ ਸੱਚ ਪਾਵੇ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰੇ ਤੋਲ ਕੀਮਤ ਕਰੇ ਨਾ ਪਾਈਆ ਰਿਧ ਮਾਣਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੀ ਸਤ ਸੰਗਤ ਸਤਿਗੁਰ ਪਾਈਐ ਅਹਿਨਸ ਸਬਦ ਸੁਨਾਹੀ ਰਾਉ ਸੱਚ ਵਖਰਦਾਨ ਰਾਸ ਲੈ ਪਾਈਐ ਗੁਰ

ਸ਼ਬਦ ਸਮਾਏ ਸੱਚੇ ਸੱਚ ਸਮਾਏ ਸੱਚ ਰਤੇ ਗੁਰ ਮੇਲਿਆ ਹੈ ਸੱਚੇ ਸੱਚ ਸਮਾਏ ਮਨ ਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਤਨ ਨਾਮ ਹੈ ਘਟ ਘਟ ਗੈਰ ਗੰਭੀਰ ਨਾਨਕ ਗੁਰਮੁਖ ਪਾਈਐ ਦਰ

ਰਹਿਣ ਭਰਮੇ ਭਾਹੇ ਨਾ ਭਿਜਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਜੀਵ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਸਨ ਬੈਨ ਸਤਿਗੁਰੁ ਕਹਿ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉਮੈ ਤ੍ਰਿਸ਼ਨਾ ਮਾਰ ਰਹਾਉ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਐ ਗੁਰਮੁਖ ਹਰ ਨਿਵਲਾਏ ਆਪ ਗਿਆ ਸੁਖ ਪਾਇਆ ਮਿਲ ਸਲਲੈ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉਜਲ ਪਚੈ ਪਚਾਏ ਇਹ ਮਾਣਕ ਜੀ ਉਹ ਨਿਰਮੋਲ ਹੈ ਇਉਂ ਕੌਡੀ ਬਦਲੈ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਣ ਗੁਰਮਿਲ ਭਉਜਲ ਲੰਘੀ ਜਾਏ

ਸ੍ਰੀ ਰਾਗ ਮਹੱਲਾ ਪਹਿਲਾ ਵਣਜ ਘਰੋ ਵਣਜਾਰੇ ਹੋ ਵੱਖਰ ਲਿਓ ਸੰਭਾਲੋ ਜੈਸੀ ਵਸ ਸੰਬਸਾਹੀ ਹੈ ਜੈਸੀ ਨਿਭੈ ਨਾਲ ਅੱਗੇ ਸਾਸ ਜਾਣ ਹੈ ਲੈਸੀ ਵਸ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲਹੋ ਸੋ ਦੇਖੈ ਪਤੀ ਆਏ ਰਹਾਉ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਬਣਜ ਬਣਜੇ ਆਏ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੇ ਪੋਤੇ ਨਾ ਪਵੇ ਨਾ ਤਿੰਨ ਹਾਰ ਗੁਰ ਦਰਸਨਾ ਹੋਏ ਖੋਟੇ ਜਾਤ ਨਾ ਪਵਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾ ਰਾਮ ਰੰਗ ਰੰਗ ਰਾਮ ਨਾਮ ਰੰਗ ਰਤਿਆ ਪਾਰ ਨ ਪਰਮ ਤਨਾ ਹਰ ਜਪਲਾ ਅਗਲਾ ਨਿਰਭਉ ਹਰ ਮਨ ਮਾਹੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੋ ਬਣੇ ਅਰ ਫੁੱਲੜਾ ਨਾਠੀ ਅੜੇ ਦਿਨ ਚਾਰੂ ਪੱਬਣ ਕੇਰੇ ਪਤ ਜਿਉ ਢਾਲ ਢੋਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋ ਬਣਨਾ ਹੁੱਲਾ ਦੈਨ ਥੋੜੜੇ ਥੱਕੇ ਪਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗ ਲਈ

ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁਬਿਧ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਬਰ ਤੂੰ ਹਾਲ।

ਜੀ ਕਰਮਾ ਕਰੋ ਸਾਲਲ ਅਪਾਹੂ ਸਾਰੰਗ ਬਾਣੀ ਮਨ ਕਿਰਸਾਨ ਹਰਦੈ ਜਮਾਈ ਲੈ ਇਉਂ ਪਾਵਸ ਪਦ ਨਿਰਵਾਣੀ ਕਾਹੀ ਗਰਭ ਸਮੂੜੇ ਮਾਇਆ ਪਿਤ ਸੁਤੋ ਸਗਲ ਕਲਤਰ ਮਾਤਾ ਤੇਰੇ ਹੋਏ ਨਾ ਅੰਤ ਸਿਖਾਇਆ ਰਹਾਉ ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਾਜ ਆਤਮ ਹੋਏ ਇਤੇ ਆਣੀ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗ ਸਹਿਮਦ ਸ਼ਰਮਾਈ

ਪਾਣੀ ਹੋਈ ਕਰਸਾਣੇ ਮਾਣ ਜਮਾਏ ਲੈ ਪਿਸਤ ਦੋਜਕ ਮੂੜੇ ਵਜਾਣੀ ਮਲ ਮੂਤ ਜੇ ਮਤ ਜਾਣ ਜ ਸਹਿ ਖੱਲੀ ਪਾਇਆ ਮਤ ਜਾਣ ਸਹਿ ਗੱਲੀ ਪਾਇਆ ਮਾਣਕ

ਔਰ ਉਸਤਾਦ ਨੇ ਤਪਾਖਿਆ ਬੋਲੇ ਕਿਉਂ ਬੁਝੇ ਜਾਨ ਹੈ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਜ਼ਰ ਸਿੱਧ ਨੇ।

ਕੇਤਕੂ ਸੰਜਾਈ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੂ ਅਬ ਆਕ ਅਬ ਖਾਕ ਜਿਨ ਬੰਦ ਰਹਾਈ ਤਨ ਸਿਰਜਣ।

ਤਾਣਕ ਰੂਪ ਰਹਾ ਕਰਤਾਰੂ ਫਾਹੀ ਸੁਰਤ ਬਹਲੂਕੀ ਵੇਸ ਹੁਣ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਤਾਣਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਰਾਮ ਖੋਰ ਹਾਂ ਕਿਆ ਮੋਹ ਦੇਸਾਂ ਦੁਸ਼ਟ ਚੋਰ।

ਲਾਇ ਘਰ ਘਰ ਚੌਥਾ ਏਕ ਸੁਰਤ ਜੇਤੇ ਹੈ ਜੀ ਸੁਰਤ ਵਿਹੋਣਾ ਕੋਈ ਨਾ ਕੀ ਜੇਹੀ ਸੁਰਤ ਤੇ ਹੱਥ ਨਰਾਓ ਲੇਖਾ ਇੱਕੋ ਆਵ ਹੰਜਾਓ ਕਾਹੇ ਜੀ ਕਰ

ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ, ਜੈ ਕਰਨੀ ਤੈ ਭਲੀ ਮਤ, ਕਰਨੀ ਬਾਝੋਂ ਘਟੇ ਘਟ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰਪ੍ਰਸਾਦ ਘਰੇ ਵਿਚਾਰ, ਸੋ ਗਿਆਨੀ ਦਰਗਾਹ ਪ੍ਰਵਾਣੂ, ਸ੍ਰੀ ਰਾਗ ਮਹੱਲਾ।

ਇਹ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕੱਚ ਨ ਕਾਚੋ ਰਾਓ ਜਾਂ ਕੇ ਰੁੱਖ ਬਿਰਖ ਆ ਰਾਓ ਜੇਹੀ ਧਾਤ ਤੇ ਆਤਨ ਨਾਓ ਫੁੱਲ ਭਾਉ ਫਲ ਲਿਖੇ।

ਮਹੱਲਾ ਪਹਿਲਾ ਕਰ ਪੰਜਵਾਂ ਅਠਲ ਸਲਾਈ ਨਾ ਸਲੈ ਨਾ ਘਾਉ ਕਟਾਰਾ ਕਰ ਸਕੈ ਜਉ ਸਾਹਿਬ ਰੱਖੈ ਤਉ ਰਹੈ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਹੋ ਪੁੱਥੀ ਪੁਰਾਣ ਕਮਾਈਐ ਭਉ ਵੱਟੀ ਤਨ ਪਾਈਐ ਸੱਚ ਬੂਝਣ

ਸਾਧਨ ਜੀ ਇੱਕ ਸ਼ਬਦ ਗਾਇਨ ਕਰਨ ਦਾ ਹੁਕਮ ਹੋਇਆ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਸਾਧਨ ਸਾਨੂੰ ਹੁਕਮ ਕਰੇਗੀ ਸੋ ਬੇਨਤੀਆਂ ਨੂੰ ਪ੍ਰਵਾਨ ਕਰਾਂਗੇ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾਰ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Sarv Sahib Gurbani, Jahar Peer, Jagat Gur Baba, Tan Guru Nanak Sahib Maharaj Pasha, Jedi E Gurbani Hai, Sadguru Akal Purakh Paso Jaake Leke Aaye, Turki Bani Aaye, Tin Sagli Chint Matai, ਆਓ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਲੱਗੇ ਹਾਂ। ਪਰ ਗੁਰਬਾਣੀ ਨੂੰ ਬੰਦਿਆ ਜੋ ਅੰਤ ਸਮੇਂ ਕੰਮ ਆਉਣੀ ਹੈ।

这个

ਆਂ ਜਵਾਨ ਸਵੇ ਗਮੇ ਆਉਣੀ ਐ ਜਵਾਨ ਸਵੇ ਗਮੇ ਆਉਣੀ ਐ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਸੀ ਸਤਿਗੁਰੂ ਦੇ ਸਿਰ ਦੇ ਉੱਤੇ ਘੁੰਗਣੀਆਂ ਜਿਹੜੀਆਂ ਚੁੱਕੀਆਂ ਹੋਈਆਂ ਸਨ ਤੇ ਆਵਾਜ਼ਾਂ ਮਾਰ ਮਾਰ ਕੇ ਕਹਿੰਦਾ ਸੀ ਘੁੰਗਣੀਆਂ ਬੜੀਆਂ ਚੰਗੀਆਂ ਹਨ ਤੇ ਛਕ ਲਓ ਇਹਨਾਂ ਨੂੰ ਲੈ ਜਾਓ ਆਵਾਜ਼ਾਂ ਕਹਿੰਦੇ ਭਾਈ ਜੇਠਾ ਜੀ ਜਿਹੜਾ ਛੋਟਾ ਹੁੰਦਾ

ਜੇਠਾ ਜਿਹਦੀਆਂ ਕੁਹਣੀਆਂ ਕਹਿੰਦਾ ਲੂਣ ਹੈ ਨੀ ਗਾ, ਕੋਈ ਕਹਿੰਦਾ ਇਮਲੀ ਹੈ ਨੀ, ਕੋਈ ਕਹਿੰਦਾ ਮਿਰਚ ਘੱਟ ਹੈ, ਆਵਾਜ਼ਾਂ ਮਾਰਦਾ ਤੇ ਇਹ ਆਵਾਜ਼ ਸੀ ਜਿਹੜੀ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਸੁਣ ਗਈ। ਆਵਾਜ਼ ਹੈ ਜਿਹੜੀ ਅਸੀਂ ਵੀ ਆਵਾਜ਼ਾਂ ਦੇਈਏ, ਸ਼ਾਇਦ ਵਾਹਿਗੁਰੂ ਵਾਹਿਗੁਰੂ ਕਰੀਏ, ਸ਼ਾਇਦ ਸਾਡੀ ਆਵਾਜ਼ ਵੀ ਸਤਿਗੁਰੂ ਸੁਣ ਲੈਣਗੇ। ਆਵਾਜ਼ਾਂ ਦਿੰਦਾ ਤੇ ਇਹ ਆਵਾਜ਼ ਸੀ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਸੁਣ ਗਈ। ਆਵਾਜ਼ ਦੀ ਆਵਾਜ਼ ਹੈ ਜਿਹੜੀ ਅੱਜ ਅੰਮ੍ਰਿਤ ਸੰਚਾਰ ਹੋਇਆ ਤੇ ਆਵਾਜ਼ਾਂ ਜਿਹੜੀਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਸੰਚਾਰ ਕੀਤਾ 1699 ਈਸਵੀ ਹਿਜਰੀ ਸਨ 1128 ਸੀ, ਸੰਮਤ 1756 ਸੀ, ਨਾਨਕ ਸ਼ਾਹੀ ਸੰਮਤ 230 ਸੀ। ਮਹਾਰਾਜ ਨੇ ਅੰਮ੍ਰਿਤ ਸੰਚਾਰ ਕੀਤਾ, ਪੰਜ ਆਵਾਜ਼ਾਂ ਮਾਰੀਆਂ ਸਤਿਗੁਰੂ ਨੇ, ਪੰਜ ਪਿਆਰੇ ਸਤਿਗੁਰੂ ਦੇ ਕੋਲ ਆਏ ਹਨ। ਆਵਾਜ਼ਾਂ ਜਿਹੜੀਆਂ ਹਾਲੇ ਵੀ ਬੰਦ ਨਹੀਂ ਹੋਈਆਂ, ਆਵਾਜ਼ਾਂ ਜਿਹੜੀਆਂ ਹਾਲੇ ਵੀ ਅਠਰ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰੂ ਪਾਤਸ਼ਾਹ ਦੀਆਂ ਆਵਾਜ਼ਾਂ ਆ ਰਹੀਆਂ ਹਨ। ਪਰ ਇਹ ਆਵਾਜ਼ਾਂ ਸੁਣਨੀਆਂ ਭਾਗਾਂ ਵਾਲਿਆਂ ਨੂੰ ਹੈ, ਜਿਨ੍ਹਾਂ ਨੂੰ ਆਵਾਜ਼ ਸੁਣੇ ਅੱਜ ਅੰਮ੍ਰਿਤ ਛਕ ਕੇ ਉਹ ਗੁਰੂ ਵਾਲੇ ਬਣ ਗਏ। ਤੁਹਾਨੂੰ ਆਵਾਜ਼ ਸੁਣੀ ਹੈ, ਸਭ ਸੰਗਤਾਂ ਨੂੰ, ਮਾਏ ਪਾਏ ਬੀਬੀਆਂ ਭੈਣਾਂ ਧੀਆਂ ਵੀਰਾਂ ਨੂੰ ਬੱਚਿਆਂ ਸਭ ਨੂੰ ਆਵਾਜ਼ ਸੁਣੀ ਸਤਿਗੁਰੂ ਦੇ, ਤੇ ਗੁਰੂ ਕੇ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਸੰਗਤਾਂ ਪਹੁੰਚੀਆਂ ਹਨ। ਉਹਨਾਂ ਆਵਾਜ਼ਾਂ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਵਾਜ਼ਾਂ ਦੇ ਰਹੇ ਹਨ। ਭਾਈ ਮਹਾਰਾਜ ਆਖ ਰਹੇ ਹਨ, ਸਿੱਖੋ ਮੈਂ ਤੇਰੇ ਉੱਤੋਂ ਨੇ ਆਪਣੇ ਬਿਰਧ ਮਾਤਾ ਪਿਤਾ ਜਿਹੜੇ ਉਹ ਕੁਰਬਾਨ ਕਰ ਦਿੱਤੇ, ਮੈਂ ਤੇਰੇ ਉੱਤੋਂ ਨੇ ਆਪਣੇ ਛੋਟੇ ਛੋਟੇ ਬੱਚੇ ਸੀ ਜਿਹੜੇ ਉਹ ਵੀ ਕੁਰਬਾਨ ਕਰ ਦਿੱਤੇ, ਤੇਰੇ ਉੱਤੋਂ ਦੀ ਕੁਰਬਾਨ ਕਰਤੇ। ਪਰ ਤੂੰ ਇਹ ਆਵਾਜ਼ਾਂ ਜਿਹੜੀਆਂ ਸੁਣ ਲਈਆਂ, ਮਹਾਰਾਜ

ਇਸ ਨੂੰ ਪਾ ਕੇ ਤੂੰ ਨਾ ਗਾਲ, ਗੁਰੂ ਦੇ ਚਰਨਾਂ ਵਿੱਚ ਆ ਕੇ ਲੱਗ। ਸਤਿਗੁਰੂ ਹੈ ਕਹਿੰਦੇ ਭਾਈ ਜੇਠਾ ਜੀ ਆਵਾਜ਼ਾਂ ਦੇ ਰਹੇ ਹੈ। ਇਹ ਆਵਾਜ਼ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੂੰ ਸੁਣ ਗਈ। ਸਿਰ ਤੇ ਟੋਕਰੀ ਚੁੱਕੀ ਹੋਈ ਹੈ ਵਿਹਲੇ ਸਮੇਂ ਵਿੱਚ। ਕਹਿੰਦੇ ਭਾਈ ਜੇਠਾ ਜੀ ਬੋਲੀ ਸਾਹਿਬ ਦੀ ਸੇਵਾ ਕਰਦੇ ਸੀ ਤੇ ਜਦੋਂ ਸਮਾਂ ਮਿਲਦਾ ਉਸ ਵੇਲੇ ਘੁੰਮਣੀਆਂ ਵੇਚਦੇ ਸੀ। ਸਾਨੂੰ ਕਹਿੰਦੇ ਭਾਈ ਜੇਠਾ ਜੀ ਦੇ ਸਿਰ ਦੇ ਉੱਤੇ ਟੋਕਰੀ ਚੁੱਕੀ ਹੋਈ ਹੈ ਤੇ ਜਾ ਰਹੇ ਹਨ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਆਖਿਆ ਸੀ ਬਾਬਾ ਜੀ, ਬਾਬਾ ਬੁੱਢਾ ਜੀ ਤੈਥੋਂ ਓਹਲੇ ਕਦੇ ਨਾ ਹੋ ਸਕ, ਤੇਰੇ ਮੈਂ ਅੰਗ ਸੰਗ ਰਹੂੰਗਾ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਉਹ ਜਿਹੜਾ ਮੁੰਡਾ ਜਾ ਰਿਹਾ ਟੋਕਰੀ ਚੁੱਕੀ ਆ ਉਹਦੇ ਸਿਰ ਦੇ ਉੱਤੇ, ਉਸ ਨੂੰ ਸੱਦ ਕੇ ਲਿਆਓ। ਮਨਸਾ ਦੇਵੀ ਜੀ ਸਤਿਗੁਰੂ ਦੇ ਮਹਿਲ, ਸਾਡੇ ਮਾਤਾ ਜੀ ਸਤਿਗੁਰੂ ਦੇ ਕੋਲ ਬੈਠੇ ਸਨ ਤੇ ਆਖ ਰਹੇ ਸੀ ਸਤਿਗੁਰੂ ਧੀ ਭਾਨੀ ਆ ਜਿਹੜੀ ਇਹ ਜਵਾਨ ਹੋ ਗਈ ਹੈ, ਇਸ ਨੂੰ ਵਾਰ ਵਾਰ ਘਰ ਆ ਜਿਹੜਾ ਉਹ ਲੱਭਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਮਨਸਾ ਦੇਵੀ, ਬੱਚਾ ਜਿਹੜਾ ਵਾਰ ਆ ਜਿਹੜਾ ਕਿਹੋ ਜਿਹਾ ਹੋਵੇ ਪੁੱਛ ਰਹੇ ਤੇ ਮਨਸਾ ਦੇਵੀ ਜੀ ਕਹਿਣ ਲੱਗੇ ਉਹ ਜਿਹੜਾ ਮੁੰਡਾ ਟੋਕਰੀ ਚੁੱਕੀ ਜਾਂਦਾ ਨਾ ਤੇ ਵਾਰ ਆ ਜਿਹੜਾ ਧੀ ਭਾਨੀ ਵਾਸਤੇ ਉਹੋ ਜਿਹਾ ਹੋਵੇ। ਤੇ ਸਤਿਗੁਰੂ ਕਹਿਣ ਲੱਗੇ ਮਨਸਾ ਦੇਵੀ ਇਹੋ ਜਿਹਾ ਤਾਂ ਫਿਰ ਇਹੋ ਹੀ ਆ ਸੰਸਾਰ ਉੱਤੇ, ਮੈਨੂੰ ਤਾਂ ਇਹੀ ਪਸੰਦ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਵੀ ਜਾਓ ਉਸ ਬੱਚੇ ਨੂੰ ਲਿਆਓ ਸਦਕੇ। ਮਨਸਾ ਦੇਵੀ ਜੀ ਕਹਿਣ ਲੱਗੇ ਸਤਿਗੁਰੂ ਕੋਈ ਪੁੱਛਿਆ ਨੀ ਦੱਸਿਆ ਨੀ ਬੱਚੇ ਦਾ ਕੋਈ ਘਰ ਘਾਟ ਵੀ ਹੈਗਾ ਕਿ ਨਹੀਂ, ਘਰ ਹੈਗਾ ਮਾਤਾ ਪਿਤਾ ਹੈ ਕਿ ਨਹੀਂ, ਇਹਦੇ ਨਾਲ ਇਹ ਸੰਬੰਧ ਰੱਖਦਾ ਕੌਮ ਨਾਲ। ਸਤਿਗੁਰੂ ਕਹਿਣ ਲੱਗੇ ਗੁਰੂ ਦੇ ਘਰ ਵਿੱਚ ਇਹੀ ਫਰਮਾਨ ਹੈ। ਬਾਬਾ ਬੁੱਢਾ ਸਾਹਿਬ ਜੀ ਉਸ ਨੂੰ ਲਿਆਏ ਭਾਈ ਜੇਠਾ ਜੀ ਨੂੰ। ਬਾਬਾ ਬੁੱਢਾ

ਪਾਤਸ਼ਾਹ ਸਾਹਿਬ ਜੀ ਨੇ ਟੋਕਰੀ ਸੀ ਜਿਹੜੀ ਸਿਰ ਤੋਂ ਲਾਈ ਹੈ, ਧੰਨ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਆਪਾਂ ਅੱਜ ਪਵਿੱਤਰ ਤਿਉਹਾਰਾ ਜਿਹੜਾ ਇਹ ਮਨਾ ਰਹੇ ਹਾਂ। ਫਿਰ ਤਾਂ ਕਹਿੰਦੇ ਨੇ ਸਤਿਗੁਰੂ ਦਾ ਇਹ ਰਿਸ਼ਤਾ ਸੀ ਜਿਹੜਾ ਧੀ ਪਾਣੀ ਦਾ ਪੱਕਾ ਹੋ ਗਿਆ, ਤੇ ਜਿਹੜੇ ਵੀ ਰਿਸ਼ਤੇਦਾਰ ਸੀ ਨਾ ਭਾਈ ਜੇਠਾ ਜੀ ਦੇ, ਗੁਰੂ ਰਾਮਦਾਸ ਮਹਾਰਾਜ ਦੇ, ਇਹ ਲਾਹੌਰ ਤੋਂ ਅੰਗ ਸਾਗ ਭੈਣ ਭਰਾ ਸਾਰੇ ਰਲ ਕੇ ਨਾ ਕਹਿਣ ਲੱਗੇ ਵੀ ਉਹਦਾ ਰਿਸ਼ਤਾ ਤਾਂ ਉੱਥੇ ਪੱਕਾ ਹੋ ਗਿਆ, ਤੇ ਫਿਰ ਹੁਣ ਆਪਾਂ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਸਮਝਾਈਏ ਵੀ ਇੱਥੋਂ ਦਾ ਇਹ ਜਵਾਈ ਭਾਈ ਬਣ ਗਿਆ ਜੇਠਾ, ਤੇ ਹੁਣ ਤੁਸੀਂ ਇਸ ਤੋਂ ਟੋਕਰੀ ਢੁਆਈ ਜਾਂਦੇ ਹੋ, ਚੱਲ ਕੇ ਆਖੀਏ ਤੇ ਫਿਰ ਭਾਈ ਜੇਠਾ ਜੀ ਨੂੰ ਸਮਝਾਈਏ। ਆ ਗਏ ਹੈ ਇਕੱਠੇ ਹੋ ਕੇ, ਤੇ ਆ ਕੇ ਭਾਈ ਜੇਠਾ ਜੀ ਨੂੰ ਕੀ ਕਹਿਣ ਲੱਗੇ ਹੈ, ਜੇਠਿਆ ਇਹ ਤੇਰੀ ਗੱਲ ਚੰਗੀ ਨੇ, ਤੇਰਾ ਰਿਸ਼ਤਾ ਇੱਥੇ ਪੱਕਾ ਹੋਇਆ, ਤੇ ਤੂੰ ਆ ਟੋਕਰੀ ਟੋਕੇ ਸਿਰ ਦੇ ਵਿੱਚ ਮਿੱਟੀ ਪਾਈ ਫਿਰਦਾ, ਇਹ ਤੂੰ ਆਪਦੇ ਸਿਰ ਚ ਥੋੜਾ ਪਾਈ ਹੈ ਮਿੱਟੀ, ਇਹ ਤਾਂ ਸਾਡੇ ਸਿਰ ਵਿੱਚ ਪਾਈ ਹੈ। ਲੋ ਭਾਈ ਜੇਠਾ ਜੀ ਨੂੰ ਕੀ ਕਹਿਣ ਲੱਗੇ ਹੈ, ਭਾਈ ਜੇਠਾ ਜੀ ਚੁੱਪ ਹਨ, ਇਹਦੇ ਤਾਏ ਚਾਚੇ ਰਿਸ਼ਤੇਦਾਰ ਅੰਗ ਸਾਗ ਭੈਣ ਭਰਾ ਕੀ ਕਹਿਣ ਲੱਗੇ ਆ, ਜਿਨ੍ਹਾਂ ਦਾ ਅੱਜ ਆਪਾਂ ਪਵਿੱਤਰ ਦਿਹਾੜਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ, ਆਓ ਆਪਾਂ ਤੁਹਾਡੀ ਸਿੰਘਾ ਪਾਸੋਂ ਸੁਣੀਏ, ਭਾਈ ਜੇਠਾ ਜੀ ਨੂੰ ਇਹਦੇ ਅੰਗ ਸਾਗ ਰਿਸ਼ਤੇਦਾਰ ਕੀ ਕਹਿਣ ਲੱਗੇ ਆ। ਸੁਣੋ, ਮੁਕਤਸਰ ਵਾਲੇ ਸਾਰੰਗ ਦਾ ਢਾਡੀ ਜੱਥਾ ਜਸਵੀਰ ਸਿੰਘ ਨਛੱਤਰ ਸਿੰਘ ਭੁੱਟੀ ਵਾਲਾ ਸੁਰਜੀਤ ਸਿੰਘ ਮਾਨਾ ਵਾਲਾ ਕਿਉਂ ਬਿਆਨ ਕਰਦੇ ਆ,

ਉੱਤੇ ਸੀਗੇ। ਹੁਣ ਮੈਨੂੰ ਸਮਝਾਉਣ ਵਾਸਤੇ ਆਏ ਹੋ। ਹੁਣ ਮੇਰੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ, ਸਤਿਗੁਰੂ ਨੇ ਮੈਨੂੰ ਸੇਵਾ ਬਖਸ਼ੀ ਹੈ, ਤੁਸੀਂ ਵਾਪਸ ਚਲੇ ਜਾਓ। ਕਹਿੰਦੇ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਨੂੰ ਵੀ ਆਖਿਆ, ਸਤਿਗੁਰੂ ਕਹਿਣ ਲੱਗੇ ਭਾਈ ਜੇਠਾ ਜੀ ਨੂੰ ਪੁੱਛ ਲਓ। ਫਿਰ ਪਰਖ ਦਾ ਸਮਾਂ ਆਇਆ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਸਵੱਟੀ ਤੇ ਲਾ ਕੇ ਫਿਰ ਵੇਖਣ ਲੱਗੇ ਹੈ। ਸਤਿਗੁਰੂ ਸੀ ਅੰਦਰ ਜਾਮੀ, ਪਰ ਕਸਵੱਟੀ ਤੇ ਲਾ ਕੇ ਫਿਰ ਵੇਖਿਆ। ਮੂਹਰ ਤੇ ਮੂਹਰੀ ਨੂੰ ਆਖਿਆ, ਪੁੱਤਰ ਤੇ ਥੜਾ ਬਣਾਓ ਤੇ ਥੜਾ ਜਿਹੜਾ 2-2.5 ਫੁੱਟ ਉੱਚਾ ਹੋਵੇ ਤੇ 5-7 ਹੱਥ ਉਹ ਲੰਮਾ ਹੋਵੇ ਤੇ ਉਹਦੇ ਉੱਤੇ ਬੈਠ ਕੇ ਮੈਂ ਸਿਮਰਨ ਕਰਿਆ ਕਰਨਾ। ਇਹ ਕਹਿਣ ਲੱਗੇ ਜੀ ਕੋਈ ਮਿਸਤਰੀਆਂ ਤੋਂ ਬਣਵਾਓ ਤੁਸੀਂ, ਪਰ ਚਲੋ ਜੇ ਤੁਸੀਂ ਆਖਦੇ ਹੀ ਹੋ ਅਸੀਂ ਬਣਾ ਦਿੰਦੇ ਹਾਂ। ਤੇ ਫਿਰ ਭਾਈ ਰਾਮਾ ਜੀ ਕੋਲੇ ਗਏ, ਭਾਈ ਰਾਮਾ ਜੀ ਇੱਕ ਥੜਾ ਬਣਾਓ ਜਿਹੜਾ ਬਹੁਤ ਸੁੰਦਰ ਹੋਵੇ ਤੇ ਉਹਦੇ ਉੱਤੇ ਮੈਂ ਸਿਮਰਨ ਕਰਿਆ ਕਰਨਾ। ਫਿਰ ਭਾਈ ਜੇਠਾ ਜੀ ਕੋਲੇ ਗਏ, ਇਸ ਨੇ ਸੀਸ ਨਵਾਇਆ। ਭਾਈ ਜੇਠਾ ਜੀ ਕਹਿਣ ਲੱਗਿਆ, ਸਤਿਗੁਰੂ ਮੈਂ ਹੁਣੇ ਬਣਾਉਣ ਲੱਗ ਪੈਣਾ। ਕਹਿੰਦੇ ਥੜੇ ਬਣਨੇ ਜਿਹੜੇ ਉਹ ਤਿਆਰ ਹੋਏ, ਸ਼ਾਮ ਤੱਕ ਥੜੇ ਸੀ ਜਿਹੜੇ ਬਣ ਗਏ ਅਤੇ ਸਤਿਗੁਰੂ ਵੇਖਣ ਵਾਸਤੇ ਆਏ। ਮੂੰਹ ਤੇ ਮੂਹਰੇ ਸੀ, ਇਹ ਸਤਿਗੁਰੂ ਦੇ ਪੁੱਤਰ ਸਨ। ਇਹਨਾਂ ਨੂੰ ਆਖਿਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ, ਭਾਈ ਤੁਹਾਡੇ ਜਿਹੜੇ ਇਹ ਥੜੇ ਬਣੇ ਹੋਏ ਆ ਨਾ, ਇਹ ਚੰਗੇ ਨਹੀਂ ਬਣੇ ਤੇ ਇਹਨਾਂ ਨੂੰ ਢਾ ਦਿਓ। ਕਹਿੰਦੇ ਮਹਾਰਾਜ ਸਾਡੇ ਤਾਂ ਪਿਤਾ ਜੀ ਹੱਥਾਂ ਦੇ ਉੱਤੇ ਛਾਲੇ ਪੈ ਗਏ ਆ, ਸਾਰਾ ਦਿਨ ਥੜਾ ਬਣਾਉਂਦੇ ਰਹੇ ਆ ਤੇ ਹੁਣ ਇਹ ਸੱਥ ਢਾਏ ਵੀ ਨਹੀਂ ਜਾਂਦੇ। ਮਹਾਰਾਜ ਕਹਿੰਦੇ ਢਾ ਦਿਓ ਕੋਈ ਨੀ, ਫਿਰ ਕੱਲ ਨੂੰ ਹੋਰ ਬਣਾਇਓ। ਕਹਿੰਦੇ ਜੀ ਹੋਰ ਹਾਰ ਨੀ ਸੱਥ ਬਣਦੇ ਗੇ, ਸਾਡੇ ਤਾਂ ਸੱਥ ਦੁਖੀ ਜਾਂਦੇ ਆ। ਫਿਰ ਰਾਮਾ ਜੀ ਕੋਲੇ ਗਏ, ਕਹਿਣ ਲੱਗੇ ਵੀ ਰਾਮਾ ਜੀ ਇਹ ਤੁਹਾਡਾ ਥੜਾ ਤਾਂ ਜਿਹੜਾ ਠੀਕ ਨੀ ਬਣਿਆ, ਇਸ ਨੂੰ ਢਾ ਦਿਓ। ਇਹ ਕਹਿਣ ਲੱਗਿਆ ਜੀ ਕੋਈ ਨੀ, ਫਿਰ ਆਪਾਂ ਸਵੇਰੇ ਹੋਰ ਬਣਾ ਲਾਂਗੇ। ਤੇ ਫਿਰ ਭਾਈ ਜੇਠਾ ਜੀ ਕੋਲੇ ਗਏ, ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਜੇਠਾ ਜੀ ਤੁਹਾਡਾ ਜਿਹੜਾ ਥੜਾ ਬਣਿਆ ਨਾ, ਇਹ ਤਾਂ ਬਿਲਕੁਲ ਹੀ ਠੀਕ ਨਹੀਂ ਗਾ, ਬਿਲਕੁਲ ਠੀਕ। ਇਹਨੇ ਸਿਰ ਨਵਾਇਆ ਭਾਈ ਜੇਠਾ ਜੀ ਨੇ, ਕਹਿਣ ਲੱਗ ਸਤਿਗੁਰੂ ਮਜ਼ਦੂਰ ਨੇ ਤਾਂ ਮਜ਼ਦੂਰੀ ਲੈਣੀ ਹੈ, ਤੁਸੀਂ ਥੜੇ ਬਣਾਏ ਚੱਲੋ, ਮੈਂ ਥੜੇ ਬਣਾਏ ਜਾਂਦਾ ਤੇ ਤੁਸੀਂ ਇਹ ਥੜੇ ਆ ਜਿਹੜੇ ਧੁਆਏ ਚੱਲੋ ਤੇ ਫਿਰ ਮੈਂ ਚੰਗਾ ਬਣਾ ਦਊਂਗਾ, ਫਿਰ ਚੰਗਾ ਬਣਾ ਦਊਂ, ਜੇ ਨਾ ਪਸੰਦ ਫਿਰ ਮੈਂ ਚੰਗਾ ਬਣਾ ਦਊਂਗਾ। ਸਤਿਗੁਰੂ ਮੇਰੇ ਜਿਹੜੀ ਮਜ਼ਦੂਰੀ ਆ ਤਾਂ ਗੁਰੂ ਕੀ ਦਰਗਾਹ ਵਿੱਚ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਹੈ। ਸਤਿਗੁਰੂ ਕਹਿੰਦੇ ਮਹਾਰਾਜ ਦੂਸਰੇ ਦਿਨ ਵੀ ਥੜੇ ਬਣਵਾਏ ਤੇ ਰਾਮਾ ਜੀ ਜਿਹੜਾ ਉਹਨਾਂ ਨੇ ਕਿਹਾ ਵੀ ਮੈਥੋਂ ਤਾਂ ਹੋਰ ਨਹੀਂ ਜੀ ਬਣਦਾ ਸਾਡਾ, ਤੇ ਤੁਸੀਂ ਬਣਵਾਓ। ਮਹਾਰਾਜ ਕਹਿੰਦੇ ਕੋਈ ਨੀ ਬਣਾ ਲਿਓ। ਤੀਸਰੇ ਦਿਨ ਥੜੇ ਬਣੇ ਨਾ, ਇਸ ਪਹਿਲਾਂ ਤਾਂ ਭਾਈ ਰਾਮਾ ਜੀ ਦੇ ਥੜੇ ਕੋਲੇ ਆਏ, ਕਹਿੰਦੇ ਰਾਮਾ ਜੀ ਥੜਾ ਜਿਹੜਾ ਤੇਰਾ ਚੰਗਾ ਨਹੀਂ ਬਣਿਆ, ਮੂਹਰ ਤੇ ਮੋਹਰੇ ਸੀ ਜਿਹੜੇ ਉਹਨਾਂ ਨੇ ਤਾਂ ਬਣਾਏ ਨੀ ਮੁੜ ਕੇ ਤੀਜੇ ਦਿਨ। ਤੇ ਫਿਰ ਭਾਈ ਜੇਠਾ ਜੀ ਦੇ ਥੜੇ ਕੋਲੇ ਆਏ, ਕਹਿਣ ਲੱਗੇ ਭਾਈ ਜੇਠਾ ਜੀ ਕਹਿਣ ਲੱਗਿਆ, ਸਤਿਗੁਰੂ ਦੇਖੋ ਇਹ ਥੜਾ ਚੰਗਾ ਬਣਿਆ ਕਿ ਨਹੀਂ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਜੇਠਿਆ ਤੇਰਾ ਥੜਾ ਵੀ ਚੰਗਾ ਤੇ ਤੂੰ ਵੀ ਚੰਗਾ, ਮੈਂ ਤਾਂ ਵੇਖ ਰਿਹਾ ਸੀ ਜਿਸ ਥੜੇ ਦੇ ਉੱਤੇ ਮੈਂ ਜੋਤ ਆ ਜਿਹੜੀ ਟਿਕਾਉਣੀ ਹੈ ਤੇਰੇ ਥੜੇ ਤੇ। ਮਹਾਰਾਜ ਕਹਿਣ ਲੱਗੇ, ਰੱਬ ਨੇ ਬੈਠ ਕੇ ਇੱਥੇ ਕਥਾ ਤੇ ਕੀਰਤਨ ਕਰਨਾ, ਭਾਈ ਜੇਠਾ ਜੀ ਨਾਲ, ਜੇਠਾ ਜੀ ਨੇ ਜਿਹਨੂੰ ਸਤਿਗੁਰੂ ਨੇ ਆਪਣੀ ਛਾਤੀ ਦੇ ਨਾਲ ਲਾ ਲਿਆ। ਫਿਰ ਸਮਾਂ ਆਇਆ, ਇਹੋ ਸਮਾਂ ਆ, ਫਿਰ ਸਤਿਗੁਰੂ ਸੇਵਾ ਸੀ, ਭਾਈ ਜੇਠਾ ਜੀ ਦੇ ਪ੍ਰਵਾਨ ਹੋ ਗਏ ਤੇ ਮਹਾਰਾਜ ਕਹਿਣ ਲੱਗੇ ਧੀ ਭਾਨੀ ਨੂੰ, ਕਹਿਣ ਲੱਗੇ ਸਤਿਗੁਰੂ ਧੀਏ ਭਾਨੀ ਤੇਰੇ ਪਤੀ ਦੀ ਜੇਠੇ ਦੀ ਉਮਰ ਅੱਜ ਖਤਮ ਹੋ ਗਈ ਹੈ, ਉਹਨੇ ਅੱਜ ਅਕਾਲ ਚਲਾਣਾ ਕਰ ਜਾਣਾ ਹੈ। ਤੇ ਧੀ ਭਾਨੀ ਨੇ ਸੁਹਾਗ ਦੇ ਨੱਥ ਲਾ ਦੇਣਾ ਸਤਿਗੁਰੂ ਦੇ ਚਰਨਾਂ ਵਿੱਚ ਧਰ ਦਿੱਤੇ ਤੇ ਕਹਿਣ ਲੱਗੇ ਸਤਿਗੁਰੂ ਤੇ ਇਹ ਮਹਾਰਾਜ ਕਹਿਣ ਲੱਗੇ, ਪੁੱਤਰ ਭਾਨੀ ਇਸ ਨੂੰ ਨੱਥ ਨੂੰ ਪਾ ਲੈ। ਤੇ ਧੀ ਭਾਨੀ ਕਹਿਣ ਲੱਗੇ, ਸਤਿਗੁਰੂ ਇਹ ਨੱਥ ਜੇ ਤੁਸੀਂ ਪਾਓਗੇ ਨਾ ਤੇ ਫਿਰ ਮੈਂ ਨੱਥ ਪਾ ਸਕਦੇ ਹਾਂ।
ਗੁਰੂ ਦੇ ਘਰ ਵਿੱਚ ਸੇਵਾ ਜਿਹੜੀ ਉਹ ਪ੍ਰਵਾਨ ਹੋਈ ਹੈ। ਮਹਾਰਾਜ ਕਹਿ ਧੀਆਂ ਬੜੀਆਂ ਪਿਆਰੀਆਂ ਹੁੰਦੀਆਂ ਹਨ। ਜਦੋਂ ਅਨੰਤ ਕਾਰਜ ਹੋਏ ਆ ਉਸ ਵੇਲੇ ਸਤਿਗੁਰੂ ਨੇ ਪੁੱਛਿਆ ਸੀ, ਭਾਈ ਜੇਠਾ ਜੀ ਤੁਹਾਨੂੰ ਕੀ ਦੇਈਏ ਦਾਜ ਵਿੱਚ? ਤੇ ਭਾਈ ਜੇਠਾ ਜੀ ਕਹਿਣ ਲੱਗੇ, ਹਮ ਕੀੜੇ ਕਿਰਮ ਸਤਿਗੁਰੂ ਸਰਨਾਏ ਕਰ ਦਇਆ ਨਾਮ ਪ੍ਰਗਾਸ। ਤੇ ਹੁਣ ਵੇਖੋ ਆਪਣੇ ਧੀ ਨੂੰ ਦਾਜ ਦੇਣ ਲੱਗੇ ਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ, ਜਿਹੜਾ ਕੋਈ ਹੋਰ ਦੁਨੀਆਂ ਦਾ ਬੰਦਾ ਪੀਰ ਪੈਗੰਬਰ ਔਲੀਆ ਦੇ ਨਹੀਂ ਸਕਿਆ। ਮਹਾਰਾਜ ਕਹਿਣ ਲੱਗੇ, ਧੀਏ ਭਾਣੀਏ, ਇਹ ਨੱਥ ਆ ਜਿਹੜੀ ਸੁਹਾਗ ਦੇ ਨੱਥ ਆ ਤੋਂ ਕਾਲਾ। ਤੇ ਸਤਿਗੁਰੂ ਨੇ ਆਪਦੇ ਰਹਿੰਦੀ ਉਮਰ 6 ਸਾਲ 11 ਮਹੀਨੇ ਤੇ 20 ਦਿਨ ਦੀ ਰਹਿੰਦੀ ਉਮਰ ਭਾਈ ਜੇਠਾ ਜੀ ਦੇ ਨਾਂ ਲਾ ਕੇ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਬਣਾ ਦਿੱਤਾ। ਬਸ ਸਾਰੀ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸੰਗਤਾਂ ਮਨਾ ਰਹੀਆਂ ਹਨ, ਵਧਾਈਆਂ ਹੋਣ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਕਵਿਤਾ ਸੁਣਨ ਲੱਗੇ ਹਾਂ। ਧੰਨ ਗੁਰੂ ਰਾਮਦਾਸ, ਧੰਨ ਤੁਹਾਡੇ ਲੀਲਾ ਲਿਆ ਰਹੇ ਆ।

ਦਿਲੀ ਦਾ ਦਾਣਾ ਅੰਕ ਸੇ ਵੀ ਪਾਇਆ ਸੋ ਦਿਲੀ ਦਾ ਦਾਣਾ ਅੰਕ ਸੇ ਵੀ ਪਾਇਆ ਅਨੁਰਾਗ ਦਾਸ ਧਾਨ ਥੋੜੀ ਲੀਲਾ ਪਿਆਰੀਆ ਧੰਨ ਗੁਰੂ ਰਾਮਦਾਸ ਧਾਨ ਥੋੜੀ ਲੀਲਾ ਪਿਆਰੀਆ ਥੋੜੀ ਲੀਲਾ ਦਾਣਾ ਅੰਤ ਕਿਸੇ ਵੀ ਪਾਇਆ ਥੋੜੀ ਲੀਲਾ ਦਾਣਾ ਅੰਤ ਕਿਸੇ ਵੀ ਪਾਇਆ ਮਾਤਾ ਦਇਆ ਕੌਰ ਦੀ ਭੁੱਖ ਨੂੰ ਭਾਗ ਲਗਾਇਆ ਮਾਤਾ ਦਇਆ

ਤੇ ਸਤਿਗੁਰ ਜੀ ਮਨ ਤੁਸੀਂ ਕਿਰਤ ਕਰਨ ਦਾ ਸਾਡੇ ਤਾਈਂ ਸਿਖਾਇਆ।

ਅੰਮ੍ਰਿਤ ਵਿੱਚ ਸੰਸਾਰ ਅੰਮ੍ਰਿਤ ਸਾਜੂ ਜੀ ਅੰਮ੍ਰਿਤ ਸਾਨੂੰ ਰਾਜਾ।

0: ਉਹ ਜਿੱਥੇ ਉਹ ਘੋੜਿਆਂ ਦੇ ਕੱਤੇ ਜਾਂਦੇ ਨਾਚਾਈ ਨਾਚਾਈ ਜਿੱਥੇ ਕੋੜ ਸੀ ਜਿੱਥੇ ਉਹ ਘੋੜਿਆਂ ਦੇ ਕੱਤੇ ਜਾਂਦੇ ਨਾਚਾਈ ਮਨ ਦੀ ਮੈਲ ਉਤਰਦੀ ਧੁੱਪਾ ਉੱਤਰ ਚਲਾਇਆ ਮਨ ਦੀ ਮੈਲ ਉਤਰਦੀ ਧੁੱਪਾ ਉੱਤਰ ਚਲਾਇਆ
1: ਜਿੱਥੇ ਕੋੜ ਕੋੜੀਆਂ ਦੇ ਕੱਤੇ ਜਾਂਦੇ ਨਾਚਾਈ ਨਾਚਾਈ
0: ਜਿੱਥੇ ਕੋੜ ਸੀ
1: ਜਿੱਥੇ ਕੋੜ ਕੋੜੀਆਂ

दोहा जाना कर सपना हो दूर सारे का कानून राम दास दिन।

ਸਾਨੂੰ ਇਕੱਤਰ ਸਾਹਿਬ ਵੱਲੋਂ ਹੁਕਮ ਹੋਇਆ ਵੀ ਅੱਜ ਸੰਤਾਂ ਦੇ ਬਰਸੀ ਹੈ ਜਿਹੜੇ ਦੋ ਮਹਾਂਪੁਰਖਾਂ ਦੀ ਮਨਾਈਆਂ ਜਾ ਰਹੀਆਂ ਹਨ ਤੇ ਇੱਕ ਸੰਤਾਂ ਦੇ ਵਾਰ ਹੈ ਜਿਹੜੇ ਉਹ ਲਾਈ ਜਾਵੇ। ਔਰ ਇੱਕ ਸਾਧੂ ਸੰਤ ਮਹਾਤਮਾ ਧਰਮ ਦਾ ਥੰਮ ਹੁੰਦੇ ਹੈ ਜਿਹੜੇ ਚੰਗੇ ਸਾਧੂ ਹੁੰਦੇ ਹਨ। ਸੰਤਾਂ ਦੀ ਗੱਲ ਕਰਨ ਲੱਗੇ ਆ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਆਪਾਂ ਉਹਨਾਂ ਦੀ ਗੱਲ ਕਰਨ ਲੱਗੇ ਹਾਂ। ਕਹਿੰਦੇ ਇੱਕ ਵਾਰੀ ਪ੍ਰਧਾਨ ਮੰਤਰੀ ਇੰਡੀਆ ਦੇ ਦਸਾਏ ਕਹਿਣ ਲੱਗਿਆ, ਵੇਖੋ ਜਿਹੜੀ ਡੋਰ ਲੱਗੀ ਵੀ ਹੈ ਨਾ ਹਰਿਮੰਦਰ ਸਾਹਿਬ ਦੇ ਡਿਓੜੀ ਦਰਸ਼ਨੀ ਡਿਓੜੀ ਨੂੰ, ਉਹ ਸੋਮਨਾਥ ਦੇ ਮੰਦਰ ਦੇ ਉਹ ਡੋਰ ਹੈ, ਉਹ ਤਖਤੇ ਹੈ, ਤੇ ਉਹ ਆਪਾਂ ਨੂੰ ਵਾਪਸ ਲਿਆਉਣੇ ਚਾਹੀਦੇ ਹੈ। ਤੇ ਸੰਤ ਜਰਨੈਲ ਸਿੰਘ ਨੇ ਆਖਿਆ, ਦਸਾਈ ਸਾਹਿਬ ਤੂੰ ਆਈ ਪਰ ਨਾਲ ਲੈਣ ਵਾਸਤੇ ਉਹ ਜਿਹੜੇ ਬੂਹੇ ਤਖਤੇ ਹੈ ਨਾ ਦੋਹਾਂ ਲਾਉਣ ਵਾਸਤੇ ਨਾਲ ਆਈ ਤੂੰ। ਮਹਾਰਾਜਾ ਸ਼ੇਰ ਸਿੰਘ ਨੇ ਜਦੋਂ ਕਾਬਲ ਫਤਿਹ ਕੀਤਾ ਨਾ, ਉਸ ਵੇਲੇ ਉਹਨੇ ਵੇਖਿਆ ਵੀ ਆਹ ਵੱਡੇ ਵੱਡੇ ਬੂਹਾ ਜਿਹੜਾ ਤਖਤੇ ਹੈ ਡੋਰਾਂ ਹਨ ਇਹ ਕਿਹਦੀਆਂ? ਕਹਿੰਦੇ ਜੀ ਇਹ ਸੋਮਨਾਥ ਦੇ ਮੰਦਰ ਦੀਆਂ। ਅਬਦਾਲੀ ਨੇ ਹੋਣਾ ਕਰਕੇ ਕਹਿੰਦੇ ਇਹ ਸੋਮਨਾਥ ਦੇ ਮੰਦਰ ਦੇ ਚਾਂਦੀ ਦੇ ਤਖਤੇ ਆ ਜਿਹੜੇ ਉਹ ਲਾ ਲੈਂਦੇ ਆ, ਲੈ ਕੇ ਇੱਥੇ ਕਾਬਲ ਲੈ ਗਏ ਸੀਗੇ। ਤੇ ਮਹਾਰਾਜ ਸ਼ੇਰ ਸਿੰਘ ਕਹਿਣ ਲੱਗੇ ਵੀ ਇਹਨਾਂ ਨੂੰ ਇਉਂ ਕਰੋ, ਇੱਥੋਂ ਚੁੱਕੋ ਤੇ ਹਰਿਮੰਦਰ ਸਾਹਿਬ ਦੇ ਜਿਹੜੇ ਦਰਸ਼ਨੀ ਜਿਹੜੀ ਆ ਨਾ ਉੱਥੇ ਚੱਲ ਕੇ ਲਾ ਦਿਓ। ਇਹ ਚਾਂਦੀ ਦੇ ਤਖਤੇ ਆ, ਹਰਿਮੰਦਰ ਸਾਹਿਬ ਦੇ ਡਿਓੜੀ ਨੂੰ ਲੱਗੇ ਹੋਏ ਹੈ। ਤੇ ਦਸਾਈ ਕਹਿਣ ਲੱਗਿਆ ਵੀ ਇਹ ਸਾਨੂੰ ਵਾਪਸ ਲਿਆਉਣੇ ਚਾਹੀਦੇ ਆ, ਸਾਡੇ ਸੋਮਨਾਥ ਦੇ ਮੰਦਰ ਦੇ ਤਖਤੇ ਹੈ। ਤੇ ਸੰਤ ਜਰਨੈਲ ਸਿੰਘ ਕਹਿਣ ਲੱਗੇ, ਉਹ ਕਰੇ ਵੀ ਤੂੰ ਨਾਲ ਆਈ ਜੇ ਮੱਸੇ ਰੰਗੜਾਂ ਨੂੰ ਸਿਰ ਤੋਂ ਬਿਨਾਂ ਨਾ ਜਾਵੇ ਇੱਥੋਂ। ਤੇ ਫਿਰ ਵੇਖੇ ਸੰਤ ਜਰਨੈਲ ਸਿੰਘ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਆਓ ਆਪਾਂ ਇੱਕ ਸੰਤ ਦੀ ਗੱਲ ਕਰਨ ਲੱਗੇ ਹਾਂ। ਸਾਨੂੰ ਹੁਕਮ ਹੋਇਆ ਵੀ ਸੰਤਾਂ ਦੀ ਗੱਲ ਕਰਦੇ ਹੋ। ਬਾਬਾ ਬੰਦਾ ਸਿੰਘ ਬਹਾਦਰ ਸਤਿਗੁਰੂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਜਦੋਂ ਸਿੰਘ ਸੱਜ ਗਿਆ ਨਾ, ਤੇ ਮਹਾਰਾਜ ਪਹਿਲਾਂ ਨਾਂ ਸੀ ਇਹਦਾ ਮਾਧੋ ਦਾਸ ਬਰਾਗੀ, ਕਹਿੰਦਾ ਸੀ ਮੇਰੇ ਵਿੱਚ ਬੜੀਆਂ ਸ਼ਕਤੀਆਂ। ਮਹਾਰਾਜ ਕਹਿੰਦੇ ਕਿਹੜੀਆਂ ਸ਼ਕਤੀਆਂ ਤੇਰੇ ਕੋਲ ਆ, ਤੈਨੂੰ ਸਿੰਘ ਸਜਾਈਏ ਕਿਹੜੇ ਪਾਸੇ ਲੱਗਿਆ ਫਿਰਦਾ। ਮਹਾਰਾਜ ਨੇ ਸਿੰਘ ਸਜਾ ਕੇ ਇਸ ਨੂੰ ਕਿਰਪਾਨ ਬਖਸ਼ ਦਿੱਤੀ ਤੇ ਕਿਰਪਾਨ ਸਿੰਘਾਂ ਨੇ ਖੋਲੇ। ਕਹਿੰਦੇ ਕੱਲ ਆਇਆ ਸੰਤ, ਅੱਜ ਮਹਾਰਾਜੇ ਨੂੰ ਕਿਰਪਾਨ ਬਖਸ਼ ਦਿੱਤੇ ਹੈ। ਤੇ ਫਿਰ ਮਹਾਰਾਜ ਨੇ 5 ਤੀਰ ਬਖਸ਼ੇ ਨੇ ਇਸ ਨੂੰ, ਕਹਿਣ ਲੱਗੇ ਲੈ ਇਹਦਾ ਨਾਂ ਬੰਦਾ ਮਹਾਰਾਜ ਦੇ ਚਰਨਾਂ ਤੇ ਲੋ ਢਹਿ ਪਿਆ ਨਾ ਇਹ। ਮਹਾਰਾਜ ਕਹਿੰਦੇ ਕੀ ਨਾਂ ਹੈ? ਕਹਿੰਦਾ ਜੀ ਆਪਦਾ ਬੰਦਾ ਹੀ ਹੂੰ। ਮਹਾਰਾਜ ਨੇ ਇਹਦਾ ਨਾਂ ਹੀ ਫਿਰ ਬੰਦਾ ਸਿੰਘ ਰੱਖ ਦਿੱਤਾ। ਮਹਾਰਾਜ ਨੇ 5 ਤੀਰ ਦੇ ਦਿੱਤੇ। ਹੁਣ ਪਹਿਲੇ ਦਿਨ ਜਦੋਂ ਇਹਨੇ ਅੰਮ੍ਰਿਤ ਛਕਿਆ ਨਾ, ਦੂਜੇ ਦਿਨ ਬਾਗ ਵਿੱਚ ਬੈਠਾ ਕੁਝ ਲਿਖੀ ਜਾਵੇ, ਸਿੰਘਾਂ ਨੇ ਆ ਕੇ ਮਹਾਰਾਜ ਕੋਲੇ ਸ਼ਿਕਾਇਤ ਕਰਦੇ ਕਰਦੇ ਕਿਹਾ, ਮਹਾਰਾਜ ਜਿਹੜੇ ਸੰਤ ਨੂੰ ਕੱਲ ਅੰਮ੍ਰਿਤ ਛਕਾਇਆ ਉਹ ਤਾਂ ਕੋਈ CID ਵਾਲਾ ਬੰਦਾ, ਉਹ ਵੇਖੋ ਕੀ ਲਿਖੀ ਜਾਂਦਾ। ਮਹਾਰਾਜ ਨੇ ਕੋਲੇ ਬੁਲਾਇਆ, ਕਿਹਾ ਬੰਦਾ ਸਿੰਘ ਕੀ ਲਿਖੀ ਜਾਂਦਾ? ਕਹਿੰਦਾ ਸਤਿਗੁਰੂ ਮੈਂ ਤਾਂ ਉਹਨਾਂ ਸ਼ਹਿਰਾਂ ਦੇ ਨਾਂ ਲਿਖੀ ਜਾਂਦਾ ਸਿੰਘਾਂ ਪਾਸੋਂ ਵੀ ਉਹ ਕਿਹੜਾ ਸਰਹੰਦ ਸ਼ਹਿਰ ਹੈ ਜਿੱਥੇ ਛੋਟੇ ਛੋਟੇ ਸਾਹਿਬਜ਼ਾਦੇ ਨੀਆਂ ਵੇਚਣੇ ਗਏ, ਉਹ ਕਿਹੜਾ ਚਮਕੌਰ ਹੈ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕੀਤੀ, ਉਹ ਕਿਹੜਾ ਦਿੱਲੀ ਸ਼ਹਿਰ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ, ਮੈਂ ਤਾਂ ਉਹਨਾਂ ਸ਼ਹਿਰਾਂ ਦੇ ਸੱਚੇ ਪਾਤਸ਼ਾਹ ਨਾਂ ਲਿਖੇ ਜਾਣਾ। ਮਹਾਰਾਜ ਨੇ ਮਿਹਰ ਦਾ ਥਾਪੜਾ ਲਾਇਆ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਅਰਦਾਸ ਕਰਕੇ ਚੜ੍ਹਾਈ ਕਰਨ ਲੱਗੇ ਹੈ ਤੇ ਸਿੰਘ ਵਾਰ ਗਾਉਣ ਲੱਗੇ ਹੈ। ਜਿਹੜੀਆਂ ਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਨੂੰ ਕਿਹਾ ਸੀ, ਢਾਡੀਓ ਹੁਣ ਤੁਹਾਡੀਆਂ ਢੱਡਾਂ ਵਿੱਚੋਂ ਟੁਣਕਾਰਾਂ ਨਾ ਨਿਕਲ, ਲਲਕਾਰਾਂ ਨਿਕਲ। ਉਸ ਵੇਲੇ ਆਖਿਆ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ 30 ਤਵੀ ਤੇ ਬਿਠਾ ਕੇ ਸ਼ਹੀਦ ਕੀਤੇ ਗਏ ਸਨ, ਉਸ ਵੇਲੇ ਕਿਹਾ ਸੀਗਾ ਤੁਹਾਡੀਆਂ ਢੱਡਾਂ ਚੋਂ ਟੁਣਕਾਰਾਂ ਨਾ ਨਿਕਲ, ਲਲਕਾਰਾਂ ਨਿਕਲ।
ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਮੇਰ ਦਾ ਥਾਪੜਾ ਲਾਇਆ, ਹੁਣ ਜ਼ੁਲਮ ਨੂੰ ਮਿਟਾਉਣ ਵਾਸਤੇ ਮੰਗਾ ਸਿੰਘ ਕਰਨ ਲੱਗੇ ਆ। ਸਿੰਘ ਦੀ ਅਰਦਾਸ ਸੁਣੋ, ਸਿੰਘ ਨੂੰ ਅਰਦਾਸ ਕਿਹੜੀ ਕਰਨੀ ਚਾਹੀਦੀ ਹੈ? ਸਿੰਘ ਨੂੰ ਅਰਦਾਸ, ਹੁਣ ਆਪਾਂ ਸਿੰਘ ਸਾਹਿਬ ਅਰਦਾਸ ਕਰਦੇ ਹੋਏ ਨਾ, ਇੱਥੇ ਆਪਣੇ ਇਸ ਸਿੰਘ ਸਾਹਿਬ ਇੱਥੇ ਅਰਦਾਸ ਕਰਦੇ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬੁੱਧ ਦਾਨ, ਵਿਵੇਕ

ਤੇ ਕੁਰਸੀ ਦਾਨ, ਕੁਰਸੀ ਦਾਨ, ਕੋਠੀ ਦਾਨ, ਕਾਰ ਦਾਨ ਅਤੇ ਚੇਅਰਮੈਨੀ ਦਾਨ, ਵਜ਼ੀਰੀ ਦਾਨ, ਚੀਫ ਮਿਨਿਸਟਰੀ ਦਾਨ, ਚੰਡੀਗੜ੍ਹ ਦੇ ਗੁਸਲਖਾਨਿਆਂ ਦੇ ਇਸ਼ਨਾਨ, ਇਹ ਨਾ ਜਾਣ। ਹੋਰ ਦਾਸਾਂ ਨਹੀਂ ਪੂਰੀਆਂ ਹੁੰਦੀਆਂ। ਬਾਬਾ ਬੰਦਾ ਸਿੰਘ ਬਹਾਦਰ ਅਰਦਾਸ ਕਰਨ ਲੱਗੇ, ਕਹਿਣ ਲੱਗਿਆ ਹੇ ਦੁਸ਼ਮਨ, ਅੰਤ ਦੇ ਵਾਲੀ, ਹੇ ਅਕਾਲ ਪੁਰਖ, ਤੇਰਾ ਖਾਲਸਾ ਛੋਟੇ ਛੋਟੇ ਬੱਚਿਆਂ ਦਾ ਬਦਲਾ ਲੈਣ ਵਾਸਤੇ ਸਰਹੰਦ ਤੇ ਚੜ੍ਹਾਈ ਕਰਨ ਲੱਗਿਆ, ਅੰਗ ਸੰਗ ਸਹਾਈ ਹੋਣਾ, ਲਾਜ ਰੱਖਣੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ, ਇਹਦਾ ਫੁਰਤੀਲਾ ਜਿਸਮ, ਚੌੜਾ ਮੱਥਾ, ਸੋਹਣੇ ਅੰਗ, ਤੇਰ ਕੇ ਪਾਤਸ਼ਾਹ ਮੱਥਾ ਹੋਇਆ ਘੋੜੇ ਤੇ ਸਵਾਰ, ਇਹਨੇ ਛੱਡੇ ਜਿਕਾਰੇ, ਮਜਾਏ ਨਾਰੇ, ਆਕਾਸ਼ ਪੂਜਿਓ, ਨਾਰਾ ਮਾਰਿਆ ਰੌਣ ਚੜੇਗਾ ਖਾਲਸਾ, ਆਖੀ ਰਹੇ ਨਾ ਕੋਰੇ। ਲੋਏ ਬੰਦਾ ਸਿੰਘ ਬਹਾਦਰ ਰੇਗਿਸਤਾਨਾਂ ਨੂੰ ਮਿੱਟਦਾ, ਜੰਗਲਾਂ ਨੂੰ ਲਤਾੜਦਾ, ਜਾਲਵਾਂ ਨੂੰ ਸੋਧਦਾ, ਬਾਂਗਰ ਨੂੰ ਮਾਰਦਾ, ਪਹਾੜਾਂ ਤੇ ਚੜ੍ਹਦਾ ਤੇ ਉਤਰਦਾ, ਸਰਹੰਦੀ ਧਰਤੀ ਤੇ ਹੇ ਕਿਉਂ ਪਹੁੰਚਿਆ।

ਇਹ ਜਟਾਂ ਵਾਲੇ ਜਿਹੜੇ ਪਿੰਡ ਵਿੱਚ ਰਾਤ ਕੱਟ ਜਾਂਦੇ ਨਾ, ਦਸਾਂ ਬਾਰਾਂ ਮੁੰਡਿਆਂ ਨੂੰ ਉਹ ਚਿਲਮਾਂ ਪੀਣ ਲਾ ਜਾਂਦੇ। ਇਹੋ ਜਿਹੇ ਸੰਤ ਹੁੰਦੇ ਸੀਗੇ ਸੰਤ ਬਾਬਾ ਗੁਰਬਚਨ ਸਿੰਘ ਜੀ। ਆ ਪਿੰਡਾਂ ਵਾਲੀਆਂ ਟਕਸਾਲਾਂ ਜਿਹੜੀਆਂ ਫਿਰ ਕਾਇਮ ਹੋਈਆਂ ਨਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਹਿੰਦੇ ਸਾਬੋ ਕੇ ਤਲਵੰਡੀ ਵਿੱਚ 48 ਸਿੰਘਾਂ ਨੂੰ ਸਤਿਗੁਰੂ ਨੇ ਅਰਥਾਂ ਸਮੇਤ ਬਾਣੀ ਆ ਜਿਹੜੀ ਪੜ੍ਹਾਈ ਸੀ, ਤੇ ਫਿਰ ਇਹਨਾਂ ਵਿੱਚੋਂ ਟਕਸਾਲਾਂ ਜਿਹੜੀਆਂ ਬਣੀਆਂ ਹਨ, ਗਲੀ ਸੱਤੋ ਵਾਲੀ, ਅੰਮ੍ਰਿਤਸਰ ਬੋਦਰ ਵਾਲੀ ਅਤੇ ਪਿੰਡਰਾਂ ਵਾਲੀ ਟਕਸਾਲ। ਸਾਧੂ ਸੰਤਾਂ ਸੰਤਾਂ ਦੀਆਂ ਗੱਲਾਂ ਕਰਦੇ ਸੀ। 15 ਕੁ ਸਾਲ ਹੋ ਗਏ, ਫਾਜ਼ਿਲਕਾ ਦੇ ਕੋਲੇ ਇੱਕ ਪਿੰਡ ਹੈ ਤੇ ਉੱਥੇ ਅਸੀਂ ਗਏ ਤੇ ਇੱਕ ਸੱਜਣ ਕਹਿਣ ਲੱਗਿਆ, ਵੇਖੋ ਜੀ ਸਾਡੇ ਪਿੰਡ ਸੰਤ ਆਏ ਆ ਨਾ, ਉਹ ਤਾਂ ਬਸ ਸੰਤ ਦਾ ਸੰਤ ਹੀ ਹੈ। ਮੈਂ ਕੀ ਸ਼ਬਦ ਆ? ਕਹਿੰਦਾ ਮਹੀਨਾ ਹੋ ਗਿਆ ਪਿੱਪਲ ਤੇ ਚੜਿਆ ਰਿਹਾ, ਉਤਰਨ ਦਾ ਨਾਂ ਹੀ ਨੀ ਲੈਂਦਾ ਗਾ। ਮੈਂ ਕਿਹਾ ਸੰਤ ਆ ਕੇ ਕੋੜ ਕਿਰ ਲੈਣਾ ਗਾ? ਇਹ ਸੰਤ ਕਾਹਦੇ ਹੈ? ਜਿਸੇ ਨੇ ਕੋਈ ਸਵਾਰਿਆ ਨਾ, ਕਿਸੇ ਧਰਮ ਵਾਲੇ ਪਾਸੇ ਕਿਸੇ ਬੱਚੇ ਨੂੰ ਲਾਇਆ ਨਾ, ਕਿਸੇ ਦੀ ਸ਼ਰਾਬ ਨਾ ਛਡਾਈ। ਜਿਹੜਾ ਬੰਦਾ ਸ਼ਰਾਬ ਛੱਡ ਦੇਵੇ ਨਾ ਸ਼ਰਾਬ, ਤੇ ਸਮਝ ਲਓ ਉਹਦੇ ਘਰੋਂ ਭੂਤ ਪ੍ਰੇਤ ਸਾਰੇ ਨਿਕਲ ਜਾਂਦੇ ਆ। ਭੂਤ ਪ੍ਰੇਤ ਸਾਰੇ ਨਿਕਲ ਜਾਂਦੇ ਆ। ਆਓ ਆਪਾਂ ਢਾਡੀ ਸਿੰਘਾਂ ਕੋਲ ਸੁਣੇ, ਬਾਬਾ ਬੰਦਾ ਸਿੰਘ ਬਹਾਦਰ, ਛੋਟੇ ਜਥੇਦਾਰ ਸਨ ਬਾਬਾ ਬਲੋਚ ਸਿੰਘ, ਉਹਨਾਂ ਨੂੰ ਕਹਿਣ ਲੱਗਿਆ, ਬਾਬਾ ਜੀ ਇੱਕ ਚਿੱਠੀ ਲਿਖਦੇ ਹੋ ਸਰਹੰਦ ਦੇ ਗਵਰਨਰ ਨੂੰ ਵੀ ਉਹਨਾਂ ਕਹਿੰਦੇ ਮੇਰੇ ਸੁੱਤਿਆਂ ਪਿਆ ਤੇ ਹਮਲਾ ਆ ਗਿਆ, ਉਹਨੂੰ ਜਗਾ ਦੇਣਾ ਚਾਹੀਦਾ। ਬਾਬਾ ਬਲੋਚ ਸਿੰਘ ਨੇ ਚਿੱਠੀ ਦੇ ਅੱਖਰ ਜਿਹੜੇ ਪਾ ਰਹੇ ਹਨ, ਬਾਬਾ ਬੰਦਾ ਸਿੰਘ ਬਹਾਦਰ ਚਿੱਠੀ ਦੇ ਅੱਖਰ ਲਿਖਾ ਰਹੇ ਹਨ। ਜਿਹੜੇ ਪਹਿਲਾਂ ਵਾਰ ਅਸੀਂ ਗਾਈ ਹੈ ਇਹ ਪੁਰਾਣੀ ਵਾਰ, ਦਿੱਲੇ ਦੀ ਵਾਰ, ਤੇ ਹੁਣ ਜਿਹੜੀ ਵਾਰ ਤੁਹਾਡੇ ਸਿੰਘ ਗਾ ਰਹੇ ਹੈ ਇਸ ਨੂੰ ਨਿਰਜੇ ਦੀ ਵਾਰ ਕਹਿੰਦੇ ਹੈ। ਆ ਢਿੱਲੀਆਂ ਜਾਂ ਤਰਜਾਂ ਨਾ ਜਿਹੜੀਆਂ, ਇਹ ਨਹੀਂ ਸਾਨੂੰ ਗਾਉਣੀਆਂ ਆਉਂਦੀਆਂ ਵੀ ਇੱਕ ਦਿਲ ਕੇ ਟੁਕੜੇ ਹਜ਼ਾਰ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ। ਮੈਂ ਕਿਹਾ ਦਿਲ ਸੀ ਕਿ ਚੌਲਾਂ ਦੀ ਬੋਰੀ ਸੀ ਜਿਹੜੀ ਗਿਣਦੇ ਤੁਰੇ ਗਏ। ਆ ਵੇਖੋ ਸਿੰਘ ਵਾਰ ਗਾਉਣ ਲੱਗੇ, ਇਹ ਵੀ ਵਾਰ ਹੀ ਹੈ, ਮਿਰਜੇ ਦੀ ਵਾਰ ਇਸ ਨੂੰ ਕਹਿੰਦੇ ਹੈ। ਆਓ ਬਾਬਾ ਬੰਦਾ ਸਿੰਘ ਬਹਾਦਰ ਚਿੱਠੀ ਦੇ ਅੱਖਰ ਲਿਖਾ ਰਿਹਾ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ।

0: ਸਮਾਂ ਜਿਹੜਾ ਉਹ ਹੋ ਗਿਆ। ਸਭ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸਾਰੀਆਂ ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਰੋਂ ਕਰੋ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ, ਪਿਆਰ ਨਾਲ ਫਤਿਹ ਕਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਸਿੱਖ ਹੈ ਨਾ ਜਿਹੜੀ ਉਹੋ ਹੀ ਗੁਰ ਪ੍ਰਸਾਦ ਹੈ ਉਸ ਗੁਰ ਪ੍ਰਸਾਦ ਦੁਆਰਾ ਮੈਂ ਤੈਨੂੰ ਕੁਦਰਤ ਵਿੱਚ ਵਰਤ ਰਹੇ ਤੇਰੇ ਅਟਲ ਹੁਕਮ ਰਾਹੀਂ ਪਛਾਣ ਲਿਆ ਤੇ ਜਦੋਂ ਪਛਾਣੇ ਹੁਣ ਜ਼ਬਾਨ ਕੋਲ ਕੋਈ ਲਫ਼ਜ਼ ਨਹੀਂ ਅੰਦਰ ਕੋਈ ਮਤ ਨਹੀਂ ਕਿ ਮੈਂ ਤੈਨੂੰ ਬਿਆਨ ਕਰ ਸਕਾਂ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਿਉਂਕਿ ਮੈਂ ਤੈਨੂੰ ਕੁਦਰਤ ਵਿੱਚੋਂ ਪਛਾਣਿਆ ਕੁਦਰਤ ਤੇਰਾ ਘਰ ਹੈ ਤੋ ਕੁਦਰਤ ਵਿੱਚ ਵਸ ਰਿਹਾ ਹੈ ਮੈਨੂੰ ਮੇਰੇ ਗੁਰੂ ਨੇ ਅਗਵਾਈ ਕੀਤੀ ਉਹਦੀ ਅਗਵਾਈ ਤੇ ਹੁਕਮ ਵਿੱਚ ਜਦੋਂ ਉਸਨੇ ਆਖਿਆ ਭਰਿਆ ਦੇਖੀ ਖਿਆਲ ਕਰੀ ਹੁਕਮ ਬੁੱਝਣਾ ਬਹੁਤ ਜ਼ਰੂਰੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਮੈਂ ਪਿਛਲੀ ਲੜੀ ਨੂੰ ਨਾਲ ਜੋੜਨਾ ਚਾਹੁੰਦਾ ਉਹਨੇ ਆਖਿਆ ਇੱਕ ਵਿਸ਼ਵਾਸ ਕਰੀ ਉਹ ਕਰਤਾ ਪੁਰਖ ਹੈ ਸਿਰਜਣਹਾਰ ਹੈ ਗੁਰਪ੍ਰਸਾਦ ਨਾਲ ਪਛਾਣਿਆ ਤੇ ਮਿਲਿਆ ਜਾਂਦਾ ਤੇ ਗੁਰਪ੍ਰਸਾਦ ਵਿੱਚੋਂ ਇੱਕ ਸ਼ਕਤੀ ਮਿਲਦੀ ਹੈ ਉਹ ਇਹ ਕਿ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਤੇ ਜਵਾਬ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਿਛਲੀ ਲੜੀ ਨਾਲ ਜੋੜਨਾ ਚਾਹੀਦਾ ਗੁਰੂ ਨੇ ਆਖਿਆ ਸੀ ਭਰਿਆ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ ਤੇ ਇਹ ਗੱਲ ਬੁਝਾਉਣ ਲਈ ਉਹਨੇ ਆਪਣੀ ਗੁਰਮਤ ਮੇਰੇ ਅੰਦਰ ਟਿਕਾਈ ਸੀ ਮਤ ਉਸ ਸਿੱਖਿਆ ਨੂੰ ਸੁਣ ਕੇ ਸੁਣੇ ਤੱਕ ਪਹੁੰਚਿਆ ਤੇ ਮੰਨ ਕੇ ਮੰਨੇ ਤੱਕ ਪਹੁੰਚਿਆ ਜਦੋਂ ਸੁਣੇ ਮੰਨੇ ਮਨ ਕੀਤਾ ਭਾਵ ਵਿੱਚ ਪ੍ਰਵੇਸ਼ ਕੀਤਾ ਮੈਨੂੰ ਕੁਦਰਤ ਦੇ ਹਰ ਜ਼ਰਰੇ ਵਿੱਚ ਤੇਰੀ ਝਲਕ ਪੈਣ ਲੱਗ ਪਈ ਮੇਰਾ ਵਿਸ਼ਵਾਸ ਬਦਲਦਾ ਗਿਆ ਤੇ ਉਹ ਬਦਲ ਕੇ ਇੱਥੇ ਪੁੱਜਿਆ ਕਿ ਜੋ ਕੁਝ ਹੋ ਰਿਹਾ ਜੋ ਕੁਝ ਤੂੰ ਕਰ ਰਿਹਾ ਉਹਦੇ ਵਿੱਚ ਤੂੰ ਵਰਤ ਰਿਹਾ ਤੇ ਹੁਣ ਮਸਲਾ ਹੈ ਤੂੰ ਕਰ ਕੀ ਰਿਹਾ ਹੈ ਤੇ ਜਿਹੜਾ ਇਸ ਕਰਨਹਾਰ ਨੂੰ ਬੁੱਝ ਲੈਂਦਾ ਉਹ ਕੀ ਹੁੰਦਾ ਅੱਜ ਦੀ ਇਸ ਪੌੜੀ ਦਾ ਇਸ ਸੰਬੰਧ ਆਖਰੇ ਜੀ

ਗਾਉਣ ਕੇ ਮੰਨ ਕੇ ਮਨ ਦੀ ਭਾਵਨਾ ਨਾਲ ਅੱਗੇ ਤੁਰਦੇ ਨੇ, ਕੁਦਰਤ ਵਿੱਚੋਂ ਪ੍ਰਭੂ ਨੂੰ, ਕਰਤੇ ਨੂੰ, ਕਾਦਰ ਨੂੰ ਪਛਾਣਦੇ ਨੇ। ਗੁਰੂ ਕਹਿੰਦਾ ਉਹੋ ਹੀ ਸੰਸਾਰ ਅੰਦਰ ਮੁਖੀਏ ਹੁੰਦੇ ਨੇ, ਸ੍ਰੇਸ਼ਟ ਪੁਰਸ਼ ਹੁੰਦੇ ਨੇ, ਉੱਤਮ ਪੁਰਸ਼ ਹੁੰਦੇ ਨੇ। ਤੇ ਉੱਤਮ ਪੁਰਸ਼ ਬਹੁਤੇ ਨਹੀਂ ਹੁੰਦੇ, ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ।

ਤੇ ਉਹਨਾਂ ਨੂੰ ਪੰਚ ਆਖੀ ਦੇ। ਮੈਂ ਇੱਥੇ ਅਰਜ਼ ਕਰਨਾ ਚਾਹੁੰਦਾ, ਆਮ ਵਰਤੋਂ ਦੀ ਬੋਲੀ ਵਿੱਚ ਅਸੀਂ ਇਸ ਪੌੜੀ ਦੇ ਪੰਚ ਸ਼ਬਦ ਨੂੰ ਪੰਜਾਂ ਨਾਲ ਜੋੜਨੇ। ਜਿੱਥੇ ਪੰਜ ਸਿੰਘ ਇਕੱਠੇ ਕਰਨੇ ਹੋਣ ਤੇ ਮਾਨਤਾ ਦੇਣੀ ਹੋਵੇ ਆਖੀ ਦਾ, ਗੁਰੂ ਨੇ ਵੀ ਆਖਿਆ ਪੰਚ ਪ੍ਰਵਾਨ ਪੰਚ ਪ੍ਰਧਾਨ। ਇੱਥੇ ਪੰਚ ਤੋਂ ਭਾਵ ਹੈ ਮੁਖੀਆ, ਚੁਣਿਆ ਹੋਇਆ ਸ੍ਰੇਸ਼ਟ ਮੁੱਖ ਮਨੁੱਖ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਜਾਂ ਸੁਧੋਤ ਤਾਂ ਲੈ ਨਾ ਚੁੱਕੀ ਚੁਣ ਕੀਤੀ ਸਿੱਖਾਂ ਪੁੱਤਰਾਂ ਭੋਖ ਕੈ ਫੈਸਲਾ ਕੀਤਾ ਸ੍ਰੇਸ਼ਟ ਕਿਹੜਾ ਉੱਤਮ ਕਿਹੜਾ। ਤੇ ਉਸ ਉੱਤਮ ਪੁਰਸ਼ ਨੂੰ ਮੁਖੀ ਪੁਰਸ਼ ਨੂੰ ਪੰਚ ਆਖਦੇ। ਅਜੇ ਤੱਕ ਵੀ ਪਿੰਡਾਂ ਵਿੱਚ ਜਦੋਂ ਪੰਚਾਇਤਾਂ ਦੀ ਚੋਣ ਹੁੰਦੀ ਹੈ, ਹੁਣ ਪੰਚਾਇਤ ਕਿਉਂ ਆਖੀ? ਮੁਖੀਆਂ ਦਾ ਇੱਕ ਕਾਫਲਾ, ਮੁਖੀਆਂ ਦਾ ਇੱਕ ਇਕੱਠ ਕਿ ਉੱਥੇ ਚੋਣ ਜਿਹੜੀ ਹੁੰਦੀ ਹੈ ਪੰਚਾਂ ਦੀ ਹੁੰਦੀ ਹੈ। ਪਿੰਡ ਦੇ ਪੰਚ ਚੁਣੇ ਜਾਂਦੇ, ਮੁਖੀ ਚੁਣੇ ਜਾਂਦੇ, ਤੇ ਉਹ ਪੰਚ ਫਿਰ ਇੱਕ ਸਰਪੰਚ ਦੇ ਅਧੀਨ ਹੁੰਦੇ ਨੇ। ਖਿਆਲ ਕਰਿਓ, ਪੰਚ ਚੁਣੇ ਜਾਂਦੇ, ਉਹ ਫਿਰ ਇੱਕ ਉਹਨਾਂ ਵਿੱਚੋਂ ਪੰਚ ਨਹੀਂ ਸਰਪੰਚ ਹੁੰਦਾ ਪੰਚਾਂ ਦੇ ਸਿਰ ਤੇ। ਜਦੋਂ ਕਦੀ ਪੰਚਾਇਤ ਜੁੜਦੀ ਹੈ ਉਹ ਸਰਪੰਚ ਉੱਚੀ ਥਾਂ ਬੈਠਾ ਹੁੰਦਾ, ਜਿਵੇਂ ਆਪਾਂ ਚੇਅਰਮੈਨ ਬੈਠਾ, ਉਹਦਾ ਸਿੰਘਾਸਨ ਉੱਚਾ ਹੁੰਦਾ, ਉਹਦਾ ਫੈਸਲਾ ਆਖਰੀ ਹੁੰਦਾ। ਪੰਚ ਉਹਦੇ ਦੁਆਲੇ ਬੈਠੇ। ਗੁਰੂ ਕਹਿੰਦੇ ਮਹਾਂਪੁਰਸ਼ਾਂ ਬੰਦਗੀ ਕਰਨ ਵਾਲੇ ਭਗਤ ਜਣਾ ਜਿਹੜੇ ਪੰਚ ਨੇ ਸੰਸਾਰ ਵਿੱਚੋਂ ਮੁਖੀ ਨੇ, ਜਿਨ੍ਹਾਂ ਨੇ ਰੱਬ ਨੂੰ ਕਾਦਰ ਨੂੰ ਕੁਦਰਤ ਵਿੱਚੋਂ ਗੁਰੂ ਦੀ ਅਗਵਾਈ ਵਿੱਚ ਪਛਾਣੇ, ਉਹ ਭਗਤ ਜਨ ਪੰਜ ਨੇ। ਤੇ ਉਹ ਪੰਜੇ ਜਿਹੜੇ ਨੇ ਉਹ ਪ੍ਰਵਾਨ ਨੇ ਰੱਬ ਦੀ ਦਰਗਾਹ ਵਿੱਚ ਵੀ, ਪ੍ਰਵਾਨ ਸ੍ਰੇਸ਼ਟ ਵੀ ਉਹ ਹੋਏ ਨੇ। ਜਿਵੇਂ ਪੁਰਾਤਨ ਸਮੇਂ ਦੀ ਰਵਾਇਤ ਸੀ ਨਾ, ਪਿੰਡਾਂ ਵਿੱਚੋਂ ਜਿਹੜੇ ਮੁਖੀ ਹੁੰਦੇ ਸਨ ਉਹ ਪਿੰਡ ਦੀ ਸਾਰੀ ਗੱਲ ਸਾਂਝੀ ਕਰਦੇ ਸਨ ਰਾਜੇ ਦੇ ਦਰਬਾਰ ਵਿੱਚ। ਤੇ ਜਦੋਂ ਰਾਜੇ ਦੇ ਦਰਬਾਰ ਵਿੱਚ ਜਾਂਦੇ ਸਨ ਉਹਨਾਂ ਨੂੰ ਸਿੰਘਾਸਨ ਮਿਲਦਾ ਸੀ, ਚੇਅਰ ਕੁਰਸੀ ਮਿਲਦੀ ਸੀ, ਬੈਠਣ ਲਈ ਵਿਸ਼ੇਸ਼ ਸਥਾਨ ਮਿਲਦਾ ਸੀ। ਇਹ ਫਲਾਣੇ ਪਿੰਡ ਦਾ ਪੰਚਾਇਤੀ ਪੰਚਾਇਤ ਵਿੱਚੋਂ ਪੰਚ ਆਇਆ। ਰਾਜਿਆਂ ਦੇ ਦਰਬਾਰ ਵਿੱਚ, ਰਾਜਾਨ ਦੇ ਦਰਬਾਰ ਵਿੱਚ ਉਹ ਪੰਚ ਸੋਚਦੇ ਸਨ। ਗੁਰੂ ਕਹਿੰਦੇ ਜਿਹੜਾ ਰਾਜਾਨ ਰਾਜ ਹੈ ਅਕਾਲ ਪੁਰਖ ਉਹਦੇ ਦਰਬਾਰ ਵਿੱਚ ਮਹਾਂਪੁਰਸ਼ ਭਗਤ ਜਨ ਬੰਦਗੀ ਕਰਨ ਵਾਲੇ ਜਿਹੜਾ ਕਾਦਰ ਨੂੰ ਕੁਦਰਤ ਵਿੱਚੋਂ ਪਛਾਣਦੇ ਨੇ ਉਹਨਾਂ ਨੂੰ ਮਾਣ ਮਿਲਦਾ, ਉੱਥੇ ਸੋਹਣੇ ਲੱਗਦੇ ਨੇ। ਪੰਚੇ ਸੋ ਹੈ ਦਰ ਰਾਜਾਨ, ਜਿਹੜੇ ਪੰਚ ਰਾਜਾਨ ਦੇ ਦਰਬਾਰ ਵਿੱਚ ਸੋਭਦੇ ਨੇ ਉਹ ਸੰਸਾਰਕ ਪੰਚ ਨੇ, ਜਿਹੜੇ ਰਾਜਾਨ ਰਾਜ ਦੇ ਦਰਬਾਰ ਵਿੱਚ ਸੋਭਦੇ ਨੇ ਸੋਹਣੇ ਲੱਗਦੇ ਨੇ, ਜਿਨ੍ਹਾਂ ਦੇ ਸੰਬੰਧ ਵਿੱਚ ਗੁਰੂ ਨੇ ਵੀ ਆਖ ਦਿੱਤਾ।

ਮਰਿਆਦਾ ਹੈ। ਜਿਹੜੇ ਪਿੰਡ ਵਿੱਚੋਂ ਨਗਰ ਵਿੱਚੋਂ ਕੌਮ ਵਿੱਚੋਂ ਮੁਖੀ ਸੱਜਣ ਹੋਣ, ਸਾਰੇ ਪਿੰਡ ਦਾ ਭਲਾ ਚਾਹੁੰਦੇ ਹੋਣ, ਸਾਰੇ ਪਿੰਡ ਦਾ ਭਲਾ ਜਿਨ੍ਹਾਂ ਦੇ ਸਮਰਪਣ ਕੀਤਾ ਜਾਏ, ਜਿਨ੍ਹਾਂ ਤੇ ਵਿਸ਼ਵਾਸ ਰੱਖਿਆ ਜਾਏ, ਉਹ ਜਦੋਂ ਪੰਚ ਉਸ ਨਗਰ ਵੱਲੋਂ ਰਾਜੇ ਦੇ ਦਰਬਾਰ ਵਿੱਚ ਜਾਂਦੇ ਨੇ, ਉਹਨਾਂ ਨੂੰ ਮਾਨ ਮਿਲਦਾ, ਸਨਮਾਨ ਮਿਲਦਾ। ਤੇ ਜਿਹੜੇ ਸਾਰੀ ਮਨੁੱਖਤਾ ਦਾ ਭਲਾ ਲੋਚਦੇ ਹੋਣ, ਤੇਰੇ ਬਾਣੀ ਸਰਮਤ ਦਾ ਭਲਾ ਆਖਦੇ ਹੋਣ, ਜਿੱਥੇ ਜਾਏ ਬਈ ਇਹ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ ਵਾਲੇ ਹੋਣ, ਜਿਹੜੇ ਸੰਸਾਰ ਦਾ ਭਲਾ ਲੋਚਦੇ ਹੋਣ ਤੇ ਆਖਦੇ ਹੋਣ, ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਉਮਾਰ। ਐਸੇ ਮਹਾਂਪੁਰਸ਼ ਬੰਦਗੀ ਕਰਨ ਵਾਲੇ ਭਗਤ ਜਨ ਜਿਹੜੇ ਨੇ, ਉਹ ਰਾਜਾਨ ਰਾਜ ਦੇ ਦਰਬਾਰ ਵਿੱਚ ਠੋਕਦੇ ਨੇ, ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਠੋਣੇ ਲੱਗਦੇ ਨੇ, ਉੱਥੇ ਉਹਨਾਂ ਨੂੰ ਮਾਣ ਸਨਮਾਨ ਮਿਲਦਾ।

ਉਹਨਾਂ ਪੰਚਾਂ ਦਾ ਸਰਪੰਚ। ਭਗਤ ਜਨ ਬੰਦਗੀ ਕਰਨ ਵਾਲੇ ਲੋਕ, ਰੱਬ ਨੂੰ ਪਛਾਣਨ ਵਾਲੇ ਲੋਕ ਗੁਰੂ ਨੂੰ ਆਪਣਾ ਸਰਪੰਚ ਮੰਨਦੇ ਨੇ। ਤੇ ਭਗਤ ਜਨ ਬੰਦਗੀ ਕਰਨ ਵਾਲੇ ਗੁਰੂ ਦੇ ਦੁਆਲੇ ਹੋ ਬੈਠਦੇ ਨੇ, ਮੰਨ ਲਓ ਉਹਨਾਂ ਸਾਰਿਆਂ ਦੀ ਅਗਵਾਈ ਦਾ ਕੇਂਦਰ।

ਹੋ ਗਏ ਪੱਕ ਜਾਣੇ ਆਪਣੇ ਆਪ ਨੂੰ ਮਹਾਂਪੁਰਸ਼ ਤੇ ਸੰਤ ਖਵਾਉਂਦਾ ਹੋਵੇ ਗੁਰੂ ਦੀ ਸ਼ਬਦ ਦੀ ਅਗਵਾਈ ਤੋਂ ਮੁਨਕਰ ਹੋਵੇ ਪੰਚ ਕਿਵੇਂ ਰਹਿ ਸਕਦਾ ਪੰਚ ਚੰਗੇ ਪੁਰਸ਼ ਦੀ ਨਿਸ਼ਾਨੀ ਭਲੇ ਪੁਰਸ਼ ਦੀ ਨਿਸ਼ਾਨੀ ਤੇ ਸਰਪੰਚ ਜਿਹੜਾ ਹੈ ਅਰਥ ਗੁਰੂ ਹੈ ਉਹ ਭਲੇ ਪੁਰਸ਼ ਸੰਸਾਰ ਦੇ ਜਿੰਨੇ ਨੇ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਗੁਰੂ ਦੇ ਦੁਆਲੇ ਜੁੜ ਬਹਿੰਦੇ ਨੇ ਉਹਨਾਂ ਸਾਰਿਆਂ ਦੇ ਜੀਵਨ ਦਾ ਕੇਂਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦਾ ਤੇ ਜਿਹੜੇ ਸ਼ਬਦ ਗੁਰੂ ਨਾਲ ਟੁੱਟ ਜਾਣ ਉਹਨਾਂ ਦੀ ਪੰਛੀ ਵੀ ਨਹੀਂ

ਕਿਉਂਕਿ ਉਹਨਾਂ ਨੇ ਕਾਦਰ ਨੂੰ ਕੁਦਰਤ ਵਿੱਚੋਂ ਲੱਭਿਆ। ਉਹ ਜਾਣਦੇ ਨੇ ਮੇਰਾ ਮਾਲਕ ਕਿੱਡੀਆਂ ਵੱਡੀਆਂ ਸ਼ਕਤੀਆਂ ਦਾ ਮਾਲਕ ਹੈ। ਇਹ ਸਾਰੀ ਕਾਇਨਾਤ, ਸਾਰਾ ਬ੍ਰਹਿਮੰਡ ਉਹਦੇ ਇੱਕ ਹੁਕਮ ਦੇ ਇੱਕ ਲਫ਼ਜ਼ ਤੋਂ ਜਨਮ ਲੈ ਸਕਦਾ, ਪ੍ਰਗਟ ਹੋ ਸਕਦਾ, ਤੇ ਜਦੋਂ ਉਹ ਚਾਹੇ ਇੱਕ ਹੁਕਮ ਨਾਲ ਖਤਮ ਕਰ ਸਕਦਾ। ਜਬ ਉਹ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਉਹਦੇ ਵਿੱਚ ਇੰਨੀ ਵੱਡੀ ਸ਼ਕਤੀ ਹੈ ਕਿ ਜੇ ਉਹ ਚਾਹੇ, ਤੁਮਨੇ ਬਾਣੀ ਵਿੱਚ ਆਖਿਆ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਾਵੇ, ਜੋ ਚਾਹੇ ਕਰੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ। ਇੰਨੀਆਂ ਵੱਡੀਆਂ ਸ਼ਕਤੀਆਂ ਦਾ ਮਾਲਕ, ਜਿਹਨੇ ਪਛਾਣਨਾ ਹੋਵੇ ਕੁਦਰਤ ਵਿੱਚੋਂ, ਕੁਦਰਤ ਦੇ ਹਰ ਕ੍ਰਿਸ਼ਮੇ ਨੂੰ ਮੇਰੇ ਰੱਬ ਦਾ ਕ੍ਰਿਸ਼ਮਾ ਜਾਣਦਾ। ਗੁਰੂ ਕਹਿੰਦੇ ਜੇ ਜਦੋਂ ਕਦੀ ਉਹ ਕੁਦਰਤ ਦੀ ਵਿਚਾਰ ਕਰਦਾ ਨਾ, ਤੇ ਇਸ ਖਿਆਲੋਂ ਕਰਦਾ ਇਸ ਕੁਦਰਤ ਵਿੱਚੋਂ ਮੈਂ ਕਾਜਰ ਲੱਭਣਾ, ਕੁਦਰਤ ਦੀ ਵਿਚਾਰ ਕਰਦਾ ਤਾਂ ਉਹਦੇ ਹੱਥ ਖੜੇ ਹੋ ਜਾਂਦੇ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਜਿਹਦੀ ਕੁਦਰਤ ਇੰਨੀ ਵੱਡੀ ਹੈ, ਭਲਾ ਉਹ ਕਾਦਰ ਕਿੱਡਾ ਵੱਡਾ ਹੋਵੇਗਾ। ਸੰਸਾਰ ਅੰਦਰ ਬੜੇ ਵੱਡੇ ਵੱਡੇ ਇੰਜੀਨੀਅਰ, ਡਾਕਟਰ, ਸਾਇੰਸਦਾਨ ਲੱਗੇ ਹੋਏ ਨੇ ਤੇ ਸਦੀਆਂ ਤੋਂ ਲੱਗੇ ਹੋਏ ਨੇ, ਅਜੇ ਤੱਕ ਕਾਦਰ ਦੀ ਕੁਦਰਤ ਨੂੰ ਪਛਾਣਨ ਲਈ, ਲੱਭਣ ਲਈ ਤੇ ਸਮਝਣ ਲਈ। ਸੰਸਾਰ ਦੇ ਅਮੀਰ ਦੇਸ਼ਾਂ ਦਾ ਅਰਬਾਂ ਰੁਪਇਆ, ਅਰਬਾਂ ਡਾਲਰ ਇਸ ਪਾਸੇ ਲੱਗੇ ਹੋਏ ਨੇ, ਅਸੀਂ ਸੰਸਾਰ ਨੂੰ, ਬ੍ਰਹਿਮੰਡ ਨੂੰ ਸਮਝ ਲਈਏ, ਬ੍ਰਹਿਮੰਡ ਵਿੱਚ ਕੀ ਹੈ, ਪਰ ਕਿਸੇ ਪੜਾਅ ਤੇ ਜਾ ਕੇ ਹਾਰ ਜਾਂਦੇ ਨੇ, ਹੱਥ ਖੜੇ ਕਰ ਦਿੰਦੇ ਨੇ। ਤੇ ਗੁਰੂ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ, ਕਰਨੇ ਕੀ ਬਣਾਈ ਹੋਈ ਚੀਜ਼, ਜੇ ਕੋਈ ਇਹ ਵਿਚਾਰ ਕਰੇ, ਮੈਂ ਕੁਦਰਤ ਵਿੱਚੋਂ ਰੱਬ ਢੂੰਡਣਾ, ਗੱਲ ਚੰਗੀ ਹੈ, ਲੇਕਿਨ ਸੱਚਾਈ ਇਹ ਹੈ ਕਿ ਉਹ ਕੁਦਰਤ ਵਿੱਚੋਂ ਕਾਦਰ ਨੂੰ ਢੂੰਡਣ ਵਾਲਾ ਸਭ ਤੋਂ ਪਹਿਲਾਂ ਇੱਥੇ ਆ ਕੇ ਝੁਕ ਜਾਂਦਾ ਹੈ ਉਸ ਰੱਬ ਅੱਗੇ, ਕਿ ਹੇ ਨਿਰੰਕਾਰ, ਹੇ ਪ੍ਰਭੂ, ਮੈਂ ਤਾਂ ਤੇਰੀ ਕੁਦਰਤ ਦਾ ਸ਼ੁਮਾਰ ਨਹੀਂ ਕਰ ਸਕਿਆ, ਗਿਣਤੀ ਨਹੀਂ ਕਰ ਸਕਿਆ, ਉਹਦੀ ਪਛਾਣ ਤੇ ਉਹਦੇ ਘੇਰੇ ਤੱਕ ਮੈਂ ਆਪਣੀ ਪਹੁੰਚ ਨਹੀਂ ਪੈਦਾ ਕਰ ਸਕਿਆ। ਹੇ ਕਰਤੇ, ਜਿਸ ਨੇ ਕੁਦਰਤ ਪੈਦਾ ਕੀਤੀ ਹੈ, ਤੂੰ

ਸਭ ਤੋਂ ਪਹਿਲਾਂ ਉਹਦੀ ਅੱਖ ਗਿਆਨ ਵਿੱਚ ਇੱਥੇ ਖੁੱਲਦੀ, ਉਹਨੂੰ ਪਤਾ ਲੱਗ ਜਾਂਦਾ ਜਿਸ ਕਰਤੇ ਦਾ ਕੁਦਰਤ ਨੂੰ ਨਜ਼ਾਰੇ ਨੂੰ ਪਛਾਣਨਾ ਔਖਾ, ਭਲਾ ਉਹ ਕਰਤਾ ਕਿੱਦਾਂ ਵੱਡਾ। ਗੁਰੂ ਕਹਿਣ ਲੱਗੇ ਬੜੇ ਸੰਸਾਰ ਦੇ ਲੋਕ ਨੇ ਕਰਤੇ ਦੀ ਕੁਦਰਤ ਵਿੱਚੋਂ ਕਰਤੇ ਨੂੰ ਨਹੀਂ ਪਛਾਣਦੇ ਤੇ ਆਪਣੇ ਆਪਣੇ ਅੰਦਾਜ਼ੇ ਲਗਾਈ ਜਾਂਦੇ ਨੇ। ਉਹਨਾਂ ਅੰਦਾਜ਼ਿਆਂ ਵਿੱਚ ਹੀ ਇੱਕ ਇਹ ਅੰਦਾਜ਼ ਹੈ ਕਿ ਇਹ ਧਰਤੀ ਜਿਹੜੀ ਹੈ ਆਖਿਰ ਕਿਸ ਸ਼ਕਤੀ ਨਾਲ ਖਲੋਤੀ ਹੈ, ਤੇ ਕਿਸੇ ਅੰਦਾਜ਼ੇ ਲਗਾਉਣ ਵਾਲੇ ਨੇ ਲਿਖ ਦਿੱਤਾ ਇਹਦੇ ਥੱਲੇ ਇੱਕ ਚਿੱਟਾ ਬਲਦ ਹੈ ਜਿਹੜਾ ਇਸ ਧਰਤੀ ਦੇ ਪਹਾੜ ਨੂੰ ਆਪਣੇ ਸਿੰਘਾਂ ਤੇ ਉਠਾ ਕੇ ਖਲੋਤਾ ਹੈ। ਆਪਣਾ ਅੰਦਾਜ਼ਾ, ਉਹਦੇ ਮਨ ਦਾ ਤਿਆਪਾ ਹੈਗਾ, ਉਹ ਵੀ ਕੁਦਰਤ ਦੀ ਪੜਚੋਲ ਵਿੱਚ ਸੀ, ਪਰ ਕੁਦਰਤ ਵਿੱਚੋਂ ਕਾਰਗਰ ਨਹੀਂ ਸੀ ਲੱਭ ਰਿਹਾ, ਕੁਦਰਤ ਦੀਆਂ ਸ਼ਕਤੀਆਂ ਨੂੰ ਪਛਾੜਨਾ ਚਾਹੁੰਦਾ ਸੀ। ਇਸ ਲਈ ਉਹਨੇ ਸੋਚਿਆ ਆਖਿਰ ਧਰਤੀ ਕਿਵੇਂ ਖਲੋਤੀ, ਅੰਦਾਜ਼ਾ ਤਿਆਪਾ ਲਗਾਇਆ ਤੇ ਆਖਿਆ ਕੋਈ ਧੌਲਾ ਬਲਦ ਹੈ, ਚਿੱਟਾ ਬਲਦ ਹੈ ਉਹਦੇ ਸਿੰਘਾਂ ਤੇ ਧਰਤੀ ਟਿੱਕੀ ਹੋਈ। ਗੁਰੂ ਕਹਿੰਦੇ ਨੇ ਇੱਕ ਸਵਾਲ ਖੜਾ ਹੋ ਜਾਏਗਾ, ਉਹ ਸਵਾਲ ਕਿ ਆਖਿਰ ਉਹ ਧੌਲਾ ਬਲਦ ਕਿੰਨੇ ਤੇ ਖੜਾ, ਗੁਰੂ ਵੀ ਕਿਸੇ ਧਰਤੀ ਤੇ ਖਲੋਤਾ, ਤੇ ਜਿਸ ਧਰਤੀ ਤੇ ਉਹ ਖਲੋਤਾ ਉਹ ਧਰਤੀ ਕਿਸੇ ਸਾਰੇ ਖਲੋਤੀ ਹੈ, ਉਹਦੇ ਥੱਲੇ ਫਿਰ ਇੱਕ ਬਲਦ ਹੈ ਤੇ ਫਿਰ ਉਹ ਬਲਦ ਕਿੰਨੇ ਸਾਰੇ ਖਲੋਤਾ, ਉਹ ਵੀ ਤਾਂ ਕਿਸੇ ਧਰਤੀ ਤੇ ਖਲੋਤਾ, ਤੇ ਫਿਰ ਜਿਸ ਧਰਤੀ ਤੇ ਉਹ ਖਲੋਤਾ ਉਹ ਧਰਤੀ ਕਿਸਦੇ ਸਾਰੇ ਖਲੋਤੀ ਹੈ, ਤੇ ਗੱਲ ਮੁੱਕਣੀ ਨਹੀਂ ਥੱਲੇ ਤੋਂ ਥੱਲੇ ਤਰ ਆਖਰ ਤੱਕ ਕਹਿੰਦੇ ਕਿਸੇ ਦੇ ਖਲੋਣ ਵਾਸਤੇ ਕੋਈ ਧਰਤੀ ਚਾਹੀਦੀ ਹੈ। ਗੁਰੂ ਕਹਿਣ ਲੱਗੇ ਆਖਿਰ ਜਾ ਕੇ ਉਹਦੇ ਹੱਥ ਖੜੇ ਹੋ ਜਾਣਗੇ ਕਿ ਮੈਂ ਕਿੱਥੇ ਰੁਕਾਂ, ਮੇਰੇ ਕੋਲ ਕੋਈ ਐਸਾ ਚਾਰਾ ਨਹੀਂ, ਨਾ ਧਰਤੀ ਤੋਂ ਥੱਲੇ ਕੋਈ ਸਹਾਰੇ ਦੇ ਲੱਭਣ ਲਈ ਮੈਨੂੰ ਬਲਦ ਨੂੰ ਖੜਾ ਕਰਨਾ ਪਏਗਾ, ਬਲਦ ਦੇ ਥੱਲੇ ਫਿਰ ਧਰਤੀ ਖੜੀ ਕਰਨੀ ਪੈ ਗਈ, ਅੰਤ ਕਿੱਥੇ ਹੋਏਗਾ, ਆਖਿਰ ਕਿੱਥੇ ਹੋ ਜੂ। ਗੁਰੂ ਕਹਿਣ ਲੱਗੇ ਇਹ ਤਾਂ ਕਿਆਫਿਆਂ ਦੀ ਦੁਨੀਆ ਹੈ, ਅੰਦਾਜ਼ਿਆਂ ਦੀ ਦੁਨੀਆ, ਪਰ ਜਿਹੜਾ ਕੁਦਰਤ ਵਿੱਚੋਂ ਕਾਦਰ ਨੂੰ ਲੱਭਦਾ ਉਹ ਇਹ ਕਿਆਫੇ ਨਹੀਂ ਲਗਾਉਂਦਾ। ਜਿਹੜਾ ਕੁਦਰਤ ਵਿੱਚੋਂ ਕਾਦਰ ਨੂੰ ਲੱਭਦਾ ਨਾ ਭਗਤ ਜਨ, ਉਹ ਇਹ ਨਹੀਂ ਸੋਚਦਾ ਕਿਸੇ ਬਲਦ ਦੇ ਸਹਾਰੇ ਤੇ ਉਹਦੇ ਸਿੰਘਾਂ ਦੇ ਸਹਾਰੇ ਧਰਤੀ ਖਲੋਤੀ, ਬਲਕਿ ਉਹ ਇਹ ਆਖਦਾ

ਲਓ ਹਥਿਆਰ ਬਣਨ ਲਈ ਕੁਦਰਤ ਵਿੱਚੋਂ ਕਾਦਰ ਨੂੰ ਲੱਭਣ ਵਾਲੇ ਦਾ ਜਿਹੜਾ ਫੈਸਲਾ ਹੈ ਨਾ ਉਹ ਸੁਣ ਕਿਉਂਕਿ ਗੱਲ ਤੇ ਮੁੱਢੋਂ ਸ਼ੁਰੂ ਹੋਈ ਹੈ ਨਾ ਕਿ ਹਥਿਆਰਾਂ ਹੋਈ ਹੈ ਜਿੱਦੀ ਸਾਹਿਬ ਦਾ ਕੇਂਦਰੀ ਲਫ਼ਜ਼ ਹੈ ਕਿ ਹਥਿਆਰਾਂ ਹੋਈ ਹੈ ਤੇ ਇੱਥੇ ਵੀ ਉਹੀ ਲਫ਼ਜ਼ ਆ ਗਏ ਜੇ ਕੋਈ ਬੁਝੇ ਹੋਵੇ ਹਥਿਆਰ ਕਿਉਂਕਿ ਗੱਲ ਹਥਿਆਰ ਬਣਨ ਦੀ ਕਹਿਣ ਲੱਗੇ ਹਥਿਆਰ ਹੋਣ ਲਈ ਉਹਨੂੰ ਇੱਥੇ ਰੁਕਣਾ ਪਏਗਾ ਕਿ ਕੁਦਰਤ ਦੇ ਸਹਾਰੇ ਕਿਸੇ ਹੋਰ ਨੂੰ ਨਹੀਂ ਦੇਣੇ ਬਲਕਿ ਕੁਦਰਤ ਦਾ ਸਹਾਰਾ ਜਿਹੜਾ ਅਸਲ ਕਾਦਰ ਹੈ ਉਹਨੂੰ ਲੱਭਣਾ ਉਹ ਫਿਰ ਕੀ ਆਖੇਗਾ ਧਰਮ ਜਿਹੜਾ ਮੇਰਾ ਮੇਰੇ ਰੱਬ ਦਾ ਸੰਵਿਧਾਨ ਸੰਵਿਧਾਨ ਕੀ ਹੈ ਰੱਬ ਦਾ ਸੰਵਿਧਾਨ ਧਰਮ ਹੈ ਰੱਬ ਦਾ ਸੰਵਿਧਾਨ ਧਰਮ ਹੈ ਆਪਾਂ ਸ੍ਰੀ ਅਸਥਾਈ ਦੀ ਵਾਰ ਅੰਦਰ ਵੀ ਇਹ ਗੱਲ ਪੜ੍ਹੀ